ਮੇਰੇ ਸਮਰੱਥ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਅੱਜ ਦੇ ਅੰਮ੍ਰਿਤ ਵੇਲੇ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਵਿੱਚ ਇਸ ਸੰਗਤ ਦੀ ਰੰਭ ਵਿੱਚ ਹੀ ਵਡਿਆਈ ਕਿਰਪਾ ਕਰਕੇ ਕੀਤੀ ਹੈ। ਆਓ ਮਨਵਿਰਤੀਆਂ ਨੂੰ ਕਾਦਰ ਕਰਕੇ ਹਜ਼ੂਰ ਦਾ ਬਖਸ਼ਿਆ ਉਪਦੇਸ਼

ਜਿਸ ਤਰ੍ਹਾਂ ਆਰੰਭ ਵਿੱਚ ਬੇਨਤੀ ਕੀਤੀ ਸੀ ਮੇਰੇ ਸਮਰੱਥ ਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਰਹਿਮਤ ਕਰਕੇ ਦੱਸ ਰਹੇ ਨੇ ਭਾਈ ਇਹ ਜਿਹੜੀ ਪਾਪਾਂ ਦੀ ਮੈਲ ਹੈ ਕਿਵੇਂ ਨੱਸਦੀ ਹੈ ਕਿਵੇਂ ਦੂਰ ਹੁੰਦੀ ਹੈ ਮਾਰ ਕਹਿੰਦੇ ਸਾਧ ਸੰਗਤ ਕਹਿ ਬਾਸ ਬਹਿ ਕਾਲੋ ਮਾਲ ਨੱਸਣਾ ਮਾਰ ਕਹਿੰਦੇ ਭਾਈ ਸਾਧ ਸੰਗਤ ਦੇ ਵਿੱਚ ਜਿਹੜਾ ਵਸਣਾ ਨਿਵਾਸ ਕਰਦਾ ਜਿਹੜਾ ਸੰਗਤ ਵਿੱਚ ਆਪਣਾ ਟਿਕਾਣਾ ਬਣਾ ਲੈਂਦਾ ਸਾਧ ਸੰਗਤ ਗੁਰਬਾਣੀ ਦੇ ਅੰਦਰ ਸਾਧ ਸੰਗਤ ਸਤ ਸੰਗਤ ਇਸ ਤਰ੍ਹਾਂ ਦੇ ਸ਼ਬਦ ਆਏ ਨੇ ਕਿਤੇ ਸਾਧ ਸ਼ਬਦ ਵੀ ਸੰਤ ਸ਼ਬਦ ਵੀ ਗੁਰੂ ਦੇ ਪ੍ਰਥਾਏ ਵੀ ਆਇਆ ਪਰਮੇਸ਼ਰ ਦੇ ਪਿਆਰੇ ਰੱਬ ਦੇ ਪਿਆਰਿਆਂ ਦੇ ਪ੍ਰਥਾਏ ਵੀ ਇਹ ਸ਼ਬਦ ਆਏ ਨੇ ਵੈਸੇ ਸਾਧ ਸੰਗਤ ਸਤ ਸੰਗਤ ਤੋਂ ਭਾਵ ਵਿਦਵਾਨਾਂ ਨੇ ਇਹੀ ਲਿਆ ਵੀ ਭਲੇ ਪੁਰਖਾਂ ਦੀ ਸੰਗਤ ਉੱਤਮ ਪੁਰਖਾਂ ਦੀ ਸੰਗਤ ਪ੍ਰਭੂ ਪਿਆਰਿਆਂ ਦੀ ਸੰਗਤ ਗੁਰਮਤ ਦੇ ਸਿਧਾਂਤ ਮੁਤਾਬਕ ਗੁਰੂ ਦੀ ਹਜ਼ੂਰੀ 'ਚ ਜਿਹੜੀ ਸੰਗਤ ਹੈ ਜਿੱਥੇ ਮੇਰੇ ਸਤਿਗੁਰੂ ਜੀ ਪ੍ਰਕਾਸ਼ਵਾਨ ਅਤੇ ਐਸੇ ਉੱਤਮ ਪੁਰਖਾਂ ਦਾ ਇਕੱਠ ਗੁਰੂ ਕੀ ਹਜ਼ੂਰੀ 'ਚ ਜਿਹੜਾ ਜੁੜ ਮਿਲ ਕੇ ਇਕੱਠੇ ਹੋਏ ਹੋਏ ਨੇ ਉਹ ਸਾਰੇ ਅਨੇਕਾਂ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਗੁਰਮਤ ਦੀ ਸਾਧਨਾ ਦੁਆਰਾ ਸਾਧਿਆ ਹੋਇਆ ਐਸੇ ਸਾਧਨ ਕਰਨ ਵਾਲੇ ਜਿਹੜੇ ਸਾਧੂ ਹਨ ਕਿਉਂਕਿ ਸਾਧ ਨਾਮ ਕਿਸੇ ਲਿਬਾਸ ਦਾ ਨਹੀਂ ਸਾਧ ਵਹੀ ਜਗ ਜਾਣੀ ਹੈ ਜਾਂ ਕਹਿ ਨਹੀਂ ਉਪਾਧ ਮਨ ਜਿਹਦੇ ਮਨ ਦੇ ਅੰਦਰ ਕੋਈ ਵਿਕਾਰਾਂ ਦੀ ਉਪਾਧੀ ਨਹੀਂ ਹੈ ਮੇਰੇ ਸਤਿਗੁਰੂ ਪੰਚਮ ਪਾਤਸ਼ਾਹ ਦੇ ਬੋਲ ਆਪਾਂ ਸੁਖਮਨੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਸੁਣਦੇ ਹਾਂ ਨਿਤਨੇਮੀ ਪ੍ਰੇਮੀ ਗੁਰਸਿੱਖ ਸਾਧ ਨਾਮ ਨਿਰਮਲ ਤਾਂ ਕੇ ਕਰਮ ਜੀ ਦੇ ਉੱਤਮ ਕਰਮ ਨੇ ਉੱਤਮ ਕਰਮ ਜੋ ਗੁਰੂ ਨੇ ਦੱਸੇ ਨੇ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਬਾਣੀ ਪੜ੍ਹਦਾ ਨਿਤਨੇਮ ਕਰਦਾ ਸਿਮਰਨ ਕਰਦਾ ਪਰੋਪਕਾਰੀ ਕਰਮ ਕਰਦਾ ਸੰਗਤ ਵਿੱਚ ਬੈਠਦਾ ਐਸੇ ਪੁਰਖਾਂ ਦੀ ਜਿਹੜੀ ਸੰਗਤ ਹੈ ਉਹ ਉੱਤਮ ਹੈ ਗੁਰੂ ਕੀ ਸੰਗਤ ਮਹਾਨ ਉੱਤਮ ਹੈ ਹਜ਼ੂਰ ਕਹਿੰਦੇ ਸਾਧ ਸੰਗਤ ਕਹਿ ਵਾਸ ਵੈ ਭਾਈ ਜਿਹੜਾ ਸਤ ਸੰਗਤ ਵਿੱਚ ਨਿਵਾਸ ਕਰ ਲੈਣਾ ਟਿਕਾਣਾ ਕਰ ਲੈਣਾ ਕਲ ਮਲ ਸਭ ਨਸਣਾ ਕਲ ਮਲ ਨਾਮ ਆ ਪਾਪਾਂ ਦਾ ਇੱਕ ਪਾਪ ਨਹੀਂ ਅਨੰਤ ਤਰ੍ਹਾਂ ਦੇ ਪਾਪ ਧਾਰਮਿਕ ਗ੍ਰੰਥਾਂ ਦੇ ਅੰਦਰ ਵੱਖ ਵੱਖ ਪਾਪਾਂ ਦੇ ਜ਼ਿਕਰ ਆਉਂਦੇ ਨੇ ਮਹਾਭਾਰਤ ਦੇ ਅੰਦਰ 10 ਤਰ੍ਹਾਂ ਦੇ ਪਾਪ ਲਿਖੇ ਨੇ ਮਨੂ ਸਿਮਰਤੀ ਦੇ ਅੰਦਰ 7 ਤਰ੍ਹਾਂ ਦੇ ਪਾਪ ਲਿਖੇ ਨੇ ਪਰ ਗੁਰਮਤ ਵਿੱਚ ਅਸੀਂ ਕਲੰਗੀ ਧਰਚੋਤ ਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਿਧਾਂਤ ਮੁਤਾਬਕ ਵੱਡੇ 4 ਪਾਪ ਅਸੀਂ ਮੰਨ ਸਕਦੇ ਹਾਂ ਜਿਹੜੀਆਂ 4 ਵਜਰ ਤ੍ਰਹਿਤਾ ਨੇ ਕਿਉਂਕਿ ਵੱਡਾ ਪਾਪ ਉਹ ਹੀ ਆ ਨਾ ਜਿਹੜਾ ਗੁਰੂ ਤੋਂ ਦੂਰ ਕਰਨ ਵਾਲਾ ਜਿਹੜੀਆਂ ਤ੍ਰਹਿਤਾ ਨੇ ਇਹ ਸਦਾ ਲਈ ਗੁਰੂ ਤੋਂ ਦੂਰ ਕਰ ਦੇਣ ਵਾਲੀਆਂ ਨੇ ਜਿਹੜਾ ਗੁਰੂ ਤੋਂ ਦੂਰ ਹੋ ਗਿਆ ਪਾਪ ਕਰਮ ਕਰਕੇ ਉਹ ਫਿਰ ਕਿਤੇ ਉਹਨੂੰ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਵੇਂ ਵਿਵੇਕ ਜਿਹੜੇ ਗਿਆਨਵਾਨ ਪੁਰਖ ਨੇ ਉਹਨਾਂ ਦੇ ਕੋਲੋਂ ਪੁੱਛ ਲਓ ਜਾ ਕੇ ਭਾਈ ਗੁਰੂ ਕੀ ਸਨਮੁਖ ਹੋਏ ਤੋਂ ਬਿਨਾਂ ਉਹਨੂੰ ਜੀਵਨ ਉਹਦਾ ਸਫਲਾ ਨਹੀਂ ਹੋਣਾ ਮੁਕਤੀ ਨਹੀਂ ਮਿਲਣੀ ਹੈ ਇਸ ਲਈ ਵਜਰ ਕਰਹਿਤਾ ਹੁੱਕਾ ਹਜਾਮਤ ਹਲਾਲੋ ਹਰਾਮ ਇਹ 4 ਵਜਰ ਕਰਹਿਤਾ ਨੇ ਬਾਕੀ ਸ਼ਰਾਬ ਜਿਹੜੀ ਹੈ ਉਹਦੇ 'ਚ ਖਚਿਤ ਹੋਇਆ ਮਨੁੱਖ ਉਹ ਵੀ ਪਾਪ ਕਰਮ ਕਰੇਗਾ ਪਾਪੀ ਹੈ ਉਹ ਵੀ ਕਿਉਂਕਿ ਦਸ਼ਮੇਸ਼ ਗੁਰੂ ਜੀ ਦੇ ਪਾਵਨ ਵਚਨ ਹਨ ਏਕ ਮਦੀ ਦੂਜਾ ਤਰਨ ਤੀਜਾ ਧਨ ਹੋਏ ਧਾਮ ਪਾਪ ਕਰੇ ਬਿਨ ਕਿਉਂ ਬਚੈ ਬਚੇ ਬਚਾਵੈ ਰਾਮ ਇੱਕ ਤਾਂ ਸ਼ਰਾਬੀ ਮਨੁੱਖ ਹੋਵੇ ਇੱਕ ਜੋਵਨ ਅਵਸਥਾ ਹੋਵੇ ਤੀਜਾ ਧਨ ਹੋਏ ਧਾਮ ਦੂਜਾ ਧਨ ਤੀਜੀ ਗੱਲ ਕੋਲੇ ਧਨ ਵੀ ਹੋਵੇ ਫਿਰ ਕਹਿੰਦੇ ਉਹ ਪਾਪ ਕੀਤੇ ਬਗੈਰ ਬਚੇਗਾ ਕਦਾ ਚਿੱਤ ਨਹੀਂ ਉਹ ਪਾਪ ਕਰਮ ਕਰੇਗਾ ਫਿਰ ਜਿਹਨੇ ਪਾਪ ਕੀਤੇ ਉਹ ਗੁਰੂ ਤੋਂ ਬੇਮੁਖ ਹੈ ਪਰ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਅਨੰਤ ਜਨਮਾਂ 'ਚ ਜੀਵਨੇ ਭੁੱਲ ਕੇ ਇੱਕ ਨਹੀਂ ਅਨੰਤ ਪਾਪ ਕਰਮ ਕੀਤੇ ਨੇ ਪਰ ਉਹ ਪਾਪ ਕਿਵੇਂ ਬਖਸ਼ੇ ਜਾਣੇ ਆ ਜੇ ਗੁਰੂ ਕੀ ਸੰਗਤ ਕਰ ਲਈਏ ਗੁਰੂ ਦੇ ਸਨਮੁਖ ਖੋਜੀਏ ਵਾਹਿਗੁਰੂ ਦਾ ਨਾਮ ਜਪ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਵਚਨ ਹਨ ਮਹਾਰਾਜ ਕਹਿੰਦੇ ਭਾਈ ਸੰਗਤ ਵਿੱਚ ਮਿਲਿਆ

0: ਭਸਮ ਕਰੋਤ ਜਿਵੇਂ ਅੱਗ ਸਵਾਹ ਬਣਾ ਦਿੰਦੀ ਆ ਲੱਕੜਾਂ ਦੇ ਢੇਰ ਨੂੰ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਸੁਣਨ ਨਾਲ ਸੁਣਿਆ ਦੁੱਖ ਪਾਪ ਕਾ ਨਾਸ ਦੁੱਖਾਂ ਦਾ ਵੀ ਪਾਪਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਨਾਮ ਸੁਣ ਕਰਕੇ ਸਾਧ ਸੰਗਤ ਕਹਿ ਵਾਸਵੈ ਕਲ ਮਲ ਨਸਣਾ ਸਾਰੇ ਪਾਪ ਭਾਈ ਸੰਗਤ ਕੀਤਿਆਂ ਨਾਸ ਹੋ ਜਾਂਦੇ ਨੇ ਕਹਿਣ ਮਾਤਰ ਨਹੀਂ ਹੋਏ ਨੇ ਭਾਈ ਗੁਰਦਾਸ ਜੀ ਨੇ ਕਿਹਾ ਗਣਕਾ ਕਿੱਡੀ ਵੱਡੀ ਪਾਪਣ ਸੀ ਪਰ ਪ੍ਰਭੂ ਦੇ ਪਿਆਰੇ ਦੀ ਸਾਧੂ ਦੀ ਸੰਗਤ ਹੋ ਗਈ ਨਾ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ ਮਹਾਂਪੁਰਖ ਅਚਾਨ ਚੱਕ ਗਣਕਾ ਵੜੇ ਆਏ ਖੜੋਤਾ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿੱਤੇ ਸਤੋਤਾ ਲਿਬ ਲੱਗੀ ਤਿਸ ਤੋਤਿਓ ਨਿਤ ਪੜਾਏ ਕਰੇ ਸੋਤਾ ਬਸ ਜਦੋਂ ਰਾਮ ਨਾਮ ਦੇ ਵਿੱਚ ਜੁੜਗੀ ਪੜਾਉਂਦੇ ਆ ਐਸੀ ਕਿਰਪਾ ਹੋ ਗਈ ਭਾਈ ਸਾਹਿਬ ਜੀ ਅਖੀਰ ਚ ਕਹਿ ਦੇ ਅੰਤਕਾਰ ਜਮ ਜਾਲ ਤੋੜ ਨਰਕਾਂ ਵਿੱਚ ਨਾ ਖਾਧੇ ਗੋਤਾ ਨਰਕਾਂ ਚ ਨਹੀਂ ਜਾਣਾ ਪਿਆ ਕਿੱਡੀ ਪਾਪਣ ਸੀ ਮੇਰੇ ਸਤਿਗੁਰੂ ਦੇ ਬੋਲ ਨੇ ਬਾਣੀ ਚ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਮ ਤਾਂ ਐਸਾ ਗੁਰੂ ਕੀ ਸੰਗਤ ਐਸੀ ਹੈ ਜਿੰਨੇ ਮਰਜ਼ੀ ਪਾਪ ਹੋਵਣ ਪਰ ਉਹ ਸਾਰੇ ਪਾਪ ਸੰਗਤ ਧੋ ਦਿੰਦੀ ਆ ਪਰ ਸਰਤ ਇੱਕ ਹੈ ਗੁਰੂ ਪਿਆਰਿਓ ਜਦ ਗੁਰੂ ਵਾਲੇ ਬਣੀਦਾ ਗੁਰੂ ਦੇ ਸਨਮੁਖ ਹੋਈਦਾ ਇਹ ਸਰਤ ਹੈ ਵੀ ਮੁੜ ਪਾਪ ਨਹੀਂ ਕਰਨੇ ਪਿਛਲੇ ਪਾਪ ਗੁਰੂ ਨੇ ਤੁਹਾਡੇ ਬਖਸ਼ ਦਿੱਤੇ ਅਸੀਂ ਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ ਗੁਰੂ ਬਖਸ਼ ਦਿੰਦਾ ਪਰ ਜੇ ਸਾਡਾ ਖਿਆਲ ਉਹੀ ਰਹੇਗਾ ਕਹੀ ਜਾਣਾ ਹੈ ਜੀ ਪਿਛਲੇ ਬਖਸ਼ ਲੋ ਅੱਗੋਂ ਫੇਰ ਕਰੀ ਜਾਣੇ ਆ ਫਿਰ ਕੁਰਹਿਤਾ ਕਰੀ ਜਾਣੀ ਹੈ ਫਿਰ ਮਾੜੇ ਕਰਮ ਫਿਰ ਗੁਰੂ ਕਿਵੇਂ ਉਹਨਾਂ ਮਾੜੇ ਕਰਮਾਂ ਤੋਂ ਤੋਬਾ ਕਰਨੀ ਆ ਜੇ ਸੱਜਣ ਠੱਗ ਪਾਪੀ ਸੀ ਅੱਗੋਂ ਲਈ ਉਹਨੇ ਤੋਬਾ ਕੀਤੀ ਮਾੜੇ ਕਰਮਾਂ ਤੋਂ ਗੁਰੂ ਨੇ ਕਿਰਪਾ ਕਰ ਦਿੱਤੀ ਕੌਡਾ ਰਸ਼ ਪਾਪੀ ਸੀ ਅੱਗੋਂ ਲਈ ਮਾੜੇ ਕਰਮਾਂ ਤੋਂ ਉਹਨੇ ਤੋਬਾ ਕਰ ਦਿੱਤੀ ਗੁਰੂ ਦੇ ਬਚਨਾਂ ਨੂੰ ਕਮਾਇਆ ਉਹ ਤਰ ਗਏ ਹਨ ਪਰ ਗੁਰੂ ਦੀ ਰਹਿਮਤ ਤਾਂ ਹੋਣੀ ਆ ਜਦੋਂ ਗੁਰੂ ਦੇ ਬੋਲ ਕੰਨਾਂ ਚ ਪੈ ਗਏ ਅਸੀਂ ਪਰਨ ਕਰ ਲਈਏ ਵੀ ਅੱਗੋਂ ਮਾੜੇ ਪਾਸੇ ਜਾਣਾ ਨੀ ਮਾੜੀ ਸੰਗਤ ਨੀ ਕਰਨੀ ਮਾੜੇ ਕਰਮ ਨੀ ਕਰਨੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਢਾਲਣਾ ਹੈ ਤੋ ਸਤਿਗੁਰੂ ਜੀ ਕਹਿੰਦੇ ਨੇ ਕਲ ਮਲ ਨਸਣਾ ਸਾਰੇ ਪਾਪ ਨਾਸ ਹੋ ਜਾਂਦੇ ਨੇ ਪਾਪ ਦੌੜ ਜਾਂਦੇ ਹਨ
1: ਸੇਤੇ ਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ
0: ਭਾਈ ਪ੍ਰਭੂ ਦੀ ਸੰਗਤ ਕੀਤਿਆ ਨਾਮ ਰੰਗ ਵਿੱਚ ਰੰਗਿਆ ਹੋਇਆ ਤਾਤੇ ਗਰਭ ਨਾ ਗ੍ਰਸਨਾ ਫਿਰ ਗਰਭ ਜੋਨੀ ਦੇ ਅੰਦਰ ਵੀ ਫਿਰ ਫਸਣਾ ਨੀ ਹੁੰਦਾ ਗ੍ਰਸਨਾ ਤੋਂ ਪਾਪ ਫਸਣਾ ਜਿਵੇਂ ਕਿਸੇ ਕੋਈ ਕੈਦ ਖਾਨੇ ਚ ਫਸ ਜਾਵੇ ਨਿਕਲਣਾ ਔਖਾ ਹੁੰਦਾ ਹੈ ਮਾਂ ਦੀ ਉਧਰ ਗਰਭ ਜੋਨੀਆਂ ਜਿਹੜੇ ਅਨੇਕਾਂ ਜੂਨਾਂ ਦੇ ਦੁੱਖ ਨੇ ਨਾ ਬਾਹਰ ਬਾਹਰ ਉਹ ਨਰਕਾਂ ਦੇ ਅੰਦਰ ਪੈਣਾ ਜੂਨ ਰੂਪੀ ਨਰਕ ਦੇ ਅੰਦਰ ਉਹ ਫਸਣਾ ਜਿਹੜਾ ਹੁੰਦਾ ਹੈ ਮਾਲਕ ਦੀ ਸੰਗਤ ਪ੍ਰੇਮ ਸਹਿਤ ਜਿਹੜੀ ਕਰਨੀ ਆ ਉਹ ਸੰਗ ਪ੍ਰਾਪਤ ਹੋ ਜਾਣਾ ਮੁੜ ਕੇ ਜੂਨਾ ਚ ਫਸਣਾ ਨਹੀਂ ਹੁੰਦਾ
1: ਰਾਮ ਕਹਿਤ ਗੋਬਿੰਦ ਕਾ ਸੁਚੇ ਭਈ ਰਸਨਾ
0: ਗੋਬਿੰਦ ਮਾਲਕ ਵਾਹਿਗੁਰੂ ਜੀ ਦਾ ਨਾਮ ਕਹਿਣ ਨਾਲ ਭਾਈ ਸੁੱਚੀ ਭਈ ਰਸਨਾ ਇਹ ਰਸਨਾ ਨਹੀਂ ਸੁੱਚੀ ਪਵਿੱਤਰ ਹੋ ਜਾਂਦੀ ਆ ਰਸਨਾ ਤਾਂ ਪਵਿੱਤਰ ਹੁੰਦੀ ਆ ਜੇ ਅਸੀਂ ਨਾਮ ਜਪਾਂਗੇ ਇਹ ਸਾਰੇ ਇੰਦਰੇ ਮਿਲੇ ਹੀ ਇਸ ਵਾਸਤੇ ਨੇ ਕਿਸੇ ਸਿਆਣੇ ਵਿਦਵਾਨ ਦਾ ਕਥਨ ਹੈ ਨਾਮ ਜਪਣ ਕੋ ਜੀਭਾ ਦਿੰਨੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲ ਖਜਾਂਦਾ ਹੱਥ ਆਵੇ ਲੱਖੀ 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਕੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਸਵਾਸ ਸਵਾਸ ਨਾਮ ਜਪ ਕੇ ਦਮ ਨਮ ਸਦਾ ਸੁਭਾਲ ਦਾ ਦਮ ਨਾ ਵਿਰਥਾ ਜਾਏ ਅਥਵਾ ਸਾਸ ਸਾਸ ਸਿਮਰ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਇਹ ਰਸਨਾ ਫੇਰ ਪਵਿੱਤਰ ਹੁੰਦੀ ਹੈ ਨਾਮ ਜਪਤ ਗੋਬਿੰਦ ਕਾ ਸੁੱਚੀ ਭਈ ਰਸਨਾ ਉਹ ਰਸਨਾ ਪਵਿੱਤਰ ਨਹੀਂ ਤਿਰਗ ਜੀਬਾ ਗੁਰਮੰਤਰ ਬਿਨ ਹੋਰ ਮੰਤਰ ਜਪਣੀ ਭਾਈ ਗੁਰਦਾਸ ਜੀ ਕਹਿੰਦੇ ਤਰਕਾਰ ਹੈ ਲਣਤ ਹੈ ਉਸ ਜੀਬਾ ਨੂੰ ਉਹ ਰਸਨਾ ਨੂੰ ਗੁਰੂ ਦੇ ਮੰਤਰ ਨੂੰ ਛੱਡ ਕੇ ਜਿਹੜੀ ਜੀਭਾ ਝੂਠੇ ਗੁਰੂਆਂ ਦੇ ਮੰਤਰ ਲੈਂਦੀ ਫਿਰਦੀ ਆ ਅੱਜ ਬੜੇ ਪਖੰਡੀ ਗੁਰੂ ਧਰਤੀ ਤੇ ਬਣੇ ਫਿਰਦੇ ਨੇ ਅਖੌਤੀ ਗੁਰੂ ਬੜੇ ਝੂਠੇ ਮੰਤਰ ਆਪਣੇ ਦਿੰਦੇ ਹਨ ਗੁਰਸੰਗਤ ਜੀ ਉਹ ਸਭ ਝੂਠੇ ਮੰਤਰ ਨੇ ਭਾਈ ਗੁਰਦਾਸ ਜੀ ਨੇ ਵੀ ਗੁਰਮੰਤਰ ਦੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਹਉਮੈ ਦੀ ਮੈਲ ਨੂੰ ਦੂਰ ਕਰਨ ਵਾਲਾ ਗੁਰੂ ਦਾ ਮੰਤਰ ਹੈ ਵਾਹਿਗੁਰੂ ਇਹ ਸਾਰੇ ਮੰਤਰਾਂ ਦਾ ਸ਼੍ਰੋਮਣੀ ਆ ਮਹਾਕਵੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਵਰ ਮੰਤਰ ਰਾਜ ਉਚਾਰਨ ਤੇ ਅੱਗ ਓਗ ਨਸੇ ਹੈ ਆਰੰਭ ਵਿੱਚ ਪਾਪਾਂ ਦਾ ਜ਼ਿਕਰ ਆਇਆ ਸੀ ਭਾਈ ਸਾਹਿਬ ਜੀ ਕਹਿੰਦੇ ਅੱਗ ਓਗ ਨਸੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਵਾਹਿਗੁਰੂ ਜਿਹੜਾ ਕੋਈ ਜਪ ਲੈਂਦਾ ਹੈ ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਲਈਏ

0: ਭਾਈ ਸੁੱਚੀ ਭਾਈ ਰਸਨਾ ਰਸਨਾ ਪਵਿੱਤਰ ਹੋ ਜਾਂਦੀ ਹੈ,
1: ਮਨ ਤਨ ਨਿਰਮਲ ਹੋਈ ਹੈ, ਗੁਰ ਕਾ ਜਪ ਜਪਨਾ
0: ਬਖਸ਼ਿਆ ਜਾਪ, ਗੁਰਮੰਤਰ ਮੂਲ ਮੰਤਰ ਗੁਰਬਾਣੀ ਸਿਮਰਨ ਇਹ ਕੁਝ ਜਪ ਜਪਣਾ ਹੈ, ਫਿਰ ਕੀ ਹੁੰਦਾ? ਮਨ ਤਾਂ ਨਿਰਮਲ ਹੋਈ ਹੈ, ਮਨ ਵੀ ਤਨ ਵੀ ਸਰੀਰ ਵੀ ਪਵਿੱਤਰ, ਮਨ ਵੀ ਪਵਿੱਤਰ ਹੋ ਜਾਂਦਾ ਹੈ ਜੇ ਗੁਰੂ ਦਾ ਬਖਸ਼ਿਆ ਮੰਤਰ ਅਸੀਂ ਗੁਰਮੰਤਰ ਜਪਾਂਗੇ, ਮੂਲ ਮੰਤਰ ਜਪਾਂਗੇ, ਗੁਰਮੰਤਰ ਜਪਾਂਗੇ, ਗੁਰਬਾਣੀ ਦੇ ਨਿਤਨੇਮ ਕਰਾਂਗੇ, ਵੱਧ ਤੋਂ ਵੱਧ ਗੁਰੂ ਕੀ ਬਾਣੀ ਪੜਾਂਗੇ, ਫਿਰ ਮਨ ਵੀ ਨਿਰਮਲ, ਫਿਰ ਤਨ ਵੀ ਪਵਿੱਤਰ ਹੋ ਜਾਵੇਗਾ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
1: ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ।
0: ਮਨੁੱਖ ਦੀ ਦੌੜ ਲੱਗੀ ਹੈ ਵੀ ਖਵਨੀ ਪਦਾਰਥਾਂ ਨੂੰ ਪਾ ਕੇ ਰੱਜ ਜਾਵਾਂਗਾ। ਮਨੁੱਖ ਹਰ ਰੋਜ਼ ਸਵਾਦਲੇ ਭੋਜਨ ਬਣਾਉਂਦਾ ਵੀ ਮੇਰੀ ਜੀਭਾ ਰੱਜ ਜਾਵੇਗੀ, ਪਰ ਇਹ ਕਾਸੇ ਨਾਲ ਰੱਜ ਨਹੀਂ ਆਉਣਾ। ਭਾਈ ਸਾਹਿਬ ਜੀ ਕਹਿੰਦੇ ਸਵਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸਾ, ਪਰ ਗੁਰੂ ਕਿਰਪਾ ਦੇ ਨਾਲ ਹਰ ਰਸ ਚਾਖਤ ਧਰਾਪਿਆ, ਜਦੋਂ ਹਰੀ ਦਾ ਨਾਮ ਰਸ ਚਖਿਆ ਨਾ ਫਿਰ ਧਰਾਪਿਆ ਰੱਜ ਗਿਆ, ਫਿਰ ਕੀ ਹੋਇਆ ਹੈ? ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਨਿਰਮਲ ਐਸਾ ਹੀ ਗੁਰੂ ਕਿਰਪਾ ਦੇ ਨਾਲ ਭਾਈ ਮਨ ਰਸ ਲੈ ਹੱਸਣਾ, ਮਨ ਨਾਮ ਰਸ ਲੈ ਕੇ ਫਿਰ ਹੱਸਣਾ ਖਿੜ ਜਾਂਦਾ, ਪ੍ਰਸੰਨ ਹੁੰਦਾ ਮਨ, ਇਹ ਨੀ ਫਿਰ ਉਦਾਸੀ ਨੀ ਛਾਉਂਦੀ, ਫਿਰ ਮਨ ਖੁਸ਼ ਹੁੰਦਾ ਹੈ।
1: ਉਦ ਪ੍ਰਕਾਸ਼ ਪ੍ਰਗਟ ਭਾਈ ਉਲਟ ਕਮਲ ਬਿਗਸਨਾ,
0: ਉਦ ਪ੍ਰਕਾਸ਼ ਫਿਰ ਆਤਮ ਵਸੈਨੀ ਬੁੱਧੀ ਪ੍ਰਗਟ ਹੋ ਆਉਂਦੀ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਲਟ ਕਮਲ ਵਿਗਸਣਾ, ਜਿਵੇਂ ਜਦੋਂ ਸੂਰਜ ਛਿਪ ਜਾਂਦਾ ਹੈ ਨਾ, ਕਮਲ ਦੀਆਂ ਪੰਖੜੀਆਂ ਥੱਲੇ ਨੂੰ ਮੁਰਝਾ ਜਾਂਦੀਆਂ ਨੇ, ਉਲਟਾ ਹੋ ਜਾਂਦਾ ਕਮਲ। ਜਦੋਂ ਕਦੇ ਸੂਰਜ ਚੜ੍ਹਦਾ ਹੈ ਫਿਰ ਕਮਲ ਫੁੱਲ ਤਾਹ ਨੂੰ ਖਿੜ ਜਾਂਦਾ ਹੈ ਸੂਰਜ ਨੂੰ ਵੇਖ ਕੇ। ਇਸੇ ਤਰ੍ਹਾਂ ਸਾਡਾ ਹਿਰਦਾ ਰੂਪੀ ਕਮਲ ਮੁੱਧ ਹੈ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਆਤਮ ਵਸੈਣੀ ਬੁੱਧੀ ਪ੍ਰਗਟ ਹੋ ਆਉਂਦੀ ਆ, ਫਿਰ ਗੁਰੂ ਰੂਪੀ ਸੂਰਜ ਦੇ ਪ੍ਰਕਾਸ਼ ਨੂੰ ਗਿਆਨ ਨੂੰ ਪਾ ਕਰਕੇ ਹਿਰਦਾ ਰੂਪੀ ਕਮਲ ਖਿੜ ਜਾਂਦਾ ਹੈ। ਮੇਰੇ ਸਮਰੱਥ ਸਤਿਗੁਰੂ ਜੀ ਕਹਿੰਦੇ ਹਨ ਉਲਟ ਕਮਲ ਵਿਗਸਣਾ, ਹੁਣ ਜਿਹੜਾ ਮੁੱਦਾ ਸੀ ਉਹ ਕਮਲ ਸਿੱਧਾ ਹੋ ਗਿਆ, ਹਿਰਦਾ ਰੂਪੀ ਕਮਲ ਉਹ ਖਿੜ ਆਇਆ ਹੈ। ਹਿਰਦਾ ਰੂਪੀ ਕਮਲ ਗੁਰੂ ਰੂਪੀ ਸੂਰਜ ਦੇ ਗਿਆਨ ਰੂਪੀ ਪ੍ਰਕਾਸ਼

0: ਦੇਣ ਵਾਲਾ ਨਾਮ ਪਾ ਕਰਕੇ ਸਾਕੀ ਸ਼ੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਤੇ ਸੰਤੋਖ ਨੂੰ ਧਾਰਨ ਕਰਕੇ ਸਭ ਬੁਝੀ ਤ੍ਰਿਸ਼ਨਾ ਸਾਰੀ ਜਿਹੜੀ ਵਿਕਾਰਾਂ ਦੀ ਮਾਇਆ ਦੀ ਪਦਾਰਥਾਂ ਦੀ ਤ੍ਰਿਸ਼ਨਾ ਸੀ ਉਹ ਬੁਝ ਗਈ ਹੈ।
1: ਜਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਣਾ,
0: ਜਿਸ ਧਾਵਤ ਮਿਟ ਗਏ ਜਿਹੜੇ ਦਸੋ ਦਿਸ਼ਾ ਵੱਲ ਨੂੰ ਦੌੜਦੇ ਸੀ ਮਾਇਆ ਦੀ ਪ੍ਰਾਪਤੀ ਲਈ ਪਦਾਰਥਾਂ ਦੀ ਪ੍ਰਾਪਤੀ ਲਈ ਉਹ ਹੁਣ ਜਦੋਂ ਸੰਤੋਖ ਪ੍ਰਾਪਤ ਹੋ ਗਿਆ ਉਹ ਸਾਰਾ ਧੌਣਾ ਦੌੜਨਾ ਮਿਟ ਗਿਆ ਕਿਉਂਕਿ ਬਿਨਾਂ ਸੰਤੋਖ ਨਹੀਂ ਪੂਰਾ ਜਾ ਸੁਪਨ ਮਨੋਰਥ ਬਿਰਥੇ ਸਭ ਕਾਜਾ। ਜਦੋਂ ਗੁਰੂ ਕਿਰਪਾ ਨਾਲ ਸੰਤੋਖ ਪ੍ਰਾਪਤ ਹੋ ਗਿਆ ਦਹਿ ਦਿਸ ਧਾਵਤ ਮਿਟ ਗਿਆ ਉਹ ਮਿਟ ਗਿਆ ਦੌੜਨਾ ਨਿਰਮਲ ਥਾਨ ਬਸਣਾ। ਹੁਣ ਤਾਂ ਗੁਰੂ ਕੇ ਪਵਿੱਤਰ ਚਰਨ ਕਮਲਾ ਰੂਪੀ ਜਾਂ ਸਰੂਪ ਰੂਪੀ ਨਿਰਮਲ ਥਾਨ ਗੁਰੂ ਕੀ ਸੰਗਤ ਰੂਪੀ ਨਿਰਮਲ ਥਾਨ ਦਾ ਵਸੇਵਾ ਪ੍ਰਾਪਤ ਹੋ ਗਿਆ ਹੈ।
1: ਰੱਖਣ ਹਾਰ ਰੱਖਿਆ ਪਏ ਭ੍ਰਮ ਭਸਨਾ,
0: ਰੱਖਿਆ ਕਰਨ ਵਾਲੇ ਮਾਲਕ ਨੇ ਕਿਰਪਾ ਕਰਕੇ ਗੁਰੂ ਨੇ ਸਾਡੀ ਰੱਖਿਆ ਕਰ ਲਈ ਰੱਖ ਲਿਆ ਹੈ ਭੈ ਭਰਮ ਭਸਣਾ। ਹੁਣ ਜਿਹੜੇ ਪੰਜ ਪ੍ਰਕਾਰ ਦੇ ਭਰਮ ਸੀ ਉਹ ਵੀ ਭਸਮ ਹੋ ਗਏ ਸਵਾਹ ਹੋ ਗਏ ਹਨ।
1: ਰਾਮ ਨਿਧਾਨ ਨਾਨਕ ਸੁਖੀ ਤੇਖ ਸਾਧ ਦਰਸ਼ਨਾ,
0: ਹਜ਼ੂਰ ਸੰਪੂਰਨਤਾ ਕਰਦਿਆਂ ਬਖਸ਼ਿਸ਼ ਕਰਦੇ ਹਾਂ ਤੇਖ ਸਾਧ ਦਰਸ਼ਨਾ। ਭਾਈ ਗੁਰੂ ਰੂਪੀ ਸਾਧੂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਕੇ ਨਿਧੀਆਂ ਦੇ ਖਜ਼ਾਨੇ ਨਾਮ ਰੂਪ ਨਿਧਾਨ ਨੂੰ ਪਾ ਕਰਕੇ ਨਾਨਕ ਸੁਖੀ ਪਏ। ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਭਾਈ ਸੁਖੀ ਹੋ ਗਏ ਆ। ਇਹ ਸੁਖ ਪਾਵਣ ਦਾ ਸਾਧਨ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤਾ। ਜੋ ਵਿਚਾਰ ਸੁਣੀ ਆ ਹਿਰਦੇ ਚ ਥਾਂ ਦੇਈਏ। ਅੰਮ੍ਰਿਤ ਰੂਪ ਧੁਰਕੀ ਬਾਣੀ ਸਮਰੱਥ ਗੁਰੂ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨੀ ਅਨੰਤ ਭੁੱਲਾਂ ਹੋਈਆਂ ਹੋਣਗੀਆਂ। ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਆਪ ਖਿਮਾ ਕਰ ਦੇਣੀ। ਗੁਰੂ ਕੇ ਅੰਮ੍ਰਿਤ ਵਚਨਾਂ ਨੂੰ ਹਿਰਦੇ ਚ ਥਾਂ ਦੇਣਾ। ਆਓ ਅਖੀਰਲੀਆਂ ਭਗਤੀਆਂ ਆਪਾਂ ਰਲ ਮਿਲ ਕੇ ਇਸ ਪਾਵਨ ਸ਼ਬਦ ਦੀਆਂ ਪੜ੍ਹ ਸੁਣ ਲਈਏ। ਫਿਰ ਭੈ ਭ੍ਰਮ ਭਸਣਾ, ਨਾਮ ਨਿਧਾਨ ਨਾਨਕ ਸੁਖੀ ਤੇਖ ਸਾਧ ਦਰਸਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸੰਕਹੀ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨੋ ਪਵਣ ਪਾਣੀ ਦਾ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤੇ ਆਂਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜ੍ਹਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਹੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਜੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚੱਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਹੀ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ।

ਹਰ ਧਿਆਵਹ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਬਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਮ ਪਾਈ ਰਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੇ ਆਏ ਸਭ ਬੈਰਨ ਕਉ ਆਜ ਸਿੰਘਰੇ ਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝ ਉਭਰੇ ਆਏ ਮਰਨ ਕਾਲ ਕਾ ਤ੍ਰਾਸ ਨਿਭਰ ਆਏ ਪੂਜੋ ਸਦਾ ਹਮਾਰੇ ਪੱਛਾ ਸਰੀ ਅਸਤੁਜੋ ਕਰਿਓ ਰੱਛਾ ਰਾਖ ਲੇਹ ਮੋਇ ਰਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰ ਜਬ ਆ ਕਰਖ ਕਰਤ ਹੋ ਕਵਹੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ

ਕਰਨ ਹਾਰਿਆ ਸੰਭ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਰ ਪਹਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਧਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਗਤ ਹੈ ਵਹਿ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਦਾਬ ਤਨ ਘਮੋ ਹਰਿ ਹੋ ਰਿੱਧ ਸਿੱਧ

ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੌਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਡਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੂ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਤਰਸ ਪਇਓਈ ਤਰਸ ਪਇਆ ਮਹਿਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਹਿਰਾ ਮਤ ਹੋਈ ਸਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਠਾਕੁਰ ਤੁਮਕ ਅਰਦਾਸ ਜੀ ਉਹ ਪਿੰਡ ਸਭ ਆਪ

ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਬ ਮਨੋਰਥ ਰਾਜ ਸੁਖ ਰਸ ਸਾਧ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੈ ਨਾਨਕ ਜਨ ਕੇ ਪੂਰਨ ਕਾਮ। ਮੰਗੋ ਰਾਮ ਤੇ ਸਭ ਥੋਕ ਮਾਨੁਖ ਕਉ ਜਾਚਤ ਸ਼੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾ ਸ੍ਰੀ ਮਹੱਲਾ ਪੰਜਵਾਂ ਘਰ ਬਾਰਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗੁਰ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਐਸੀ ਜੈ ਕਰਤੇ ਗਾ ਹੋਏ ਵਿਚਾਰ ਉਚਿਤ ਕਰ ਗਾਵੋ ਸੁਹਿਲਾ ਸਿਵਰੋ ਸਿਰਜਣਹਾਰ ਉਚ ਮੰਗਾਵੋ ਨਿਰ ਭੋਕਾ ਸੁਹਿਲਾ ਹੋ ਮਾਰੀ ਜਿਤ ਸੁਹਿਲਾ ਸਦਾ ਸੋਇ ਰਾਉ। ਨਿਤ ਨਿਤ ਜੀਅੜੇ ਸੰਭਾਲਿਆ ਨੂੰ ਵੇਖਿਆ ਗਾ ਦੇ ਬਣਹਾਰ ਤੇਰਾ ਦਾਨ ਹੈ ਕਿਮਤ ਨਾ ਪਵੇ ਕਿਸ ਦਾਤੀ ਗਵਨ ਸਮਾਰ ਸੰਬਤ ਸਾਹ ਲਿਖਿਆ ਮਿਲਤਰ ਪਾਵੋ ਤੇਲ ਦਿਨ ਸੱਜਣਾ ਸੀਸੜੀਆਂ ਜਾਂ ਹੋਵੇ ਸਹਿਸਾ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਾ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂ ਕਰ ਰਾਖ ਵਡਾਈ ਤੋਇ ਰਾਉ ਬਿਸੋ ਜਸਿਆਂ ਘੜੀਆਂ ਪਹਿਰਾਂ ਸਿੱਤੀ ਵਾਰੀ ਮਾਂ ਹੋਆ ਸੂਰ ਜੇ ਕੋ ਰੁੱਤ ਅਨੇਕ ਨਾਨਕ ਕਰਤੇ ਗੇ ਜੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡੋ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਤੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਹੋ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ ਸਹਿਸ ਤਵ ਗਾਂਧੇਵ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਵਣ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਨ ਕਾ ਹੋਏ ਜਾਤੇ ਤੇਰੇ ਨਾਹੀ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਪਰਿਆ ਮਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਨ ਹਾਰ ਦੇਵ ਮੰਡਲ ਮੰਡਾਹੇ
ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਓਤ ਪੁਨ ਵਡਾਹੇ ਰਹਾਓ ਸਾਕਟ ਹਰ ਰਸਾਧ ਨ ਜਾਣਿਆ ਤੇ ਨਿਰੰਤਰ ਹੋਮੇ ਕੰਡਾਹੀ ਜਿਉ ਜਿਉ ਚਲਹੇ ਚੁਭ ਦੁਖ ਪਾਵਹੇ ਜਮ ਕਾਲ ਸਹਿਹੇ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬਹਿ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਪਹਿਲ ਕੀ ਬੇਲਾ ਆਈਆਂ ਠਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਜਨ ਸਰਹਿਣਾਰੀ ਮਾਨ ਗੁਰਮਿਲ ਕਾਲ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਿਰ ਬ੍ਰਹਮ ਗਿਆਨੀ ਜਿਸੈ ਜਗਾਈ ਪਿਆਵੇ ਰਾਸ ਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਵਿਹਾ ਜੋ ਹਰ ਗੁਰ ਤੇ ਮਨ ਵਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਪੂਰੇ ਅੰਤਰਜਾਮੀ ਪੁਰਖ ਵਜਾਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Seek Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
3: Satnam Shri Vaheguru Jiyo, Gujri Mohalla Pehla, Ae Ji Naam Uttam Neechna Madam, Har Saranagat Har Ke Log, Ae Ji Do Matlu, Ae Maharaj Ji, ਨਾ ਅਸੀਂ ਉੱਤਮ ਹਾਂ, ਨਾ ਨੀਚ ਹਾਂ, ਨਾ ਮੱਧਮ ਹਾਂ, ਕਿਉਂਕਿ ਤਿੰਨ ਤਰ੍ਹਾਂ ਦੇ ਹਨ, ਉੱਤਮ, ਮੱਧਮ ਅਤੇ ਕਨਿਸ਼ਠ। ਹੇ ਗਰੀਬ ਨਵਾਜ਼ ਜੀਓ, ਨਾ ਅਸੀਂ ਉੱਤਮ ਹਾਂ, ਨਾ ਨੀਚ ਹਾਂ, ਕੀ ਹਾਂ ਕਿ ਮੱਧਮ ਵੀ ਅਸੂ ਹਾਂ, ਨਾ ਅਸੀਂ ਉੱਤਮ ਹਾਂ, ਨਾ ਹੀ ਮੱਧਮ ਹਾਂ, ਕੀ ਹਾਂ ਕਿ ਅਸੀਂ ਨੀਚ ਕਨਿਸ਼ਠ ਹਾਂ। ਹਰ ਹਰ ਦੇ ਜਿਹੜੇ ਸੰਤ ਲੋਕ, ਉਹਨਾਂ ਦੀ ਸ਼ਰਨ ਵਿੱਚ ਪ੍ਰਾਪਤ ਹਾਂ। ਨਾਮ ਰਤੇ ਕੇਵਲ ਵੈਰਾਗੀ, ਸੋਗ ਬਯੋਗ ਬਿਸਰਜਤ ਰੋਗ। ਸੰਤ ਮਹਾਤਮਾ ਸੰਸਾਰ ਤੋਂ ਵਿਰਾਗਵਾਨ ਹੋ ਕੇ ਨਿਰੰਕਾਰ ਦੇ ਵੈਰਾਗੀ ਮੈਨੇ ਪ੍ਰੇਮੀ ਹੋ ਕੇ ਕੇਵਲ ਸ਼ੁੱਧ ਇੱਕੋ ਨਾਮ ਵਿੱਚ ਰਤੇ ਰਹਿੰਦੇ ਹਨ। ਔਰ ਹਰ ਸ਼ੋਗ ਦਾ ਜਿਹਨਾਂ ਨੂੰ ਵਿਯੋਗ ਵਿਛੋੜਾ ਹੈ, ਅਤੇ ਦੂਸਰਾ ਜਿਹੜਾ ਹੰਕਾਰ ਰੂਪੀ ਰੋਗ ਹੈ, ਉਹਨਾਂ ਮਹਾਂਪੁਰਖਾਂ ਨੇ ਵਿਸਰਜਿਤ ਮੈਨੇ ਇਸ ਨੂੰ ਆਪਣੇ ਮਨ 'ਚੋਂ ਦੂਰ ਕੀਤਾ ਹੋਇਆ ਹੈ। ਭਾਈ ਰੇ ਗੁਰ ਕਿਰਪਾ ਅਤੇ ਭਗਤ ਠਾਕਰ ਕੀ ਕਹਿੰਦੇ, ਹੇ ਭਾਈ ਸਤਿਗੁਰਾਂ ਦੀ ਕਿਰਪਾ ਮਿਹਰ ਕਰਕੇ ਠਾਕਰ ਨਿਰੰਕਾਰ ਦੀ ਭਗਤੀ ਹੁੰਦੀ ਹੈ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ, ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਦੇ ਨਿਰਮਲ ਪਵਿੱਤਰ ਜਿਹੜੇ ਵਾਕ ਉਪਦੇਸ਼ਾਂ ਕਰਕੇ, ਜੇ ਗੁਰੂ ਦੀ ਕਿਰਪਾ ਨਾਲ ਹਿਰਦੇ 'ਚ ਪਵਿੱਤਰ ਪਰਮਾਤਮਾ ਦਾ ਨਾਮ ਵਸ ਜਾਵੇ, ਅਤੇ ਜੰਮਾਂ ਦੀ ਜਿਹੜੀ ਕਾਣ ਕਨੌੜ ਹੈ ਉਹ ਨਹੀਂ ਰਹਿੰਦੀ, ਅਤੇ ਨਾ ਪਾਤਸ਼ਾਹ ਕਹਿੰਦੇ ਜੰਮਣ ਦੀ ਬਾਕੀ ਰਹਿੰਦੀ ਹੈ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਹਰ ਗੁਣ ਰਸਨ ਰਵੈ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ ਰਸਨ ਸੰਗੇ। ਜਿਹੜੇ ਰਸਨਾਂ ਨਾਲ ਜਵਾਨ ਪਰਮਾਤਮਾ ਦੇ ਗੁਣਾਂ ਨੂੰ ਰਵੈ ਮੈਨੇ ਉਚਾਰਨ ਕਰਦੇ ਹਨ, ਉਚਾਰਨ ਕਰਨਾ ਚਾਹੀਦਾ। ਜਿਹੜੇ ਉਸ ਹਰੀ ਨਿਰੰਕਾਰ ਨੂੰ ਪਾਉਂਦੇ ਹਨ, ਉਹ ਫਿਰ ਜੋਤਿਸ ਭਾਵੇ ਸਹਿਜ ਹਰੀ ਉਸ ਉੱਤੇ ਸਿੱਧੇ ਉਹਦੇ ਘਰ ਵਿੱਚ ਪ੍ਰਮਾਣਿਕ ਹੋ ਜਾਂਦੇ ਹਨ। ਬਿਨ ਹਰ ਨਾਮ ਬੇਥਾ ਜਗ ਜੀਵਨ, ਹਰ ਬਿਨ ਨਿਹਕਲ ਮੇਖ ਘਰੀ। ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਵਿੱਚ ਜਿਉਣਾ ਨਿਸਫਲ ਆ, ਤੂੰ ਉਹਦੇ ਸਿਮਰਨ ਤੋਂ ਬਿਨਾ ਮੇਖ ਘਰੀ, ਮੇਕ ਮੈਨੇ ਇੱਕ ਘੜੀ ਵੀ ਜਿਹੜੀ ਹੈ ਉਹ ਨਿਸਫਲ ਨਿਕੰਮੀ ਹੈ। ਪੈ ਜੀ ਕੋਟੇ ਠੌਰ ਨਾਹੀਂ, ਕਾਰੋਬਾਰ ਨਿੰਦਕ ਗਤ ਨਹੀਂ ਕਾਈ। ਪੈ ਜੀ ਮੈਨੇ ਹੇ ਭਾਈ ਆਪਣੇ ਸਰੂਪ ਘਰ ਤੋਂ ਬਾਹਰ ਹੋਣ ਕਰਕੇ ਜਿਹੜੇ ਕੋਟੇ ਵਿਅਕਤੀ ਹੈ ਉਹਨਾਂ ਨੂੰ ਕਿਤੇ ਵੀ ਠਹਿਰਨਾ ਨਹੀਂ ਮਿਲਦਾ, ਟਿਕਣਾ ਨਹੀਂ ਮਿਲਦਾ। ਘਰ ਪਰਲੋਕ ਬਾਹਰੇ ਲੋਕ, ਇਹ ਦੋਹਾਂ ਲੋਕਾਂ ਜਿਹੜੇ ਨੀਚ ਪੁਰਸ਼ ਹੈ ਉਹਨਾਂ ਨੂੰ ਕਿਤੇ ਟਿਕਾ ਨਹੀਂ ਮਿਲਦਾ। ਐਸੇ ਜਿਹੜੇ ਕਠੋਰਤਾਈ ਕਰਨ ਵਾਲੇ ਪੁਰਖ ਹੈ। ਸਰੂਪ ਘਰ 'ਚ ਉਹਨਾਂ ਨੂੰ ਕਿਤੇ ਠਹਿਰਨਾ ਨਹੀਂ ਹੋਇਆ। ਬਾਹਰ ਕੀ ਹੈ, 84 ਲੱਖ ਜਿਹੜੀਆਂ ਜੂਨੀਆਂ ਇਹਨਾਂ 'ਚ ਫਟਕਦੇ ਫਿਰਦੇ ਹਨ। ਕਾਈ ਪਾਣੀ ਦੇ ਉੱਤੇ ਉਜਾਲਾ ਜਿਹਾ ਆ ਜਾਂਦਾ ਫੜਦਾ। ਕਾਈ ਅਵਿਦਿਆ ਦੇ ਹੋਣ ਕਰਕੇ ਅਗਿਆਨਤਾ ਦੀ ਨਿੰਦਕ ਵੀ ਕਾਈ ਕਾਈ ਮੀਨਿੰਗ ਕਿਸੇ ਤਰ੍ਹਾਂ ਵੀ ਜਿਹੜੇ ਨਿੰਦਕ ਲੋਕ ਆ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਹੈ। ਉਹ ਤਾਂ ਲੋਕਾਂ ਦੇ ਪਾਪਾਂ ਦੀਆਂ ਪੰਡਾਂ ਹੀ ਚੁੱਕੀ ਜਾਂਦੇ ਹਨ। ਔਰ ਉਸ ਕਰੇ ਪ੍ਰਭ ਬਖਸ਼ਣ ਮੇਟੈ ਨਿਤ ਨਿਤ ਚੜ੍ਹੈ ਸਵਾਈ ਰੰਗਕਾਰ ਪਰਮੇਸ਼ਰ ਰੋਸ ਮੈਂ ਗੁੱਸਾ ਕਰਕੇ ਖੋਟੇ ਜਿਹੜੇ ਪੁਰਖ ਹੈ ਖੋਟੇ ਪੁਰਖਾਂ ਦੀ ਬਖਸ਼ ਨਾ ਮਿੱਟ ਦਾਤ ਬੰਦ ਨਹੀਂ ਕਰਦਾ ਸਗੋਂ ਐਸਾ ਦਿਆਲੂ ਹਮੇਸ਼ਾ ਸਵਾਈ ਚੜ੍ਹ ਕੇ ਦਿੰਦਾ। ਨਿੰਦਕ ਪੁਰਖ ਤਾਂ ਨਾਮ ਜਪਣ ਵਾਲਿਆਂ ਨਾਲ ਗੁੱਸਾ ਕਰਦਾ ਹੈ ਲੇਕਿਨ ਰੰਗਕਾਰ ਆਪਣੀ ਬਖਸ਼ਿਸ਼ ਨਹੀਂ ਮਿੱਟਦਾ। ਇਸ ਵਾਸਤੇ ਸੰਤਾਂ ਭਗਤਾਂ ਦੀ ਇੱਜ਼ਤ ਹਮੇਸ਼ਾ ਸਵਾਈ ਤੋਂ ਸਵਾਈ ਚੜ੍ਹਦੀ ਹੈ। ਜਿਹੜਾ ਪਾਪੀ ਤੋਂ ਪਾਪੀ ਹੈ ਉਹਨੂੰ ਵੀ ਦੇਖ ਲਓ ਮਹਾਰਾਜ ਭੋਜਨ ਪਾਣੀ ਦੇਈ ਜਾਂਦੇ ਹੈ। ਐ ਜੀ ਗੁਰ ਕੀ ਦਾਤ ਨ ਮਿਟੈ ਕੋਈ ਮੇਰੇ ਠਾਕਰ ਆਪ ਦਵਾਈ। ਐ ਜੀ ਮੈਨੇ ਇਹ ਭਾਈ ਸਤਿਗੁਰਾਂ ਦੀ ਜਿਹੜੀ ਦਾਤ ਹੈ ਨਿੰਦਾ ਕਿੰਨੀ ਨਿੰਦਿਆ ਕਰੇ ਉਹਨੂੰ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਮੇਰੇ ਮਾਲਕ ਸਤਿਗੁਰਾਂ ਨੇ ਇਹ ਦਾਤ ਉਹਨਾਂ ਗੁਰਮੁਖਾਂ ਨੂੰ ਆਪੇ ਦਵਾਈ ਹੈ। ਨਿੰਦਕ ਨਾਰ ਕਾਲੇ ਮੁੱਖ ਨਿੰਦਾ ਜਿਹਨ ਗੁਰ ਕੀ ਦਾਤ ਨੂੰ ਪਾਈ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾਤ ਨਾਲ ਪਾਈ ਚੰਗੀ ਨਹੀਂ ਲੱਗਦੀ ਹੈ ਪਸੰਦ ਨਹੀਂ ਆਉਂਦੀ ਹੈ। ਐਸੇ ਜਿਹੜੇ ਨਿੰਦਕ ਪੁਰਖ ਹੈ ਉਹ ਨਿੰਦਿਆ ਕਰਕੇ ਉਹਨਾਂ ਦੇ ਮੂੰਹ ਕਾਲੇ ਜ਼ਰੂਰ ਹੁੰਦੇ ਹਨ। ਇਹ ਜੀ ਸਾਨੂੰ ਪਰੇ ਪ੍ਰਭ ਬਖਸ਼ ਮਿਲਾਵੈ ਬ੍ਰਹਮਣ ਅਦੁਆ ਰੋਈ। ਇਹ ਜੀ ਮੈਨੇ ਇਹ ਪਾਈ ਜਿਹੜੇ ਗੁਰਮੁਖ ਰਾਮਕਾਰ ਦੀ ਸ਼ਰਨ 'ਚ ਪੈ ਗਏ ਹਨ ਪਾਤਸ਼ਾਹ ਜੀ ਉਹਨਾਂ ਨੂੰ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ। ਔਰ ਅਦੁਆ ਰਾਈ ਬਿਲਮਨ ਅਦੁਆ ਰਾਈ ਅੱਧੀ ਰਾਈ ਜਿੰਨੀ ਵੀ ਬਿਲਮ ਨੇ ਦੇਰੀ ਨਹੀਂ ਕਰਦਾ ਹੈ। ਰਾਈ ਸਰੋਂ ਦੇ ਬੀਜ ਵਾਂਗ ਹੁੰਦਾ ਅਤੇ ਅੱਧੀ ਰਾਈ ਜਿੰਨੀ ਵੀ ਮਤਲਬ ਥੋੜ੍ਹੀ ਵੀ ਦੇਰੀ ਨਹੀਂ ਕਰਦਾ ਥੋੜ੍ਹੀ ਦੇਰੀ ਵੀ ਨਹੀਂ ਕਰਦਾ ਹੈ ਸਾ ਦਿਆਲੂ ਹੈ। ਆਨੰਦ ਮੂਲ ਨਾਥ ਸਰਨਾਥਾਂ ਸਤਿਗੁਰ ਮੇਲ ਮਲਾਈ। ਜਿਹੜਾ ਆਨੰਦ ਦਾ ਮੂਲ ਕੌਣ ਮੁੰਡ ਪਰਮੇਸ਼ੁਰ ਨਾਥਾਂ ਦਾ ਫਿਰ ਮੈਨੂੰ ਸ਼੍ਰੋਮਣੀ ਨਾਥ ਨੌ ਨਾਥ ਉਹ ਤਾਂ ਸਾਰਿਆਂ ਦਾ ਵੱਡਾ ਹੈ। ਸਤਿਗੁਰ ਸੱਚੇ ਪਾਤਸ਼ਾਹ ਐਸੇ ਦਿਆਲੂ ਉਸ ਮੇਲ ਨਾਲ ਮਿਲਾ ਦਿੰਦੇ ਉਸ ਨਿਰੰਕਾਰ ਨਾਲ ਮਿਲਾ ਦਿੰਦੇ ਹਨ। ਐ ਜੀ ਸਦਾ ਦਿਆਲ ਦਇਆ ਕਰ ਰਵਿਆ ਗੁਰਮਤਿ ਭ੍ਰਮਣ ਚੁਕਾਈ। ਐ ਜੀ ਮੈਨੇ ਹੇ ਭਾਈ ਨਿਰੰਕਾਰ ਸਦਾ ਦਿਆਲਤਾ ਵਾਲੇ ਸੁਭਾਅ ਵਾਲੇ ਹਨ ਸਤਿਗੁਰਾਂ ਦੀ ਦਇਆ ਕਰਕੇ ਰਵਿਆ ਮਾਰੇ ਮੇਰ ਕਨ ਸਿਵ ਦਾ ਨਾਮ ਜਪਿਆ ਜਾਂਦਾ ਕਿਉਂ ਸਤਿਗੁਰਾਂ ਦੀ ਸਿੱਖਿਆ ਹੀ ਭ੍ਰਮਣ ਮੈਨੂੰ ਭ੍ਰਾਂਤੀ ਭਰਮ ਨੂੰ ਦੂਰ ਕਰਦੀ ਹੈ। ਪਾਰਸ ਭੇਟ ਕੰਜਨ ਧਾਤ ਹੋਈ ਸਤਸੰਗਤ ਕੀ ਵਡਿਆਈ। ਪਾਤਸ਼ਾਹ ਕਹਿੰਦੇ ਜਿਵੇਂ ਪਾਰਸ ਨਾਲ ਭੇਟ ਮਿਲ ਕੇ ਇਹ ਸੱਤ ਧਾਤਾਂ ਜਿਹੜੀਆਂ ਇੱਕ ਧਾਤ ਕੰਜਨ ਸੋਨਾ ਹੋ ਜਾਂਦੀਆਂ ਇਸੇ ਤਰ੍ਹਾਂ ਇਸ ਵਡਿਆਈ ਸਤਸੰਗਤ ਦੀ ਪਾਰਸ ਨਾਲ ਸੱਤ ਧਾਤਾਂ ਮਿਲੀਆਂ ਅਤੇ ਸੋਨਾ ਹੋਈਆਂ ਸਤਸੰਗਤ ਰੂਪੀ ਪਾਰਸ ਨੂੰ ਮਿਲ ਕੇ ਇਹਦਾ ਧਾਤੂ ਰੂਪ ਜੀਵ ਸੋਨੇ ਨੂੰ ਸ਼ੁੱਧ ਕੀ ਇਹ ਬ੍ਰਹਮ ਨਿਰੰਕਾਰ ਦਾ ਸਰੂਪ ਹੋ ਜਾਂਦਾ ਹੈ। ਤਥਾ ਗੁਰੂ ਰੂਪੀ ਪਾਰਸ ਨੂੰ ਮਿਲ ਕੇ ਕੰਚਨ ਸੋਨੇ ਦੀ ਧਾਤੂ ਵਾਂਗੂ ਇਹਦੀ ਜਿਹੜੀ ਬੁੱਧੀ ਬੜੀ ਪਵਿੱਤਰ ਹੋ ਜਾਂਦੀ ਹੈ। ਸਤਿਗੁਰਾਂ ਦੀ ਜਿਹੜੀ ਸੰਗਤ ਹੈ ਇਹ ਤਾਂ ਸੰਗਤ ਦੀ ਵਡਿਆਈ ਹੈ। ਹਰ ਜਲ ਨਿਰਮਲ ਮਨੇ ਸੁਨਾਨੀ ਬੱਜਣ ਸਤਿਗੁਰ ਭਾਈ ਪਰਮਾਤਮਾ ਦਾ ਨਾਮ ਰੂਪੀ ਜਲ ਜਿਹਨਾਂ ਇਹ ਮਨ ਲਈ ਇਸ਼ਨਾਨ ਕੀਤਾ ਨਾਮ ਜਪਿਆ ਉਹਨਾਂ ਦਾ ਮੱਜਣ ਇਸ਼ਨਾਨ ਕੀਤਾ ਸਤਿਗੁਰਾਂ ਨੂੰ ਭਾਈ ਮੈਨੇ ਭਾ ਗਿਆ। ਤਥਾ ਜਿਨ੍ਹਾਂ ਦੀ ਸੇਵਾ ਕੀਤੀ ਗੁਰੂ ਮਹਾਰਾਜ ਨੂੰ ਭਾ ਗਈ ਉਹਨਾਂ ਦਾ ਮਨ ਪਰਮਾਤਮਾ ਦਾ ਨਾਮ ਰੂਪ ਜਿਹੜਾ ਪਵਿੱਤਰ ਜਾਲੇ ਵਿੱਚ ਮੱਜਣ ਇਸ਼ਨਾਨ ਕਰਕੇ ਇਹ ਸ਼ਨਾਨੀ ਇਸ਼ਨਾਨੀ ਦਾ ਮਤਲਬ ਪਵਿੱਤਰ ਸ੍ਰੇਸ਼ਟ ਬਣ ਗਿਆ ਹੈ। ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਲਾਈ ਸੰਤਾਂ ਮਹਾਂਪੁਰਖ ਸੰਗਤ ਕਰਨ ਵਾਲੇ ਪੁਨਰਪੀ ਫਿਰ ਇਸ ਗੱਲ ਦਾ ਨਿਸ਼ਚਾ ਕਰੋ ਮੁੜ ਕੇ ਜਨਮ ਨਹੀਂ ਹੁੰਦਾ ਕਿਉਂਕਿ ਜੋਤੀ ਜੋਤ ਸਰੂਪ ਕੌਣ ਨਿਰੰਕਾਰ ਉਹਦੀ ਜੋਤ ਨੂੰ ਆਪਣੇ ਵਿੱਚ ਮਲਾਈ ਉਹ ਮਿਲਾ ਲੈਂਦਾ ਅਥਵਾ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਤੂੰ ਵੱਡ ਪੁਰਖ ਅਗੰਮ ਤੁਰੋ ਅਰਹਮ ਪੰਖੀ ਤੁਝ ਮਾਹੀ ਹੇ ਅਗੰਮ ਤੁਹਾਡੀ ਗਮਤਾ ਨਹੀਂ ਕੋਈ ਪਾ ਸਕਦਾ ਪਾਪਾਂ ਤੋਂ ਰੱਖਿਆ ਕਰਨ ਲਈ ਨਿਰੰਕਾਰ ਆਪ ਜੀ ਬਹੁਤ ਵੱਡੇ ਤਰੋਵਰ ਬ੍ਰਿਖਸ਼ ਦੀ ਨਿਆਈ ਹੋ ਅਸੀਂ ਆਪ ਜੀ ਦੇ ਆਸਰੇ ਵਿੱਚ ਰਹਿਣ ਵਾਲੇ ਪੰਖੀ ਪੰਛੀ ਹਾਂ। ਨਾਨਕ ਨਾਮ ਨਿਰੰਜਨ ਦੀਜਿਆ ਜੁਗ ਜੁਗ ਸਬਦ ਸਲਾਹੀ ਪਾਤਸ਼ਾਹ ਕਿਰਪਾ ਕਰਦੇ ਹਨ ਹੇ ਨਿਰੰਜਨ ਸ਼ੁੱਧ ਸਰੂਪ ਸਾਨੂੰ ਆਪਣਾ ਪਵਿੱਤਰ ਨਾਮ ਦਾ ਦਾਨ ਦੇ ਦਿਓ ਜਿਹੜਾ ਜੋਗਾਂ ਜੋਗਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਉਪਦੇਸ਼ ਦੁਆਰਾ ਆਪ ਜੀ ਨੂੰ ਸਲਾਉਂਦਾ ਰਹਾਂ ਤੇਰੀ ਉਸਤਤ ਕਰਦਾ ਰਹਾਂ। ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਹੈ ਪਹਿਲੇ ਪਾਤਸ਼ਾਹ ਚੌਥੇ ਘਰ ਚਾਰ ਤਾਲ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ ਓਅੰਕਾਰ ਪ੍ਰਕਾਸ਼ ਰੂਪ ਹਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਇਹ ਅਸ਼ਟਪਦੀ 505 ਪੰਨੇ 'ਤੇ ਚੱਲ ਰਹੀ ਹੈ। ਭਗਤ ਪ੍ਰੇਮ ਅਰਾਤਮ ਸੱਚ ਪਿਆਸ ਪਰਮ ਹਿਕਮ ਮਨ ਕਰਕੇ ਅਸੀਂ ਉਸ ਨਿਰੰਕਾਰ ਦੀ ਪ੍ਰੇਮਾ ਭਗਤੀ ਗ੍ਰਹਿਣ ਕਰਕੇ ਉਹਦੇ ਨਾਮ ਦੀ ਆਰਾਧਨਾ ਕਰਦੇ ਹਾਂ। ਬਾਣੀ ਰਚਨਾ ਕਰਕੇ ਵੀ ਸੱਚੇ ਨਾਮ ਦੀ ਸਾਨੂੰ ਪਿਆਸ ਲੱਗ ਰਹੀ ਹੈ ਔਰ ਸਰੀਰ ਕਰਕੇ ਵੀ ਪਰਮ ਹਿਕਮ ਸਰੀਰ ਕਰਕੇ ਵੀ ਸਾਨੂੰ ਬਹੁਤ ਪਿਆਰ ਹੋ ਰਿਹਾ ਹਰ ਵੇਲੇ ਉਹਦੀ ਸੇਵਾ ਕਰਨ ਨੂੰ ਮਨ ਕਰਦਾ ਹੈ ਪਰਮ ਹਿਤ ਉਹ ਤਾਂ ਬਹੁਤ ਵੱਡਾ ਹਿੱਤ ਕਰਨ ਵਾਲਾ ਸੱਚਾ ਨਿਰੰਕਾਰ ਕਹਿੰਦੇ ਪਿਆਸਿਆਂ ਨੂੰ ਉਹਦੀ ਪ੍ਰੇਮਾ ਭਗਤੀ ਦਾ ਆਰਾਧਨ ਕਰਦੇ ਹਾਂ। ਜਿਵੇਂ ਪਿਆਸਾ ਬੰਦਾ ਪਾਣੀ ਵੱਲ ਨੂੰ ਦੌੜਦਾ ਨਾ ਜਿਹਦੇ ਭਗਤੀ ਹੈ ਉਹ ਪਰਮਾਤਮਾ ਦੀ ਆਰਾਧਨਾ ਕਰਦੇ ਹਾਂ। ਬਿਲ ਲਾਪ ਬਿਲਲ ਬਿਨੰਤੀਆ ਸੁਖ ਪਾਏ ਚਿਤ ਹਿਤਮ ਬਰਲਾਪ ਹੀ ਬਰਲਾਪ ਕਹਿ ਕੇ ਔਰ ਜਿਸ ਤਰ੍ਹਾਂ ਬਿੱਲਾ ਬਿਰਲਾਪ ਕਰਦਾ ਬਿਲਿਆਮ ਬਿਰਲਾਪ ਕਰਕੇ ਚਿੱਤ ਦੇ ਹਿੱਤ ਨਾਮ ਹੁੰਦਾ ਪ੍ਰੇਮ ਕਰਕੇ ਜਦੋਂ ਬੇਨਤੀਆਂ ਕੀਤੀਆਂ ਅਤੇ ਫਿਰ ਕੀ ਹੋਇਆ ਸੁੱਖ ਪਾਏ ਚਿੱਤ ਹਿਤਮ ਅਤੇ ਸੁੱਖ ਪ੍ਰਾਪਤ ਪਾਏ ਮੈਨੂੰ ਹੋ ਗਿਆ ਅਤੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਚਿੱਤ ਦੇ ਅੰਦਰ। ਜਪ ਮਨ ਨਾਮ ਹਰ ਸਰਨ ਮਨ ਨੂੰ ਸੰਬੋਧਨ ਕਰਕੇ ਪਾਤਸ਼ਾਹੀ ਕਿਰਪਾ ਕਰਦੇ ਆ ਜੋ ਨਿਰੰਕਾਰ ਦਾ ਸਰੂਪ ਸਤਿਗੁਰੂ ਉਹਨਾਂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਹੈ। ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਰਾਮ ਰਾਮ ਦਾ ਮਤਲਬ ਹੈ ਪਰਮੇਸ਼ਰ ਦੇ ਨਾਮ ਰੂਪੀ ਜਿਹੜੀ ਸ੍ਰੇਸ਼ਟ ਕਰਨੀ ਨੂੰ ਕਰ ਕਿਉਂ ਸੰਸਾਰ ਸਾਗਰ ਤੋਂ ਤਾਰਨੇ ਨੂੰ ਇਹ ਇੱਕ ਤਾਰੀ ਤਾਰਮਣੀ ਜਹਾਜ਼ ਹੈ ਔਰ ਪਰਮੇਸ਼ਰ ਦਾ ਨਾਮ ਰੂਪੀ ਜਿਹੜੀ ਪਵਿੱਤਰ ਕਰਨੀ ਨੂੰ ਰਾਮ ਨੇ ਉਚਾਰਨਾ ਉਹ ਹੈ ਜਿਹੜਾ ਨਿਰੰਕਾਰ ਤਾਰਨ ਵਾਲਾ ਤੈਨੂੰ ਸੰਸਾਰ ਸਾਗਰ ਤੋਂ ਤਾਰ ਦੇਵੇਗਾ। ਇਹ ਮਨ ਮਿਰਤ ਸ਼ੁਭ ਚਿੰਤਨ ਗੁਰਸਬਦ ਹਰ ਰਮਨ ਹੇ ਮਨ ਤੂੰ ਸ਼ੁਭ ਚਿੰਤਨ ਵੱਲੋਂ ਮਿਰਤ ਮੈਨੂੰ ਮਰ ਰਿਹਾ ਇੱਧਰ ਤਾਂ ਤੇਰਾ ਧਿਆਨ ਹੀ ਹੈ ਚਾਹੀਦਾ ਤਾਂ ਇਹ ਹੈ ਕਿ ਸਤਿਗੁਰੂ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਨੂੰ ਰਮਣ ਮੈਨੇ ਉਚਾਰਨ ਕਰਦਾ ਰਹੇ। ਕਈ ਸਥਾਨਾਂ ਦੀ ਮਿਰਤ ਜਗ੍ਹਾ ਸਿਮਰਤ ਪਾਠ ਵੀ ਮਿਲਦੇ ਹਨ ਸੰਬੋਧਨ ਕਰ ਕਹਿੰਦੀ ਹੇ ਮਨ ਤੂੰ ਸ਼ੁਭ ਸਿਮਰਤ ਸਿਮਰਤ ਮੈਨੇ ਸਿਮਰਤੀਆਂ ਦੁਆਰਾ ਸ਼ੁਭ ਚਿੰਤਨ ਨੂੰ ਸਿਮਰਤ ਮੈਨੇ ਸਿਮਰਨਾ ਕਰ ਗੁਰੂ ਦੀ ਬਾਣੀ ਦਾ ਗਿਆਨ ਲੈ ਕੇ ਉਹਦਾ ਸਿਮਰਨ ਕਰ। ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਰਮਣ ਮੈਨੇ ਉਚਾਰਨਾ ਕਰ ਤਾਂ ਮਤ ਮਤ ਨਾਮ ਬੁੱਧੀ ਦੇ ਵਿੱਚ ਤਤ ਗਿਆਨ ਤਤ ਮੈਨੇ ਜਿਹੜਾ ਯਥਾਰਥ ਵਸਤੂ ਦਾ ਗਿਆਨ ਤੈਨੂੰ ਪ੍ਰਾਪਤ ਹੋ ਜਾਏਗਾ ਫਿਰ ਗਿਆਨ ਕਰਕੇ ਕੀ ਹੋਏਗਾ ਕਲਿਆਣ ਦਾ ਖਜ਼ਾਨਾ ਬਣ ਜਾਏਗਾ ਕਲਿਆਣ ਦਾ ਨਿਧਾਨ ਖਜ਼ਾਨਾ ਕੌਣ ਨਿਰੰਕਾਰ ਉਸ ਪਰਮੇਸ਼ਵਰ ਦੇ ਨਾਮ ਨੂੰ ਮਨ 'ਚ ਉਚਾਰਨਾ ਕਰ ਫਿਰ ਤੇਰੀ ਬੁੱਧੀ ਦੇ ਅੰਦਰ ਸਹੀ ਗਿਆਨ ਪ੍ਰਗਟ ਹੋ ਜਾਵੇਗਾ ਚੱਲ ਚਿੱਤ ਵਿੱਚ ਭਰਮਾ ਭਰਮ ਜਗ ਮੋਹ ਮਗਨ ਹੇਤ ਇਹ ਜਿਹੜਾ ਬਿੱਤ ਧਨ ਇਹ ਚਲੇ ਜਾਣ ਵਾਲਾ ਇਹਦੇ ਵਿੱਚ ਇਹ ਜਿਹੜੇ ਜੀਵ ਇਹਨਾਂ ਦੇ ਚਿੱਤ ਭਰਮਣਾ ਹੀ ਭਰਮਣ ਕਰ ਰਿਹਾ ਘੁੰਮ ਰਿਹਾ ਭਰਮਾਂ ਦਾ ਭਰਮਾਇਆ ਹੋਇਆ ਧਨ ਮਾਇਆ ਵੱਲ ਚਿੱਤ ਚੱਲ ਮੈਨੇ ਚੰਚਲ ਹੋ ਰਿਹਾ ਔਰ ਸੰਸਾਰ ਦੇ ਮੋਹ ਦੀ ਮਗਨਤਾ ਵਿੱਚ ਯਤਨ ਮੈਨੇ ਪ੍ਰੇਮ ਕਰ ਰਿਹਾ ਯਤਨ ਨਾ ਅਗਿਆਨ ਕਰਕੇ ਇਹ ਜਿਹੜਾ ਜਗ ਜੀਵ ਆ ਇਹ ਦਿਨ ਰਾਤ ਮੋਹ ਦੇ ਵਿੱਚ ਮਗਨ ਹੋਇਆ ਹੋਇਆ ਐਸਾ ਮੋਹ ਦੇ ਵਿੱਚ ਲੱਗਿਆ ਦੂਆ ਪਾਸਾ ਤਾਂ ਚੇਤੇ ਹੀ ਫਿਰ ਨਾਮ ਭਗਤ ਦ੍ਰਿੜੰਗ ਮਤੀ ਗੁਰਵਾਕ ਸਬਦ ਰਤਨ ਹੇ ਗੁਰਮੁਖ ਪਿਆਰਿਆ ਬਚਨਾਂ ਵਿੱਚੋਂ ਸਤਿਗੁਰ ਦੇ ਸ਼ਬਦ ਵਿੱਚ ਰਤਨ ਮੈਨੇ ਸਦਾਕਾਰ ਹੋ ਕੇ ਲੀਨ ਹੋ ਕੇ ਫਿਰ ਕਰਨ ਵਾਲੀ ਜਿਹੜੀ ਨਾਮ ਭਗਤੀ ਹੈ ਉਹਨੂੰ ਮਤੀ ਬੁੱਧੀ ਦੇ ਵਿੱਚ ਦ੍ਰਿੜ ਕਰਨਾ ਕਰ ਸਤਿਗੁਰਾਂ ਦੇ ਮੁਕਾਰਨ ਤੋਂ ਜਿਹੜੇ ਸੋਤੇ ਸਿੱਧ ਬਚਨ ਨਿਕਲੇ ਆ ਔਰ ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਇਹਨਾਂ ਦੋਵਾਂ ਵਿੱਚ ਰਤਨ ਮੈਨੇ ਲੀਨ ਹੋ ਕੇ ਦ੍ਰਿੜ ਮਤੀ ਵਾਲੇ ਕੌਣ ਹੈ ਸੰਤ ਮਹਾਤਮਾ ਨਾਮ ਭਗਤੀ ਕਰਕੇ ਜਿਹੜੇ ਸਥਿਰ ਹੋ ਗਏ ਉਹਨਾਂ ਦਾ ਮਨ ਜਿਹੜਾ ਹੋਰ ਹਰ ਵੇਲੇ ਟਿਕਿਆ ਰਹਿੰਦਾ ਪਰਮਾਤ ਭਰਮ ਨਾ ਚੂਕ ਕੇ ਜਗ ਜਨਮ ਵਿਆਦ ਖਪਮ ਬਹੁਤਾ ਪਰਮਾਤਮਾ ਨੇ ਪਾਤਸ਼ਾਹ ਨੇ ਭਰਮ ਨਹੀਂ ਕਰਦੇ ਜਾਂ ਬਹੁਤੇ ਤੀਰਥਾਂ ਦੇ ਫਿਰਨੇ ਕਰ ਪਾਤਸ਼ਾਹ ਕਹਿੰਦੇ ਭਰਮ ਦੂਰ ਨਹੀਂ ਹੁੰਦਾ ਇਹ ਭਰਮਾਂ ਕਰਕੇ ਜਗ ਜਿਹੜਾ ਜੀਵ ਆ ਇਹ ਜੰਮਣ ਮਰਨ ਰੂਪੀ ਜਿਹੜੀ ਵਿਆਧ ਬਿਮਾਰੀ ਇਹਨਾਂ ਰੋਗਾਂ 'ਚ ਖੱਪ ਰਿਹਾ ਹੈ ਅਸਥਾਨ ਹਰ ਨੇ ਕੇਵਲੰਗ ਸਤ ਮਤੀ ਨਾਮ ਤਪੰਗ ਪਰਮਾਤਮਾ ਦਾ ਨਿਹ ਕੇਵਲੰਗ ਸ਼ੁੱਧ ਅਸਥਾਨ ਕੀ ਪਵਿੱਤਰ ਇਹ ਸਤਸੰਗਤ ਹੈ ਸਤ ਮਿਨੇ ਸਤਸੰਗ ਉਹਦੇ ਵਿੱਚ ਸਤਿਗੁਰਾਂ ਦੀ ਸੇਵਾ ਰੂਪੀ ਤਪ ਕਰਕੇ ਮਤੀ ਮੈਨੇ ਜਿਹੜੀ ਬੁੱਧੀ ਹੈ ਉਹਦੇ 'ਚ ਪਰਮੇਸ਼ਰ ਦਾ ਨਾਮ ਜਿਹੜਾ ਧਾਰਨਾ ਕਰ ਪਰਮਾਤਮਾ ਦਾ ਨਾਮ ਨਿਹ ਕੇਵਲ ਅਸਥਾਨ ਜਿਹੜਾ ਸਤਸੰਗ ਆ ਉਹਦੇ ਵਿੱਚ ਸਤਮਤੀ ਵਾਲੇ ਸੱਚੀ ਬੁੱਧੀ ਵਾਲੇ ਜਿਹੜੇ ਗੁਰਮੁਖ ਪਿਆਰੇ ਮਹਾਂਪੁਰਖ ਆ ਉਹ ਨਾਮ ਰੂਪੀ ਤਪ ਨੂੰ ਹਮੇਸ਼ਾ ਤਪਦੇ ਰਹਿੰਦੇ ਹਨ ਇਹੋ ਜਗ ਮੋਹ ਹੇਤ ਵਿਆਪਤੰ ਦੁੱਖ ਅਦਕ ਜਨਮ ਮਰਨ ਇਹ ਜਗ ਜਿਹੜਾ ਜੀਵ ਮੋਹ ਦਾ ਹੇਤ ਮੋਹ ਦੇ ਹੇਤ ਮੈਨੇ ਕਾਰਨ ਕਰਕੇ ਔਰ ਜਿਹੜਾ ਅਗਿਆਨ ਹੈ ਉਹਦੇ ਵਿੱਚ ਵਿਆਪ ਰਿਹਾ ਹੈ ਇਸ ਵਾਸਤੇ ਇਹਨੂੰ ਜੰਮਣ ਮਰਨ ਦਾ ਅਦਕ ਬਹੁਤ ਹੀ ਦੁੱਖ ਹੋ ਰਿਹਾ ਹੈ ਭਜ ਸਰਨ ਸਤਿਗੁਰ ਉਭਰੈ ਹਰ ਨਾਮ ਰਿਦ ਰਮਣ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸ਼ਰਨ ਵਿੱਚ ਭਜ ਮੈਨੇ ਪ੍ਰਾਪਤ ਹੋ ਗਏ ਆ ਪਰਮਾਤਮਾ ਦੇ ਨਾਮ ਨੂੰ ਹਿਰਦੇ ਰਮਣ ਮੈਨੇ ਉਚਾਰਨ ਕਰਦੇ ਹਨ ਉਹ ਇਹ ਜੰਮਣ ਮਰਨ ਦੇ ਦੁੱਖ ਤੋਂ ਬਚ ਜਾਂਦੇ ਹਨ ਗੁਰਮਤ ਨਿਸ਼ਚਲ ਮਨ ਮਨ ਮਨਮ ਸਹਿਜ ਵਿਚਾਰ ਨਿਸ਼ਚਲ ਟਕਾ ਕਰਨ ਵਾਲੀ ਜਿਹੜੀ ਸਤਿਗੁਰਾਂ ਦੀ ਸਿੱਖਿਆ ਮਨ ਵਿੱਚ ਜਿਹਨਾਂ ਨੇ ਮਨ ਮਨਨ ਕੀਤਾ ਔਰ ਮਨ ਨੇ ਸਹਿਜ ਗਿਆਨ ਦੁਆਰਾ ਸਹਿਜ ਮੈਨੇ ਜਿਹੜਾ ਬ੍ਰਹਮ ਨਿਰੰਕਾਰ ਦਾ ਵਿਚਾਰ ਕਰਨਾ ਜਿਹੜਾ ਉਹ ਪ੍ਰਾਪਤ ਕੀਤਾ ਹੈ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰਗ ਜਿਨ੍ਹਾਂ ਦੇ ਅੰਦਰ ਸੱਚਾ ਨਾਮ ਉਹ ਨਿਰਮਲ ਸ਼ੁੱਧ ਪਵਿੱਤਰ ਹਨ ਔਰ ਜਿਨ੍ਹਾਂ ਦਾ ਮਨ ਪਵਿੱਤਰ ਹੈ ਉਹ ਰਤਨ ਰੂਪੀ ਗਿਆਨ ਨੂੰ ਪ੍ਰਾਪਤ ਕਰਦੇ ਹਨ ਰਤਨ ਵੈਰਾਗ ਅਤੇ ਗਿਆਨ ਦੋਹਾਂ ਨੂੰ ਸਾਰੇ ਮੈਨੇ ਸੰਭਾਲਦੇ ਹਨ ਭੈ ਪਾਏ ਭਗਤ ਤਰ ਭਵ ਜਲ ਮਨਾ ਚਿੱਤ ਲਾਏ ਹਰ ਚਰਣੀ ਨਿਰੰਕਾਰ ਦੇ ਸਰੂਪ ਸਤਿਗੁਰਾਂ ਦੇ ਚਰਨਾਂ 'ਚ ਇਹਦੀ ਵਿਅਕਤੀ ਨੂੰ ਲਾ ਕੇ ਭੈ ਪਾਏ ਭਗਤ ਪ੍ਰੇਮਾ ਭਗਤ ਤਰ ਤਰ ਭਵ ਜਲ ਮਨਾ ਇਹ ਸੰਸਾਰ ਸਾਗਰ ਨੂੰ ਤਰ ਜਾ ਚਿੱਤ ਲਾਏ ਹਰ ਚਰਣੀ ਚਿੱਤ ਦੀ ਵਿਅਕਤੀ ਨੂੰ निरंकार दे चरणा ना लगा करके जोड़ करके ये तेरा तरणा हो जाएगा संसार सागर। हर नाम हृदय पवित्र पावन एह शरीर तो सरणी पावन मैंने पवित्र रूपी निरंकार दे नाम नू जप करके हिरदे नू पवित्र कर लेना गा। फिर तू ये जिहड़ा पंज भूतक शरीर है इहनू तो उस निरंकार की शरण विच पाउणा कर। लभ लोभ लहर निवारण हर नाम रासमन लभ मैंने जिहड़ा तैनू पदार्थां दी खाण दा भुस पिया है चटपटे ये भावें बीमारी हो जाए पर मूँह का स्वाद नहीं खड़ लोभ पदार्थों के इकट्ठे करने का होंगे और लहर जिहड़ी इन्हां माया की तृष्णा है इन्हां सारे नूं मन चो दूर कर दे और रास सच्चे परमात्मा के नाम नूं मनना कर। रास मन नाम नूं मनना कर मन मार तू ही निरंजना कह नानका सरना पातशाह कृपा कर दे गुरमुखा सतगुरां दी शरण ग्रहण करके मन नूं मार के परमात्मा के नाम नूं जपना कर और सतगुर सच्चे पातशाह नूं ग्रहण करके मन नूं मार जिन्हें बादशाह नूं मार दे फिर तू निरंजन रूप हो जाएगा तो निरंजन जरा परमेश्वर है उत्ते तू भिन्न नहीं रह जाएगा बखरा नहीं रह जाएगा। गुजरी महला तीजा कर पहला एक ओंकार सतगुर प्रसाद निरत करी मन नचाई गुर प्रसादी आप गुरु श्री गोविंदवाल साहब कित रास निरत करिए जे रास करिए उन्हें रास पाई फिर उन्होंने देख के सिखा ने आ गया महाराज तो गोविंदवाल दस दे बड़ी रास पाई देखिए आप भी देखो रास किस तरह पाते हैं। महाराज सच्चे पातशाह द्वारा सिक्ख्या दे रहे निरत करी ए मन नचाए गुरु प्रसादी आओगे पातशाह कहने जरा सत के असत वस्तु का निरत करी मैंने निरणा करना यह मन नचा करे जोड़ा सतगुरों की सेवा इस मन नचावना यह निरतकारी दौड़ दौड़ के सेवा करनी ना पुरख न कहते चाहिए है इस मन संसार वालों चाई चुक के निरत नाम निरना करे इस मन सतगुर सेवा वालों ना चाई ना चुके कभी दूर ना करे सेवा च लगा ही रहे सतगुर सच्चे पातशाह की कृपा न आप हिरापा भाव जरा हंकार पातशाह कहते इनू गुआना करे चित रखा सो मुक्त होगा जो इच्छी सोई पल पर जरा गुरु प्यारा अपने चित फिर टका के रखता अचल रखता उ गुरु प्यारा मुक्त हो जाता और मन दे जड़ी इच्छा करता उ फल पाँगा। नाचरे मन गुर कह आ गया ये मन तू सतगुर ने आग्या मनण विच नचना था आप की सावधान होके दौड़ दौड़ के खुशी नाल सेवा करें बदा रुदा नहीं शरदा भगती दे नाल गुर कह भाणे नच है तां सुख पग है अंते जम पौ पग रहा सतगुरां दे भाणे हुक्म मनण विच जे तू नचेगा सेवा करेगा फिर तू सुख पावेगा और अंत समय जमा का जड़ा डर है पग है मैंने दौड़ जाएगा राव विश्राम दे कृपा कर दे आपने चाहे सो भगत कहिए आपना प्यार आप लाए जड़ा अपने आप नमें छड़ के सतगुरों की सेवा च नचा भाव की बड़ी रुचि दे नाल सेवा करता है वो असली भगत कहा जाता है। निरंकार के भाने जिन्हों नचा वो पूर्ण भगत कहा जाता है। निरंकार अपना प्यार आप अपने गुरसिखा लाता है जिते कृपा करता अपना प्यार बख्श दिता आपे गावे आप सुनावे ए मन अंधे को मार्ग पाए ये जीव आप ना कर दे जस न गावे फिर आप ही अपने मन भी सुनावे जे कोई उदा जस गाने वाला आ जाए आप सुनने विच आ जाए जे कोई श्रोता आ जाए तो आप जस गाना करे इस तरह जरा अन्ना अग्ञानी मन इनू निरंकार के राह तोरे फेरे दिन भैड़िया आदत दूर होंगे ਅੰਦਰ ਨਾਚਿਆ ਹੈ ਸਖਤ ਨਿਵਾਰ ਹੈ ਸਿਵ ਕਰ ਨੀਂਦ ਨਾ ਹੋਈ। ਜਿਹੜਾ ਰਾਤ ਦਿਨ ਸੰਦਨ ਮੈਂ ਦਿਨ ਰਾਤ ਸਤਿਗੁਰਾਂ ਦੀ ਸੇਵਾ 'ਚ ਨੱਚਦਾ, ਜਿਵੇਂ ਭਾਈ ਆਲਮ ਸਿੰਘ ਜੀ ਸੀ ਦਸਮ ਪਾਤਸ਼ਾਹ ਬਹੁਤ ਸੇਵਾ ਕਰਦੇ ਹੁੰਦੇ, ਬੜੇ ਸੂਰਵੀਰ ਸੀ ਕਿ ਮਹਾਰਾਜ ਨੇ ਉਹਨਾਂ ਦਾ ਨਾਂ ਹੀ ਨੱਚਣਾ ਰੱਖਿਆ ਸੀ। ਦੌੜ ਦੌੜ ਭੱਜ ਭੱਜ ਕੇ ਚਾਹ ਚੜ੍ਹ ਜਾਂਦਾ ਸੀ ਜਦੋਂ ਮਹਾਰਾਜ ਦਾ ਦਰਸ਼ਨ ਕਰਨਾ ਹੁਕਮ ਮਿਲਣਾ, ਮਹਾਰਾਜ ਨੇ ਉਹਦਾ ਨਾਂ ਹੀ ਨੱਚਣਾ ਰੱਖ ਦਿੱਤਾ ਸੀ। ਇਹ ਤਾਂ ਬਹੁਤ ਦੌੜ ਦੌੜ ਕੇ ਸੇਵਾ ਕਰਦਾ, ਪੁੱਜਣਾ ਸਾਧੂ ਨੇ ਸੇਵਾ 'ਚ ਨੱਚ ਰਿਹਾ, ਭੱਜ ਭੱਜ ਸੇਵਾ ਕਰ ਰਿਹਾ, ਸੱਚ ਅਤੇ ਝੂਠ ਵਸਤੂ ਦਾ ਨਿਰਣਾ ਕਰਦਾ ਉਹ ਸਖਤ, ਅਜਿਹੀ ਮਾਇਆ ਪ੍ਰਧਾਨ ਦੀ ਇੱਛਾ ਇਹਨੂੰ ਦੂਰ ਕਰਦਾ, ਉਹ ਸ਼ਿਵ ਕਲਿਆਣ ਸਰੂਪੀ ਘਰ ਦੇ ਵਿੱਚ ਨਿਵਾਸ ਕਰਦਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਐਸਾ ਗੁਰਮੁਖ ਨੂੰ ਅਵਿਦਿਆ ਰੂਪੀ ਨੀਂਦ ਨਹੀਂ ਹੁੰਦੀ, ਹਰ ਵੇਲੇ ਗਿਆਨ ਜਾਗਰਤ 'ਚ ਰਹਿੰਦਾ ਹੈ। ਸਖਤੀ ਗੱਲ ਜਗਤ ਸੂਤਾ ਨਾਚਾ ਟਾਪੈ ਅਵਰੋ ਗਾਵੈ ਮਨੁੱਖ ਭਗਤ ਨੂੰ ਜਗਤੀ। ਅੱਜ ਇਹਨਾਂ ਸੰਸਾਰੇ ਮਾਇਆ ਦਾ ਘਰ ਹਨ, ਇਹ ਜਿਹੜਾ ਜੀਵੀ 'ਚ ਫਸਿਆ ਅਵਿਦਿਆ ਰੂਪੀ ਨੀਂਦ 'ਚ ਸੁੱਤਾ ਹੋਇਆ ਨੱਚਦਾ ਹੈ ਟੱਪਦਾ ਹੈ, ਹੋਰ ਕੀ ਦਵੈਸ਼ ਨੂੰ ਪੈਦਾ ਕਰਨ ਵਾਲੇ ਗੀਤ ਗਾਉਂਦਾ। ਇਸ ਵਾਸਤੇ ਜਿਹੜਾ ਮਨੁੱਖ ਬੰਦਾ ਉਹਦੇ ਕੋਲੋਂ ਕਦੀ ਪਰਮੇਸ਼ਰ ਦੀ ਭਗਤੀ ਹੋ ਹੀ ਨਹੀਂ ਸਕਦੀ, ਉਹਦੀ ਸੁਰਤੀ ਹੋਰ ਪਾਸੇ ਲੱਗੀ ਹੋ। ਸੁਰਨਾ ਵਿਰਤ ਪੱਖ ਕਰਮੀ ਨਾਚੇ ਮੋਨ ਜਨ ਗਿਆਨ ਵਿਚਾਰੀ, ਸੁਰ ਨਾਲ ਦੇਵਤੇ ਦੇ ਮਨੁੱਖ ਆ ਇਹ ਜਿਹੜੇ ਸਕਾਮ ਕਰਮਾਂ ਦੇ ਕਰਨ ਵਾਲੇ ਹੋ ਕੇ, ਉਹ ਜਿਹੜਾ ਪ੍ਰਵਿਰਤੀ ਪੱਖ ਆ ਇਹਦੇ 'ਚ ਨੱਚਦੇ ਟੱਪਦੇ ਆ। ਦੇਵਤੇ ਅਤੇ ਮਨੁੱਖ ਜਿਹੜੇ ਬਿਰਤ ਅਵਜੀਵਕਾ ਦੇ ਪੱਖ ਵਾਲੇ ਵਿਹਾਰਕ ਕੰਮਾਂ ਵਿੱਚ ਨੱਚ ਰਿਹਾ, ਵਿਹਾਰਾਂ ਲਈ ਦੁਨੀਆ ਕਿਵੇਂ ਦੌੜ ਰਹੀ, ਦਿਨ ਰਾਤ ਭੱਜੀ ਫਿਰਦੀ ਕੋਈ ਸਿਮਰਨ ਵਾਸਤੇ ਥੋੜ੍ਹੀ। ਔਰ ਜਿਹੜੇ ਮਹਾਤਮਾ ਜਨ ਉਹ ਨਿਰੰਕਾਰ ਦੇ ਗਿਆਨ ਦੇ ਵਿਚਾਰ ਕਰਦੇ ਹਨ, ਸਿੱਧ ਸਾਧਕ ਲਿਵ ਲਾਗੀ ਨਾਚੇ ਜਿਹਨੂੰ ਗੁਰਮੁਖ ਵਿਚਾਰੇ। ਔਰ ਜਿਹੜੇ ਸਿੱਧਾਂ ਸਾਧਕਾਂ ਦੀ ਲਿਵ ਉਹ ਤਾਂ ਸਿੱਧੀਆਂ 'ਚ ਲੱਗੀ ਹੋਈ ਉੱਥੇ ਨੱਚ ਰਹੀ ਹੈ, ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਯਤਨ ਕਰ ਰਿਹਾ। ਔਰ ਜਿਹੜੇ ਗੁਰਮੁਖਾਂ ਨੇ ਆਤਮਾ ਨਿਸ਼ਾਨੀ ਦੀ ਬੁੱਧੀ ਵਿਚਾਰ ਕੀਤੀ ਹੈ, ਪਾਤਸ਼ਾਹ ਕਹਿੰਦੇ ਅਸਲੀ ਭੇਦ ਉਹਨਾਂ ਨੇ ਪਾਇਆ ਹੈ, ਉਹ ਇਸ ਭੇਦ ਨੂੰ ਜਾਣਦੇ ਹਨ। ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਮਾਰੀ, ਖੰਡਾਂ ਬ੍ਰਹਿਮੰਡਾਂ ਜਿੰਨੇ ਵੀ ਜੀਵ ਹੈ ਸਤੋ ਗੁਣੀ ਹੈ ਰਜੋ ਗੁਣੀ ਹੈ ਤਮੋ ਗੁਣੀ, ਉਹ ਤਿੰਨਾਂ ਗੁਣਾਂ 'ਚ ਨੱਚ ਰਹੇ ਹੈ। ਲੇਕਿਨ ਕਹਿੰਦੇ ਹੈ ਨਿਰੰਕਾਰ ਜਿਹਨਾਂ ਦੀ ਲਿਵ ਆਪਦੇ ਚਰਨਾਂ 'ਚ ਲੱਗੀ ਹੈ, ਉਹ ਜਿਹੜੇ ਦੁਨਿਆਵੀ ਨਾਚ ਆ ਨਾ ਉਹ ਇਹਨਾਂ ਤੋਂ ਬਾਹਰ ਆ, ਉਹ ਨਹੀਂ ਇਹਨਾਂ ਦੇ ਮਕਰ ਜਾਲ 'ਚ ਫਸਦੇ। ਜੀ ਜੰਤ ਸਭੇ ਹੀ ਨਾਚੇ ਨਾਚਿਆ ਸੋਹਣੀ ਸੱਚ, ਸੂਖਮਿਆਂ ਸਥੂਲ ਸਾਰੇ ਜੀ ਜੰਤ ਨੱਚ ਰਹੇ ਟੱਪ ਰਹੇ, ਅੰਡਜ ਜੇਰੇ ਜਾ ਸਿਹਤ ਜੁੱਤ ਜੇ ਚਾਰੇ ਖਾਣੀਆਂ ਰੂਪੀ, ਇਹ ਚਾਰੇ ਖਾਣੀਆਂ ਵੀ ਨੱਚ ਰਹੀਆਂ। ਦੇ ਲੋਕ ਪਸ਼ੂ ਪੰਛੀ ਕੀੜੇ ਮਕੌੜੇ ਬਹਿੰਦੇ ਥੋੜ੍ਹੇ ਦਿਨ ਰਾਤ ਤੁਰੇ ਫਿਰਦੇ, ਜੋ ਤੁਰ ਭਾਵ ਹੈ ਸਹੀ ਨੱਚ ਹੈ ਜਿਵੇਂ ਗੁਰਮੁਖ ਸਭ ਦੇ ਬੁਲਾਏ। ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਨੇ ਮੁੱਖ

ਜਿਹੜਾ ਨਿਰੰਕਾਰ ਦੇ ਸੱਚੇ ਨਾਮ ਦੇ ਸਿਮਰਨਾ ਬਿਰਤੀ ਦਾ ਲੱਗ ਜਾਣਾ, ਅਸਲੀ ਭਗਤੀ ਦੇ ਕਹਿੰਦੇ ਇਹ ਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਸੇਵਾ ਤੋਂ ਬਿਨਾਂ ਭਗਤੀ ਪ੍ਰਾਪਤ ਨਹੀਂ ਹੁੰਦੀ। ਅੱਜ ਸੇਵਾ ਤੋਂ ਅਸੀਂ ਕੰਨੀ ਕਤਰਾਉਂਦੇ ਹਾਂ, ਸੇਵਾ ਤੋਂ ਬਿਨਾਂ ਗੱਲ ਬਣਦੀ ਨਹੀਂ। ਜੀਵਤ ਮਰਿਆ ਤਾਂ ਸਭ ਦੇ ਵਿਚਾਰਿਆ ਤਾਂ ਸੱਚ ਪਾਵੇ ਕੋਈ, ਕਹਿੰਦੇ ਜਦੋਂ ਅਸੀਂ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰੇ ਅਤੇ ਜੀਵਤ ਭਾ ਹੰਕਾਰ ਵੱਲੋਂ ਮਰਦਾ ਉਹ ਇੱਕ ਸੱਚੇ ਨਾਮ ਨੂੰ ਪਾਉਂਦਾ। ਮਾਇਆ ਕਿਆ ਬਹੁਤ ਲੋਕ ਨਾਚੇ ਕੋਈ ਗੱਲਾਂ ਤਦ ਵਿਚਾਰ, ਇਹ ਮਾਇਆ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਤਾਂ ਬਹੁਤ ਲੋਕ ਨੱਚ ਟੱਪ ਰਹੇ, ਪਰ ਜਿਹੜਾ ਤੱਤ ਵਸਤੂ ਦੀ ਵਿਚਾਰ ਕਰਨ ਵਾਲਾ ਉਹ ਕੋਈ ਬਿਰਲਾ ਹੀ ਪੁਰਖ ਹੈ। ਇਸ ਵਾਸਤੇ ਕਹਿੰਦੇ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੋਂ ਮਾਰੀ, ਉਹ ਗੁਰਮ ਪਿਆਰੇ ਸਤਿਗੁਰਾਂ ਦੀ ਕਿਰਪਾ ਦੁਆਰਾ ਤੱਤ ਵਸਤੂ ਦੀ ਵਿਚਾਰ ਨੂੰ ਪਾਉਂਦੇ ਹਨ ਜਿਨ੍ਹਾਂ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ। ਨਹੀਂ ਤਾਂ ਬਸ ਜਿਵੇਂ ਉਦੋਂ ਖੋਲੀ ਹੈ ਵਿੱਚੋਂ ਲੀਰਾਂ ਨਿਕਲਣੀ, ਸਾਰੀ ਉਮਰ ਘੱਟਾ ਛਾਣਦੇ ਮਰ ਜਾਂਦੇ, ਕੋਈ ਗਿਆਨ ਵਿਚਾਰ ਦੀ ਗੱਲ ਪ੍ਰਾਪਤ ਹੀ ਨਹੀਂ ਕਰਦੇ। ਇੱਕਦਮ ਸਾਚਾ ਵੀ ਸਰੈ ਸਭ ਵੇਲਾ ਵਿਰਥ, ਜਿਨ੍ਹਾਂ ਦਾ ਇੱਕਦਮ ਸਵਾਸ ਵੀ ਸੱਚਾ ਵਾਹਿਗੁਰੂ ਭੁੱਲ ਜਾਏ, ਉਹ ਕਹਿੰਦੇ ਸਮਾਂ ਸਮਝ ਲਓ ਵਿਅਰਥ ਜਾ ਰਿਹਾ। ਪਰ ਅਸੀਂ ਕਦਰ ਨਹੀਂ ਕਰਦੇ ਸਵਾਸਾਂ ਦੀ। ਜਿਵੇਂ ਮਹਾਂਪੁਰਖ ਸੀਗੇ, ਜਦੋਂ ਅੰਤ ਸਮਾਂ ਆਇਆ ਅਤੇ ਸੇਵਕ ਕਹਿਣ ਲੱਗਾ ਮਹਾਰਾਜ ਕੋਈ ਉਪਦੇਸ਼ ਬਖਸ਼ੋ, ਮਹਾਂਪੁਰਖ ਕਹਿੰਦੇ ਪਏ ਓਂਕਾਰਾ ਲੈ 100 ਰੁਪਈਆ ਮੇਰੇ ਸਵਾਸ ਥੋੜ੍ਹੇ ਅਮੁੱਲ ਖਰੀਦ ਕੇ ਦਿਆ। ਉਹ ਬਾਜ਼ਾਰ 'ਚ ਲੱਗ ਪਿਆ ਘੁੰਮ, ਮਹਾਰਾਜ 100 ਰੁਪਏ ਸਵਾਸ ਦੇ ਦਿਓ। ਕਹਿੰਦੇ ਤੂੰ ਕਮਲਾ ਹੋ ਗਿਆ, 100 ਕਹਿੰਦਾ, ਹਜ਼ਾਰਾਂ ਲੱਖਾਂ ਕਰੋੜਾਂ ਰੁਪਇਆਂ ਨਾਲ ਵੀ ਸਵਾਸ ਨਹੀਂ ਮਿਲਦਾ, ਇੱਕ ਸਵਾਸ ਨਹੀਂ ਮਿਲਦਾ। ਨਹੀਂ ਤਾਂ ਅਮੀਰ ਲੋਕ ਲੋਕਾਂ ਦੇ ਸਵਾਸ ਗਰੀਬਾਂ ਦੇ ਖਰੀਦ ਕੇ ਲੰਮੀ ਉਮਰ ਭੋਗ ਲੈਣ। ਘੁੰਮ ਘੁੰਮਾ ਕੇ ਆ ਗਿਆ, ਮਹਾਰਾਜ ਕਿਸੇ ਨੇ ਵੀ ਸਵਾਸ ਨਹੀਂ ਦਿੱਤੇ। ਕਹਿੰਦੇ ਇਹ ਉਪਦੇਸ਼ ਆ ਕਿ ਸਵਾਸ ਬਹੁਤ ਬੇਕੀਮਤ ਆ, ਇਹਨੂੰ ਵਿਅਰਥ ਨਾ ਗੁਆਓ, ਇਹਨਾਂ ਨੂੰ ਸੇਵਾ ਸਿਮਰਨ ਚਲਾਓ। ਇਸ ਵਾਸਤੇ ਇੱਕ ਸਵਾਸ ਵੀ ਬੜਾ ਕੀਮਤੀ ਹੈ। ਸਾਹੇ ਸਾਹੇ ਸਦਾ ਸੰਭਾਲੀ ਹੈ, ਆਪੇ ਬਖਸ਼ ਕਰੇ ਰਜਾਏ ਬਖਸੇ ਕਰੇ ਰਜਾਏ। ਇਸ ਲਈ ਸਵਾਸ ਸਵਾਸ ਸਾਹ ਸਾਹ ਉਸ ਨਿਰੰਕਾਰ ਉਹਨੂੰ ਸਦਾ ਸੰਭਾਲਣਾ ਚਾਹੀਏ, ਉਹਦੇ ਨਾਮ ਨੂੰ ਜਪਣਾ ਚਾਹੀਏ। ਪਾਤਸ਼ਾਹ ਕਹਿੰਦੇ ਫਿਰ ਉਹ ਨਿਰੰਕਾਰ ਆਪੇ ਬਖਸ਼ਿਸ਼ ਕਰਕੇ ਰਜਾਏ ਉਹਨਾਂ ਨੂੰ ਤ੍ਰਿਪਤ ਕਰ ਦਿੰਦਾ। ਜਿਹੜੇ ਨਾਮ ਜਪਣ ਵਾਲੇ ਆ ਮਨੈਨ ਸ਼ਾਂਤ ਹੋ ਜਾਂਦਾ। ਕੋਈ ਨਾਚਿਆ ਜੋ ਤੁਸੀਂ ਪਾਵੈ ਜੇ ਗੁਰਮੁਖ ਸਾਹਿਬ ਦੀ ਵਿਚਾਰ, ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਸ਼ਬਦ ਦੀ ਵਿਚਾਰ ਕਰਦੇ ਹਨ, ਪਾਤਸ਼ਾਹ ਕਹਿੰਦੇ ਆਪ ਜੀ ਨੂੰ ਪਾ ਜਾਂਦੇ। ਉਹ ਫਿਰ ਪ੍ਰੇਮ ਭਗਤੀ ਦੇ ਵਿੱਚ ਇਹ ਦਿਨ ਰਾਤ ਨੱਚਦੇ, ਹਰ ਵੇਲੇ ਸਿਮਰਨ ਦੇ ਵਿੱਚ ਇਹ ਲੱਗੇ ਰਹਿੰਦੇ ਹਨ। ਇਸ ਤਰ੍ਹਾਂ ਮਹਾਂਪੁਰਖ ਹੁੰਦੇ ਸੀ ਸੰਤ ਬਾਬਾ ਮਹਿਤਾਬ ਸਿੰਘ ਜੀ, ਤਪਸਵੀ ਜੀ, ਸ੍ਰੀ ਮਨ ਸੰਤ ਬਾਬਾ ਮਹਾਂਪੁਰਖ ਜਿਹੜੇ ਸਿੰਗੜੀ ਵਾਲੇ ਉਹਨਾਂ ਦੇ ਉਹ ਸੇਵਕ ਸੀ। ਅਤੇ ਉਹਨਾਂ ਨੇ ਬੜੀ ਬਾਂਦੀਗਰ ਨਦੀ ਦੇ ਕਿਨਾਰੇ ਉੱਥੇ ਕੁਟੀਆ ਬਣਾਈ ਹੋਈ ਸੀ, ਲੱਠੀਆਂ ਪੈ ਰਹੀਆਂ ਨੇ ਫਿਰ ਨਗਰ ਚੋਣ 2 ਜਾਂ 3 ਘਰਾਂ ਤੋਂ ਆਪਣੀ ਪ੍ਰੀਖਿਆ ਲੈਣੀ ਅਤੇ ਵਾਪਸ ਚਲੇ ਹਾਂ। ਅਤੇ ਸਾਰਾ ਦਿਨ ਉੱਥੇ ਉਹਨਾਂ ਨੇ ਆਪਣਾ ਜਪ ਤਪ ਕਰਨਾ, ਭਜਨ ਕਰਨਾ। ਦੁਨਿਆਵੀ ਕੋਈ ਪਦਾਰਥਾਂ ਦੀ ਮਾਇਆ ਦੀ ਕੋਈ ਇੱਛਾ ਹੀ ਨਹੀਂ। ਸੰਤ ਬਾਬਾ ਹੀਰਾ ਸਿੰਘ ਜੀ ਸੀ ਸਿੰਗੜੀ ਵਾਲੇ ਮਹਾਂਪੁਰਖ, ਉਹਨਾਂ ਦੇ ਉਹ ਸੇਵਕ ਸੀ। ਇਸ ਵਾਸਤੇ ਉਹਨਾਂ ਦੇ ਗੁਰੂ ਭਾਈ ਗਿਆਨੀ ਲਾਲ ਸਿੰਘ ਜੀ ਸੀ, ਉਹਨੀ ਬੜੇ ਵਿਦਿਆਰਥੀਆਂ ਨੂੰ ਬ੍ਰਹਮ ਵਿੱਦਿਆ ਪੜ੍ਹਾਈ। ਸੋ ਇਸ ਵਾਸਤੇ ਜਿਨ੍ਹਾਂ ਨੂੰ ਇਹ ਨਾਮ ਦਾ ਰਸ ਆ ਜਾਂਦਾ ਉਹਨਾਂ ਦੀਆਂ ਸਾਰੀਆਂ ਭਾਵਨਾ ਕਲਪਨਾਵਾਂ ਖਤਮ ਹੋ ਜਾਂਦੀਆਂ। ਕਹੋ ਨਾਨਕ ਕੇ ਸਹਿਜ ਸੁੱਖ ਭਾਵ ਹੈ ਜਿਨ ਕੋ ਨਦਰ ਕੁਮਾਰੀ। ਪਾਤਸ਼ਾਹ ਕਹਿੰਦੇ ਆ ਉਹ ਫਿਰ ਸਹਿਜ ਹੈ ਨਿਰੰਕਾਰ, ਜਿਨ੍ਹਾਂ ਦੇ ਆਪ ਜੀ ਮਿਹਰ ਦੀ ਨਜ਼ਰ ਕਰ ਦਿੰਦੇ ਹੋ ਨਾ, ਉਹ ਸਹਿਜ ਆਤਮ ਸੁੱਖ ਨੂੰ ਪਾ ਲੈਂਦੇ ਹਨ। ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ, ਸੰਤ ਪ੍ਰੀਤਮ ਸਿੰਘ ਮਾਨਖੇੜੀ ਵਾਲੇ,

0: ਪਹਿਲਾਂ ਉਹ ਇਸ ਤਰ੍ਹਾਂ ਜੀਵਨ ਕੋਈ ਵੱਖਰੀ ਕਿਰਿਆ ਵਿੱਚ ਸੀ ਅਤੇ ਫੌਜ ਵੀ ਹੈ। ਫਿਰ ਉਹ ਮਹਾਂਪੁਰਖਾਂ ਦੇ ਕੋਲ ਦਰਸ਼ਨ ਨੂੰ ਅਤੇ ਮਹਾਂਪੁਰਖਾਂ ਨੇ ਵੀ ਉਹਨਾਂ ਦੇ ਜੀਵਨ ਦਾ ਕਾਂਟਾ ਬਦਲ ਦਿੱਤਾ। ਫਿਰ ਉਹਨਾਂ ਨੇ ਆਪਣੇ ਉਹਨਾਂ ਗਰਮਾਂ ਨੂੰ ਖੇੜੀ ਜਿਹੜੀ ਉਹਨਾਂ ਦੀ ਪਿਤਾ ਪੁਰਖ ਦੀ ਮੇਨ ਸੀ, ਉੱਥੇ ਹੀ ਗੁਰਦੁਆਰਾ ਸਾਹਿਬ ਸਜਾ ਕੇ ਗੁਰੂ ਕੇ ਨਿਸ਼ਾਨ ਚਲਾਏ ਅਤੇ ਬਹੁਤ ਅੰਮ੍ਰਿਤ ਪ੍ਰਚਾਰ ਕੀਤੇ। ਅਤੇ ਉਹਨਾਂ ਦੇ ਭਰਾ ਹੁੰਦੇ ਸੀ ਜੀਵਨ ਸਿੰਘ, ਨਿਸ਼ਕਾਮ ਹੋ ਕੇ ਉਹਨਾਂ ਨੇ ਲੰਗਰ ਦੀ ਸੇਵਾ ਨਿਭਾਈ। ਕੋਈ ਕਲਪਨਾ ਨਹੀਂ, ਕੋਈ ਫੁਰਨਾ ਨਹੀਂ, ਕਿਉਂਕਿ ਜਿਨ੍ਹਾਂ ਦੇ ਮਹਾਰਾਜ ਦੀ ਮਿਹਰ ਹੋ ਜਾਂਦੀ, ਨਜ਼ਰ ਹੋ ਜਾਂਦੀ ਹੈ, ਉਹ ਫਿਰ ਗੁਰਮੁਖ ਪਿਆਰੇ ਜਿਹੜੇ ਆਤਮਕ ਸੁੱਖ ਦਾ ਜਿਹੜਾ ਰਸ ਹੈ, ਬਖਸ਼ਿਸ਼ ਹੈ, ਇਹਨੂੰ ਪ੍ਰਾਪਤ ਕਰ ਲੈਂਦੇ ਹਨ। ਗੁਜਰੀ ਮਹਲਾ ਚੌਥਾ ਕਰ ਦੂਜਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਜੀਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੇ। ਗੁਜਰੀ ਰਾਗ ਵਿੱਚ ਉੱਥੇ ਪਾਤਸ਼ਾਹ ਦੂਸਰੇ ਘਰ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਕਹਨ ਓਅੰਕਾਰ ਪ੍ਰਕਾਸ਼ ਰੂਪ ਹਨ, ਮੰਗਲ ਸਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਜੀ ਸਤਿਚਿਤ ਆਨੰਦ ਸਰੂਪ ਹਨ। ਹਰੀ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਜੀਰਾ ਇਹ ਰਹਿ ਨਹੀਂ ਸਕਦਾ। ਕਿਸ ਤਰ੍ਹਾਂ ਦ੍ਰਿਸ਼ਟਾਂਤ ਦਿੱਤਾ, ਜਿਵੇਂ ਛੋਟਾ ਬੱਚਾ ਜਿਹੜਾ ਨਾ ਉਹ ਖੀਰ ਮੈਨੇ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਉਹ ਬਾਲਕ ਦੁੱਧ ਆਸਰੇ ਰਹਿਣ ਵਾਲਾ ਦੁੱਧ ਬਿਨਾਂ ਰਹਿ ਸਕਦਾ, ਇਸ ਤਰ੍ਹਾਂ ਨਾ ਕਰ ਸਾਡਾ ਜਿਹੜਾ ਮਨ ਆ ਉਹ ਆਪ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਹੜੇ ਪ੍ਰੇਮ ਲੱਗ ਜਾਂਦਾ ਫਿਰ ਕਾਹਨੂੰ ਟਕਾ ਆਉਂਦਾ, ਇਹ ਤਾਂ ਭੱਜਦਾ ਬੰਦਾ। ਆਗਮ ਗੋਚਰ ਪ੍ਰਭ ਗੁਰਮੁਖ ਪਾਈਏ ਆਪਣੇ ਸਤਿਗੁਰ ਕੈ ਬਿਲਿਹਾਰੀ, ਜਿਵੇਂ ਦੀਵਾ ਬਲਦਾ ਟਿੱਡੀਆਂ ਵੀ ਆਉਣੀਆਂ, ਕਿਰਲੀਆਂ ਵੀ ਆਉਣੀਆਂ, ਡੱਡੂ ਵੀ ਆਉਂਦੇ ਆ, ਸੱਪ ਵੀ ਆਉਂਦੇ, ਉਹ ਤਾਂ ਇੱਕ ਦੂਜੇ ਨੂੰ ਖਾਣ ਵਾਸਤੇ ਆਉਂਦੇ ਨੇ, ਉਹਨਾਂ ਦੀ ਦੀਵੇ ਦੇ ਲਾਟ ਨਾਲ ਪ੍ਰੀਤੀ ਨਹੀਂ, ਪਰ ਜਿਹੜਾ ਪਤੰਗਾ ਉਹਦੀ ਲਾਟ ਨਾਲ ਪ੍ਰੀਤੀ, ਉਹ ਤਾਂ ਸੜ ਕੇ ਆਪਣੀ ਜਾਨ ਕੁਰਬਾਨ ਕਰ ਦਿੰਦਾ। ਜਿਹੜੇ ਪ੍ਰੇਮੀ ਆ ਉਹ ਆਪਣਾ ਆਪ ਕੁਰਬਾਨ ਕਰ ਦਿੰਦੇ ਆ। ਆਗਮ ਉਚਰ ਪ੍ਰਭ ਗੁਰਮੁਖ ਪਾਈਏ ਆਪਣੇ ਸਤਿਗੁਰ ਕੈ ਬਿਲਿਹਾਰੀ, ਮਨ ਕਰਕੇ ਆਗਾਮਿਆ, ਇੰਦਰੀਆਂ ਕਰਕੇ ਉਹ ਉਚਰਿਆ ਨਿਰੰਕਾਰ। ਕਹਿੰਦੇ ਫਿਰ ਐਸਾ ਨਿਰੰਕਾਰ ਪਰਮੇਸ਼ਰ ਜਿਹੜਾ ਉਹ ਸਤਿਗੁਰਾਂ ਦੁਆਰਾ, ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਅਸੀਂ ਆਪਣੇ ਸਤਿਗੁਰਾਂ ਤੋਂ ਸਦਾ ਵਾਸਤੇ ਬਿਲਿਹਾਰੀ ਬਿਲਿਹਾਰ ਜਾਂਦੇ ਹਾਂ। ਮਨ ਦੇ ਹਰ ਕੀਰਤ ਧਰ ਧਰ ਇਹ ਮਨਾ ਨਿਰੰਕਾਰ ਦੀ ਜਿਹੜੀ ਕੀਰਤੀ ਵਡਿਆਈ ਰੂਪੀ ਤਾਰੀ ਨੌਕਾ ਬੇੜੀ ਹੈ ਨਾ, ਇਹਨੂੰ ਲੈ ਕੇ ਤੁਰਨਾ ਕਰ। ਜਿੱਥੇ ਵੀ ਬੈਠਦਾ ਹਰ ਵੇਲੇ ਗੁਰੂ ਦਾ ਜਸ ਕਰ, ਨਿਰੰਕਾਰ ਦੀ ਮਹਿਮਾ ਕਰ। ਫਿਰ ਨਿਰੰਕਾਰ ਦੇ ਅੱਗੇ ਬੇਨਤੀ ਕਰਦੇ ਹਾਂ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਾਹੋ, ਜਿਨ ਕੋ ਕਿਰਪਾ ਤੁਮਾਰੀ ਰਾਹੋ। ਫਿਰ ਪਾਤਸ਼ਾਹ ਕਹਿੰਦੇ ਉਹਨਾਂ ਸਤਿਗੁਰਾਂ ਦੁਆਰਾ ਜਿਹੜਾ ਨਾਮ ਰੂਪੀ ਅੰਮ੍ਰਿਤ ਜਲ ਪ੍ਰਾਪਤ ਹੁੰਦਾ, ਜਿਨ੍ਹਾਂ 'ਤੇ ਆਪ ਕਿਰਪਾ ਕਰਦੇ ਹੋ, ਕਿਰਪਾ ਦ੍ਰਿਸ਼ਟੀ ਕਰਦੇ ਹੋ, ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਖੰਡੇਵਾੜ ਦਾ ਅੰਮ੍ਰਿਤ ਆਪਣੇ ਖਾਲਸੇ ਦੀ ਮਿਹਰ ਕਰਕੇ ਬਖਸ਼ਿਸ਼ ਕੀਤਾ, ਪਰ ਅੱਜ ਅਸੀਂ ਉਸ ਅੰਮ੍ਰਿਤ ਨੂੰ ਤਿਆਗ ਕੇ ਅਤੇ ਨਸ਼ਿਆਂ ਵਿੱਚ ਗਰਕ ਹੁੰਦੇ ਜਾ ਰਹੇ ਹਾਂ, ਫੈਸ਼ਨਾਂ ਵਿੱਚ। ਸਥਾਨਕ ਸੰਦਨ ਨਾਰਦ ਮੁਨ ਸੇਵ ਹੈ, ਅੰਦਨ ਜਪਤ ਰਹਿ ਹੈ ਬਨਵਾਰੀ। ਇਹ ਬਨਵਾਰੀ ਸੰਸਾਰ ਰੂਪੀ ਬਨ ਦੇ ਬਗੀਚੇ ਦੇ ਮਾਲਕ ਨਿਰੰਕਾਰ ਸਥਾਨਕ ਸਨੰਦਨ ਸਨਾਤਨ ਅਤੇ ਸੰਤ ਕੁਮਾਰ ਇਹ ਚਾਰੇ ਭਰਾ ਆ ਬ੍ਰਹਮਾ ਜੀ ਦੇ ਪੁੱਤਰ ਆ। ਇਸ ਵਾਸਤੇ ਉਹ ਵੀ ਆਪ ਜੀ ਦੀ ਸੇਵਾ ਕਰਦੇ ਹਨ, ਸੇਵਾ ਹੈ। ਔਰ ਫਿਰ ਜਿਹੜੇ ਨਾਰਦ ਵਰਗੇ ਬੜੇ ਬੜੇ ਮਨੀਸ਼ਰ ਆ ਉਹ ਵੀ ਦਿਨ ਰਾਤ ਆਪ ਦੇ ਨਾਮ ਨੂੰ ਜਪਦੇ ਰਹਿੰਦੇ ਹਨ, ਬਿਨਾਂ ਲੈ ਕੇ ਹਰ ਵੇਲੇ ਉਹਦਾ ਜਸ ਗਾਉਂਦਾ ਰਹਿੰਦਾ। ਸਰਨਾਗਤ ਪ੍ਰਹਿਲਾਦ ਜਾਣੇ ਆਏ ਤਿੰਨ ਪੀਰ ਰਾਜੇ ਜਿਹੜੇ ਪ੍ਰਹਿਲਾਦ ਵਰਗੇ ਭਗਤ ਮਹਾਤਮਾ ਤੁਹਾਡੀ ਸ਼ਰਨ 'ਚ ਆਏ ਹੈ ਅਤੇ ਜਿਹੜੇ ਉਹਨਾਂ ਦੇ ਸੰਕਟ ਆਇਆ ਅਤੇ ਉਹਨਾਂ ਦੀ ਪੈਜ ਇੱਜ਼ਤ ਆਪ ਨੇ ਸਵਾਰਨਾ ਕੀਤੀ ਹੈ। ਅਲੱਖ ਨਿਰੰਜਨ ਏਕੋ ਵਰਤਾ ਏਕਾ ਜੋਤ ਮਰਾਰੀ ਹੇ ਅਲੱਖ ਨਿਰੰਜਨ ਨਾ ਲੱਗੇ ਜਾਣ ਨਿਰੰਜਨ ਸ਼ੁੱਧ ਸੁਰਪੀ ਮਾਂ ਰੂਪੀ ਅੰਜਨ ਸੁਰ ਮੇਂ ਕਾਲ ਤੋਂ ਰਹਿ ਤੂੰ ਪਿੱਛੇ ਵੀ ਇੱਕੋ ਇੱਕ ਆਪ ਹੀ ਵਰਤ ਰਹੇ ਸੀ ਹੁਣ ਵੀ ਇਹ ਮਰਾਰੀ ਮਨ ਰੂਪੀ ਮੁਰਦਿਆਂ ਤੈਨੂੰ ਮਾਰਨ ਵਾਲੇ ਇੱਕ ਆਪ ਜੀ ਦੀ ਜਿਹੜੀ ਜੋਤ ਆ ਉਹ ਸਾਰਿਆਂ 'ਚ ਵਰਤ ਰਹੀ ਹੈ। ਸਭ ਜਾਚਕ ਤੂੰ ਇੱਕੋ ਦਾਤਾ ਮਗ ਹੈ ਹੱਥ ਪਸਾਰੀ ਇਹ ਸਾਰੇ ਜੀਵ ਜਾਚਕ ਮੈਨੇ ਤੇਰੇ ਘਰ ਦੇ ਮੰਗਤੇ ਇੱਕ ਆਪ ਜੀ ਦਾਤੇ ਸਾਰੇ ਜੀਵ ਜਿਹੜੇ ਹੱਥ ਪਸਾਰੀ ਹਾਂਜੀ ਤੇਰੇ ਅੱਗੇ ਹੱਥ ਅੱਡ ਕੇ ਮੰਗ ਰਹੇ ਭਾਵ ਆਪਣੇ ਮਨ ਦੇ ਸੰਕਲਪਾਂ ਦੇ ਮੁਤਾਬਕ ਆਪਣੀ ਇੱਛਾ ਮੁਤਾਬਕ ਮੰਗ ਰਹੇ ਜਿਵੇਂ ਕਿਸੇ ਦੀ ਇੱਛਾ ਹੋਈ ਦਾਤ ਮੰਗਦਾ ਹੈ। ਭਗਤੀ ਨਾ ਕੀ ਉਤਮ ਬਾਣੀ ਗਾਵ ਹੈ ਅਕਥ ਕਥਾ ਨਿਤ ਨਿਆਰੀ ਹੇ ਕਥਨੀ ਨਿਰੰਕਾਰ ਉਹ ਜਿਹੜੇ ਭਗਤ ਜਿਹਨਾਂ ਦੀ ਬਾਣੀ ਬੜੀ ਉੱਤਮ ਹੈ ਔਰ ਹਮੇਸ਼ਾ ਆਪ ਜੀ ਦੀ ਜਿਹੜੀ ਸੰਸਾਰਕ ਕਥਾ ਤੋਂ ਨਿਰਾਲੀ ਕਰਨ ਵਾਲੀ ਕਥਾ ਨਾ ਉਸ ਜਸ ਨੂੰ ਗਾਉਂਦੇ ਹਨ। ਤੇਰੀ ਕਥਾ ਬਹੁਤ ਮਮਤਾਂ ਤੋਂ ਨਿਰਾਲਾ ਕਰਨ ਵਾਲੀ ਹੈ ਨਿਰਲੀ ਕਰਨ ਵਾਲੀ ਹੈ। ਸਫਲ ਜਨਮ ਭਇਆ ਤਿੰਨ ਕੇਰਾ ਆਪ ਤਰੇ ਗੁਲਦਾਰੀ ਉਹਨਾਂ ਮਹਾਂਪੁਰਖਾਂ ਦਾ ਮਨੁਸ਼ਨ ਸਫਲ ਹੋ ਗਿਆ ਆਪ ਤੋਂ ਸੰਸਾਰ ਸਾਗਰ ਉਤਰ ਗਿਆ ਅਤੇ ਆਪਣੇ ਕੁਲਾਂ ਵੀ ਉਹਨਾਂ ਨੇ ਤਾਰ ਲਈਆਂ ਹਨ। ਮਨਮੋਹ ਦੁਬਦਾ ਦੁਰਮੰਦ ਵਿਆਪੇ ਜਿਨ ਅੰਤਰ ਮੋਹ ਗਵਾਰੀ ਉਹ ਮਨਮੁੱਖ ਬੰਦੇ ਜਿਹੜੇ ਦੁਬਦਾ ਦੁਵੈਸ਼ ਕਰਕੇ ਦੁਰਮ ਕੋਟੀ ਕੋ ਸਿੱਖਿਆ 'ਚ ਲੱਗੇ ਹੋਏ ਹੈ ਜਿਹਨੇ ਅੰਦਰ ਮੋਹ ਅਗਿਆਨ ਰੂਪੀ ਹਨੇਰਾ ਛਾਇਆ ਹੋਇਆ। ਉਹ ਬਾਬਾ ਵੀਰ ਸਿੰਘ ਦੇ ਚਰਨ ਮਾਤਾ ਜੀ ਆਏ ਸੁੱਖਾਂ ਚੱਕੀ ਨਾਟਾਂ ਪੀਂਦੇ ਹੁੰਦੇ ਬੜੇ ਸਾਲ ਲੰਗਰ ਦੀ ਸੇਵਾ ਕੀਤੀ ਹੋਰ ਸੰਗਤਾਂ ਨੂੰ ਪ੍ਰੇਰ ਕੇ ਸੇਵਾ 'ਚ ਲਾਇਆ ਸੇਵਾ ਕਰ ਕਰਕੇ ਮਨ ਪਵਿੱਤਰ ਕਰ ਲਿਆ ਮੈਂ ਚੱਕੀ ਦਾਣੇ ਪੀਏ ਜਾਣੇ ਨਾ ਨਾਮ ਚੱਕੀ ਜਾਣੇ ਅਤੇ ਜਿਹੜੇ ਮਾਤਾ ਜੀ ਆਏ ਬਾਬਾ ਵੀਰ ਸਿੰਘ ਸਾਹਿਬ ਕਹਿਣ ਲੱਗੇ ਮਾਤਾ ਤੇਰੀ ਇੱਕ ਸੌ ਇੱਕ ਕੁੱਲ ਨਰਕ 'ਚੋਂ ਖੜ ਦਿੱਤੀ ਹੈ ਅਤੇ ਦੂਜੀਆਂ ਮਾਤਾਵਾਂ ਹੈ ਮਾੜਾ ਵੀ ਮਾਤਾ ਜੀ ਨਾਲ ਅਸੀਂ ਵੀ ਸੇਵਾ ਕਰਦੀਆਂ ਸੀ ਕਹਿੰਦੇ ਵੀ ਕਮਾਈ ਆਪੋ ਆਪਣੀ ਆ ਚਲੋ ਤੁਹਾਡੀਆਂ ਵੀ ਸੱਤ ਕੁੱਲਾਂ ਨਰਕ 'ਚੋਂ ਖੜ ਦਿੱਤੀਆਂ ਇਹ ਸੇਵਾ ਦਾ ਫਲ ਹੈ ਸੇਵਾ ਇਸ ਪ੍ਰਕਾਰ ਇੱਕ ਵਾਰੀ ਜੋ ਸਰਦਾਰ ਸੀ ਮਾਤਾ ਨੇ ਸੇਵਾ ਕਰਨੀ ਕਈ ਵੀ ਘਰ 'ਚੋਂ ਉਹ ਚਾਬੁਕ ਮਾਰੇ ਫਿਰ ਆਪ ਵੀ ਜਿਹੜੇ ਬਾਬਾ ਜੀ ਚਰਨਾਂ 'ਚ ਕਦੇ ਆਇਆ ਮਹਾਰਾਜ ਇਸ਼ਨਾਨ ਕਰਨ ਲੱਗੇ ਬਾਬਾ ਵੀਰ ਸਿੰਘ ਅਤੇ ਉਹ ਬਾਬਾ ਦੇ ਸਰੀਰ 'ਤੇ ਬੜੀਆਂ ਲਾਸ਼ਾਂ ਪਈਆਂ ਕਹਿੰਦੇ ਮਹਾਰਾਜ ਕਿ ਖਾਲਸੇ ਦਾ ਰਾਜ ਇਹ ਲਾਸ਼ਾਂ ਜਿਹੜੇ ਨਾਂ ਹਟਿਆ ਕਹਿੰਦੇ ਤੇਰੀ ਕਿਰਪਾ ਅਤੇ ਮਾਤਾ ਜੀ ਸੇਵਾ ਕਰਦੇ ਤੂੰ ਸੇਵਾ ਕਰੇ ਚਾਬਕਾਂ ਮਾਰੀਆਂ ਫਿਰ ਦੇ ਮਾਤਾ ਜੀ ਨੇ ਸਾਡਾ ਧਿਆਨ ਕੀਤਾ ਸੀ ਉਹ ਸਾਡੇ ਆ ਕੇ ਘੋਟੜੇ ਵੱਜੇ ਆ ਇਹਦਾ ਚਰਨ ਦੇਵਤਾ ਮਹਾਰਾਜ ਬਖਸ਼ ਦੇ। ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਆ ਉਹ ਫੁੱਲਾਂ ਨੂੰ ਵੀ ਤਾਰ ਲੈਂਦੇ ਮਨਮੋਹ ਦੋ ਦਾ ਦੁਰਮੰਦ ਵਿਆਪੇ ਜਿਹਨੇ ਅੰਤਰਮੋਹ ਜਿਹੜੇ ਮਨਮੋਹ ਹੁੰਦੇ ਆ ਉਹਨਾਂ 'ਚ ਦੋ ਦਾ ਦੁਵੈਸ਼ ਭਰੀ ਹੋਈ ਹੈ ਕੋਟੀ ਮੱਤ 'ਚ ਲੱਗੇ ਆ ਜਿਹਨਾਂ ਦੇ ਅੰਦਰ ਮੋਹ ਅਤੇ ਅਗਿਆਨ ਰੂਪੀ ਹਨੇਰਾ ਅੰਧਕਾਰ ਛਾਇਆ ਹੋਇਆ ਉਹ ਸੇਵਾ ਵਾਲਿਆਂ ਦੇ ਉੱਤੇ ਵੀ ਕਈ ਵਾਰੀ ਇਸ ਤਰ੍ਹਾਂ ਦੀ ਸਖਤੀ ਕਰਦੇ ਆ ਪਰ ਕਈ ਵਾਰੀ ਉਹਨਾਂ ਦੇ ਬਹਾਨੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਨਿੰਦਕ ਨਿੰਦਾ ਕਰ ਮਲ ਧੋਵੈ ਉਹ ਮਲ ਪੱਕ ਮਾਇਆ ਧਾਵੇ ਉਹ ਜਿਹੜੇ ਨਿੰਦਕ ਲੋਕ ਆ ਉਹ ਮਹਾਂਪੁਰਖ ਨਿੰਦਿਆ ਕਰਕੇ ਉਹਨਾਂ ਦੀ ਪਾਪਾਂ ਰੂਪੀ ਮੈਲ ਧੋ ਦਿੰਦੇ ਆ ਜੇ ਕੋਈ ਉਹਨਾਂ ਤੋਂ ਪਾਪ ਹੋਇਆ ਅੱਗੇ ਪਿੱਛੇ ਉਹ ਸੰਤਾਂ ਦਾ ਤਾਂ ਭਲਾ ਹੀ ਹੋ ਜਾਂਦਾ ਕਿਉਂਕਿ ਜਿਹੜੇ ਨਿੰਦਿਆ ਕਰਨ ਵਾਲੇ ਆ ਉਹਨਾਂ ਦੇ ਪਾਪ ਲੈ ਜਾਂਦੇ ਆ ਜਿਹੜੇ ਸੇਵਾ ਕਰਨ ਵਾਲੇ ਆ ਉਹ ਪੁੰਨ ਲੈਂਦੇ ਆ। ਇਸ ਵਾਸਤੇ ਉਹ ਮਾਇਆ ਤਰੀ ਨਿੰਦਕ ਜਿਹੜਾ ਮਲ ਪੱਖ ਉਹ ਤਾਂ ਗੰਦ ਖਾ ਰਿਹਾ ਚਾਹੇ ਉਹ ਮਾਇਆਧਾਰੀ ਵੀ ਹੈ ਫਿਰ ਵੀ ਉਹ ਮਲ ਪੱਖ ਅਥਵਾ ਕਾਂ ਵਾਂਗੂ ਅਥਵਾ ਸੂਰ ਵਾਂਗੂ وہ گند ہی پکھدا سنت جنا کی نندا ویاپے نہ اڑوار نہ پر بڑے سنت جن مہاتما نندیا چیاپے لگن کر کے وہ جڑے یہو جہ بندے نہ اس لوگ سوکھیا نہ پاری پر لوگ سوکھیا پٹکتے ہی رہتے ہیں یہو پرپنچ کھیل کیا سب کرتا ہے ہر کرتا ہے سب کل تاری یہ جنا بھی سنسار ہے مایا کا کھیل کرتے پورکھ نرنکار نے آپ ہی پاتشاہ کہتے کیتا ہوا آپ ہی نرنکار کرتے نے سارے اپنی کلم نے کلا شکتی دھاری ہوئی ہر ایک سوت ورت ہے یوگ انتر سوت کھنچے گنگار ایک نرنکار کی سوت ستا جڑی ہے وہ سارے سنسار چ ورت رہی ہے جدوں کہندے وہ سوت سوت میں نے یہ چیتن ستا نو کھچ لینا پھر وہ کلا نرگن برہمے رہ جاتا رسن رسن رس گاو ہے ہر گن رسن ہر رس تاری پاتشاہ کہندے جنہاں نے اپنی رسنا زبان دے نال پرماتما دے نام رس نو گاؤندے ہے نام رس وچ رسنا تاری ہوئی ہے وہ گرو پیارے سنسار کے رسان تو پھر نرس ہو کے آراس پریم نال نرنکار پرمیشر دے گن گاؤندے ہیں وہ گنا نو گاؤں نانک ہر بن ابرنا ماگو ہر رس پیت پیار پاتشاہ فرما ہیں نرنکار کے نام تو بنا اِسی ہور کچھ بھی نہیں منگتے کیوں نام نو وڈی تو کوئی دات ہے ہی نہیں اس کر کے نرنکار پرمیشر کرپا کر کے سانو نام رس کی جڑی پریتی ہے یہ بڑی پیاری لگ رہی ہے کرپا کر کے سانو اپنے نام کا جڑا رس ہے وہ بخشش کر دینا کرو گجری ملا پنجواں گل دوجا ایک اوہنکار ستگر پرساد گجریا راگ وچ پنجویں پاتشاہ تن تن صاحب شری گرو ارجن دیو جی مہاراج دوسرے گھر کرپا کرتے ہیں واحگرو جی ایک اوہنکار منگل سروپ ہیں پرکاش روپ ادویت سروپ ستگرو جی کی پرساد کرپا نال پراپتی ہندی ہے نرنکار نو سرو روپ وچ ورنن کرن گے تے بینتی کرن دی سمت دیندے ہیں راجن میں تو راجا کہی ہے پومن میں پوم یہ نرنکار راجیاں چوں تسیں بڑے راجے کہے جاندے ہو پومن جڑے زمیندار بڑے بڑے کہوندے ہیں انہاں چ بہت بڑے زمیندار ہو ٹھاکر میں ٹھکرائی تیری پومن سر کوم پھر پاتشاہ سارے ٹھاکراں چوں تہاڈی جڑی ٹھکرائی مالکی ہے نا وہ بڑی ہے ٹھاکر جڑے راجپوت لوگ انہوں کی سنگیا ٹھاکر سنگیا چوں آپ کی ٹکرائی جڑی پربھو ستا پردھانتا ہے سرداری بڑی اس واسطے ہی نرنکار جاتاں چوں تیری جات بڑی ہے قوماں چوں تہیں سرتاج تیری قوم سب نو بڑی پتا میرو بڈو تنی اگما اس تتون کری جے کرتے کہ میرے پتا سروپی ست گرو تھی اگم تن اور یہ کرتے گرخ آپ کی کبن میں نے کہڑی استد کریے کوئی پکھ بھی ادھورا نہیں سارے سمپورن پیخ رہے بسما رہا آپ جی کے پتر کوتکان دیکھ کے بسما میں نے پاتشاہ بڑے اشچرج ہو رہے ہیں حیرانگی ہو جاتی ہے کیسے کیسے کوتک کر رہے ہیں دس پاتشاہ کا جیون بردانت پڑھیے سور ویر سالا پڑھ لو انہوں کی بانی برہم گیان والا لے لو پریما بھگتی قربانی والا پکھ لے لو کوئی پکھ لے لو ہر پاسے سمپورن سوہین میں سوہیا توں کہی ہے داتن سر داتا یہ پاتشاہ کئی بندے اپنے کہندے ہی بڑے سوہی کہندے سوہیاں چوں توں سب نو بڑا سوفی کیا جاتا تینوں تو دکھ پہ ہے داتیاں چوں چر میں شرومنی داتے آپ جی کہے جاندے ہو تیجن میں تیجوانسی کہی ہے رسین میں راتا جڑے تیز والے ہیں انہاں چ بہت بڑے تیجوانسی تہاڈے نال برابر تیج پرتاپ کی دا کہے دا بھی نہیں سب نو بڑے تیج پرتاپ والے کہا رہے ہو رسیا ہو کے رسیاں وچ راتا سارے ملے ہوئے ہو سورن میں سورا توں کہی ہے بھوگن میں بھوگی جنے بھی سور میں بڑے بڑے ہیں سب نو بڑے سورمے ہیں، دسویں پاتشاہ، چھویں پاتشاہ، اتنا بڑا سورما کون ہے؟ اس واسطے سورمے کہے جاندے ہیں، بھوگیاں وچ بڑے بھوگی، گرستن میں تو بڑو گرستی، جوگن میں جو گرستیاں جو بڑے گرستی، کرشن روپ ہو رہے ہیں، جوگیاں جو بڑے جوگی، تسی شیو روپ ہو رہے ہو، کرتن میں تو کرتا کہی ہے، آچارن میں آچاری، کرتیاں ہی تسی بڑے کرتے کہے جاندے ہو، آچارن کرتباں دے کرن والیاں چ یہ نرنکار تسی بڑے آچاری، سریشٹ کرتباں دے کرن والے کہے جاندے ہو، ساہن میں تو سچا ساہا، واپارن میں واپاری، ساہن شاہوکاراں جویں نرسی پگ دی ہندی تارن کر کے، شاہوکاراں چوں وڈے شاہوکار ہو، وپاریاں چوں وڈے تسیں ساول شاہ وپاری بن جاندے ہو، دربار میں تیرو دربارا سرن پال پالن ٹیپرا، سارے درباراں چوں آپ دا دربار بہت وڈا، جے نرنکار جنے بھی تہاڈی شرن چاہندے آ انہاں دی پالنا کرن والے ہو، انہوں سارے ٹیکا میں نے شرومنی ہے، جی میں ہوں رنگ جیب نے قرآن کی کہایت ادارت پوچھا، 1800 ودوان کے تو صحیح ارتھ نہ ہوئے، بھائی نند لال جی نے صحیح ارتھ کیا، کہنے لگے انہوں ہر کے مسلمان کیوں نہیں بنایا، ہوں بڑا اوکھا بہادر شاہ نے وہی مترتا، وہ کہتے بھی بھائی یہ یار یہ سوال آپ پتا ہی ہے تمہیں، میں کوئی مدد کر سکتا جی تھوڑی رکھا کر سکتے، وہ تن تن صاحب شری گرو گوبند سنگھ صاحب ہے شری آنندپور صاحب، اتنے پہنچا دینا، کہتے ٹھیک اتنے پہنچا دیتا، بھوک لگی حلوائی دکان سے وہ جی کھان لی جا رہا سی، کس طرح مہاراج ملوں گا، کیوں ہوئے گا، کیوں درشن ہوں گے، مہاراج سچے پاتشاہ اس ویلے باہر گھوڑے سوار ہو کے جا رہے سی، مارے گھوڑے دیا باتوں ادھر موڑنے، کہنے لگے نند لال ایسی مٹھیائی کھان لگا، گرو نانک صاحب کے لنگر کی کہڑی کمی ہے، اس واسطے آیا پائی ہوں تینوں اتنے جمع کا بھی پی نہیں، اس کر کے پھر وہ مہاراج ایسے ہے جڑا بھی انہیں شرم چ آ جاتا ہے، تو وہ پالنا کرنے والے ہے سارے ٹیکا میں نے شرومنی ہیں، لکھمی کے دن گنی نہ جا جا گانا سکو سیکھا، تیری جڑی لکشمی مایا انہوں نہیں کوئی گن سکتا، تیری سیکا جڑی تیری حکومت ہے نا پوری مہمان بھی نہیں کوئی گن سکتا، اور جڑی وہ دھاتو اتنے لگی ہوئی راج کی مور ہوں انہوں سکا کہتے ہیں، جنہوں پھر پہیا بھی کہہ دیں، جنہوں داتو جی کہنے لگے مارا گدی تو اِسی سیوک نو دیتی، اِسی بھی تھوڑے صاحب جاتے ہیں، مارا کہتے جی تینوں گدی دیں، کہ مایا کے گپے کھلے ہوں، مارے چاندی کے روپئے چھوٹے، کہنے لگا کہنے لگا جوں کہنے لگا وہ مکنے ہی نہ، وہ کالک لگ لگ کے کھا جائے کدے چہرے کدے ہاتھ پکڑے، مارا کہتے چہرہ دے لا چیز ہے ماڑا کال، کہتے بس داتو مایا کا موہ جڑا نا منہ سر کالا ہی کرتا ہوں، بھجن کریا کرو، نامن میں تیرو پرم نام گیانن میں گیان، یہ نرنکار سارے نام جو تھوڑا نام بڑا ہے، گیانیاں جو تھی بہت بڑے گیانے، مہاراج کی رچنا گربانی پڑھو، مہاراج کے گیان اگے سب کے گیان دھیان فکے ہو جائیں، جوگتن میں تیری پرب جوگتا اس نانن میں ہے اس نانی، یہ نرنکار جوگتن آ جڑے دلیل باز ہے نا کئی بڑی گلیں کرتے ہیں، انہوں نے تیری جوگتا دلیل وڈی ہے، اور جڑے اشنانیا دے وچوں تو بڑا اشنانی ہے، سدھن میں تیری پرب سدھا کرم سر کرم، یہ نرنکار 84 جڑے سدھ آ انہوں چوں تیری سدھی مہان ہے، تم سدھا نے سدھیاں دکھا کے بھرماؤندے سی تے مہاراج نے ساری نے سدھیاں فیل کر دتی، کرم جڑی کرم کانڈی ہے انہوں کے سر کرم شرومنی ہے، کرم مریادا نو کرن والے تسی ہو، کرم کرپا دے کرن والوں وچوں سر کرم ہے شرومنی، سب نو بڑی کرپا کرن والے تسی ہو، جویں تن تن صاحب شری گرو تیغ بہادر صاحب جی نے سارے ہندوستان تے کرپا کر کے اپنا بلیدان دے کے انہوں کا دھرم بچایا. ایڈی وڈی کرپا کون کر سکتا, پر کرتگن بن گئے ہیں, جانتے نہیں. آ گیا میں تیری پرو آ گیا حکم نے سر حکم یہ نہ کہ تیری آ گیا چوں جنیاں بھی آ گیا تیری آ گیا بڑی مہان بل والی ہے اور حکم نے کرن والے جن ہیں راجے مہاراج انہوں نے سر سے بھی آپ کا حکم چل رہا جو بلاو ہے تم بولا ہے سوامی قدرت کم نو مارے یہ مالک جی تھی بلا اسی انہیں بچن کر رہے ہیں نہیں تو سڈے چ کہندے بولن دی کیڑی قدرت کیڑی شکتی ہے یہ بھی تیری شکتی نہ رسنا بول رہی ہے وہ کرپا نہ کرے کہ رسنا بھی باس کا ٹکڑا ہی ہے ساتھ سنگ نانا جا سکایا جو کب کی اتاری پاتشاہ کہندے ہیں یہ نرنکار تھوڑی جہی پیاری ساتھ سنگت بڑی پیاری سنگت وہ مل کے اسی تیرا جس گایا جس مکاؤن واسطے نہیں جس گائی کا ہے اپنے بھلے واسطے اس کر کے اہیں تیرا جس گایا ہے. واحگرو جی کا خالصہ واحگرو جی.
1: تھینک یو فار لسننگ ٹو CISK سکھ ریڈیو 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਨਾਤਾ ਐਸੀ ਹਵਾ ਛੱਡੇ ਆਪਣੀ ਸਮਾਧੀ ਵਿੱਚੋਂ ਬੰਦੇ

ਕੋਈ ਆਖਦਾ ਰਾਮ ਹੈ ਸਾਰਿਆਂ ਦਾ, ਕੋਈ ਆਖਦਾ ਮੇਰਾ ਹੀ ਇਕੱਲਾ ਹੋਵੇ, ਕੋਈ ਆਖਦਾ ਇਸ ਦੁਨੀਆਂ ਅੰਦਰ ਬਿਨਾਂ ਲੋਕਾਂ ਤੋਂ ਮੇਰਾ ਹੀ ਅੱਲਾ ਹੋਵੇ। ਹਰ ਕੋਈ ਆਪਣੀ ਉਮਤ ਦਾ ਭਲਾ ਮੰਗਦਾ, ਉਮਤ ਤੋਂ ਭਾਵ ਹੈ ਕੌਮ, ਆਪਣੀ ਕੌਮ ਦਾ ਭਲਾ। ਹਰ ਕੋਈ ਆਪਣੀ ਉਮਤ ਦਾ ਭਲਾ ਮੰਗਦਾ, ਹਜ਼ਰਤ ਦੱਤ ਈਸਾ ਭਵੇਂ ਰਲਾ ਹੋਵੇ। ਐ ਪਰ ਗੁਰੂ ਨਾਨਕ ਆਖਦਾ ਦੋਵੇਂ ਵੇਲੇ ਕੀ ਆਖਦਾ, ਬਈ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਾਕਰ ਏ ਮੌਜੂ ਦਾਤੇ ਮਜਸਮਾ ਏ ਸਿਫਤੋ ਸਾਬਤ, ਸਾਹਿਬੇ ਸਾਹਿਬਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ ਵਿੱਚ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਸਤਿਗੁਰਾਂ ਨੂੰ ਸੀਸ ਨਿਵਾ ਕੇ ਬੜੇ ਅਦਬ ਔਰ ਸਤਿਕਾਰ ਨਾਲ ਪੰਥ ਦੇ ਵਾਲੀ ਮਰਦ ਗੰਮੜੇ ਸਹਿਬੇ ਕਮਾਲ ਵਾਜ਼ਾਂ ਵਾਲੇ ਤਾਜ਼ਾਂ ਵਾਲੇ ਸ਼ਾਹੇ ਸ਼ਹਿਨ ਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਕਰੋ ਬੁਲੰਦ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੜ ਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮਗਤ ਮੇਰੀ, ਅੰਮ੍ਰਿਤਮਈ ਬਾਣੀ ਦਾ ਪਾਠ, ਗੁਰਮਤਿ ਦੀਆਂ ਵਿਚਾਰਾਂ, ਸੇਵਾ ਸਿਮਣ ਦੇ ਲਾਹੇ ਪ੍ਰਾਪਤ ਕਰਕੇ ਇਹ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ। ਬੜਾ ਕੀਮਤੀ ਹੈ ਮਨੁੱਖਾ ਜੀਵਨ, ਅਸੀਂ ਇਸ ਮਨੁੱਖਾ ਜੀਵਨ ਦੀ ਸਾਰਨੀ ਜਾਣੀ। ਬਹੁਤ ਕੀਮਤੀ ਹੈ ਮਨੁੱਖਾ ਜੀਵਨ, ਜੋ ਕੁਛ ਪਰਮਾਤਮਾ ਨੇ ਮਨੁੱਖਾ ਜੀਵਨ ਵਿੱਚ ਬਖਸ਼ਿਆ ਹੈ, ਮਨੁੱਖੀ ਢਾਂਚੇ ਵਿੱਚ ਬਖਸ਼ਿਆ ਹੈ, ਇਸ ਦਾ ਇੱਕ ਇੱਕ ਪਾਰਟ ਬੜਾ ਕੀਮਤੀ ਹੈ। ਪਿੱਛੇ ਜੇ ਇੱਕ ਨਮਾਇਸ਼ ਲੱਗੇ, ਉਸ ਦੇ ਵਿੱਚ ਕਲਾਕਾਰ ਲੋਕਾਂ ਨੇ ਆਪਣੀਆਂ ਕਲਾ ਦੀ ਪ੍ਰਦਰਸ਼ਨੀ ਕੀਤੀ। ਕਿਸੇ ਮਨੁੱਖ ਨੇ, ਬੰਦੇ ਨੇ ਮਨੁੱਖੀ ਢਾਂਚਾ ਤਿਆਰ ਕੀਤਾ ਔਰ ਮਨੁੱਖੀ ਢਾਂਚਾ ਤਿਆਰ ਕਰਕੇ ਉਹ ਵੀ ਉਸ ਨਮਾਇਸ਼ ਵਿੱਚ ਲੈ ਗਿਆ। ਉਹ ਮਨੁੱਖੀ ਢਾਂਚਾ ਰਬੜ ਦਾ ਸਾਰਾ ਮਨੁੱਖੀ ਢਾਂਚਾ ਤਿਆਰ ਕੀਤਾ ਗਿਆ। ਜਦੋਂ ਉਸ ਨਮਾਇਸ਼ ਦੇ ਪ੍ਰਬੰਧਕਾਂ ਨੇ ਸਾਰੀਆਂ ਚੀਜ਼ਾਂ ਵੱਲ ਵੇਖਿਆ ਅਤੇ ਉਹ ਮਨੁੱਖੀ ਢਾਂਚੇ ਵੱਲ ਵੇਖਿਆ, ਬੜਾ ਖੂਬਸੂਰਤ ਸੀ ਵੇਖਣ ਦੇ ਵਿੱਚ। ਉਹਨਾਂ ਨੇ ਪੁੱਛਿਆ ਉਸ ਬੰਦੇ ਨੂੰ ਜਿਹਨੇ ਉਹ ਮਨੁੱਖੀ ਢਾਂਚਾ ਤਿਆਰ ਕੀਤਾ ਸੀ, ਵੀ ਇਹ ਮਨੁੱਖੀ ਢਾਂਚਾ ਤਿਆਰ ਕਰਨ ਵਾਸਤੇ ਤੇਰਾ ਕਿੰਨਾ ਕੁ ਖਰਚਾ ਆਇਆ ਹੈ, ਕਿੰਨਾ ਕੁ ਸਮਾਂ ਲੱਗਿਆ ਹੈ। ਉਹ ਮਨੁੱਖ ਨੇ ਦੱਸਿਆ ਵੀ ਮੇਰਾ 80 ਲੱਖ ਰੁਪਈਆ ਇਹ ਮਨੁੱਖ ਦੇ ਸਾਰੇ ਸਪੇਅਰ ਪਾਰਟ ਤਿਆਰ ਕਰਨ ਦੇ, ਜਿਹੜੇ ਪਲਾਸਟਿਕ ਦੇ ਮੈਂ ਤਿਆਰ ਕੀਤੇ ਨੇ, ਉਹਨਾਂ ਦੇ ਉੱਤੇ ਮੇਰਾ ਖਰਚਾ ਆਇਆ ਹੈ। ਪਰ ਧਿਆਨ ਦੇਣਾ, 80 ਲੱਖ ਰੁਪਇਆ ਇੰਡੀਆ ਦਾ ਖਰਚਾ ਉਹ ਕਰਕੇ, ਉਹ ਜਿਹੜਾ ਮਨੁੱਖੀ ਢਾਂਚਾ ਤਿਆਰ ਕੀਤਾ ਗਿਆ, ਉਹ ਬੋਲ ਨਹੀਂ ਸਕਦਾ ਸੀ, ਉਹ ਵੇਖ ਨਹੀਂ ਸਕਦਾ ਸੀ, ਉਹ ਕਿਸੇ ਦਾ ਭਰਾ ਨਹੀਂ ਸੀ, ਉਹ ਕਿਸੇ ਦਾ ਪਿਓ ਨਹੀਂ ਸੀ, ਉਹ ਕਿਸੇ ਦਾ ਦਾਦਾ ਪੜਦਾਦਾ ਨਹੀਂ ਸੀ। ਕੇਵਲ ਅਤੇ ਕੇਵਲ ਮਨੁੱਖੀ ਢਾਂਚਾ ਇੱਕ ਪਲਾਸਟਿਕ ਦਾ ਤਿਆਰ ਕਰਨ 'ਤੇ 80 ਲੱਖ ਰੁਪਈਆ ਖਰਚਾ ਆਇਆ। ਪਰਮਾਤਮਾ ਨੇ ਇਹ ਸਾਨੂੰ ਮਨੁੱਖੀ ਢਾਂਚਾ ਬਖਸ਼ਿਆ ਹੈ, ਕਿਤਨਾ ਕੀਮਤੀ ਹੈ, ਇਹਦੀ ਕੋਈ ਅਸੀਂ ਕਦਰ ਨਹੀਂ ਜਾਣੀ। ਪਰਮਾਤਮਾ ਦੀ ਦਿੱਤੀਆਂ ਹੋਈਆਂ ਦਾਤਾਂ ਦੀ ਅਸੀਂ ਕਦਰ ਨਹੀਂ ਜਾਣੀ। ਉਹ ਪਰਮਾਤਮਾ ਬੜਾ ਬੇਅੰਤ ਹੈ ਜਿਸਨੇ ਇਹ ਮਨੁੱਖੀ ਢਾਂਚਾ ਤਿਆਰ ਕਰਕੇ ਫਿਰ ਮਨੁੱਖ ਦੇ ਰਹਿਣ ਵਾਸਤੇ, ਸਹਿਣ ਵਾਸਤੇ, ਖਾਣ ਵਾਸਤੇ ਪਰਮਾਤਮਾ ਨੇ ਇਹ ਸਾਰਾ ਪ੍ਰਬੰਧ ਕੀਤਾ ਹੈ। ਮੇਰੇ ਗੁਰਦੇਵ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਇਸ ਗੱਲ ਦਾ ਖੁਲਾਸਾ ਕਰਦੇ ਨੇ, ਰਮਈਆ ਕੇ ਗੁਣ ਚੇਤ ਪੁਰਾਣੀ, ਕਵਣ ਮੋਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਅਵਾਰਿਆ, ਵਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਧ, ਵਿਰਧ ਪਿਆ ਉੱਪਰ ਸਾਗ ਸੈਨ, ਮੁਖ ਪਿਆਓ ਵੈਠ ਕੋ ਦੇਣ। ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿੱਥੇ ਪਰਮਾਤਮਾ ਨੇ ਮਨੁੱਖੀ ਢਾਂਚਾ ਤਿਆਰ ਕੀਤਾ ਹੈ, ਉੱਥੇ ਜਦੋਂ ਮਨੁੱਖ ਬਚਪਨ ਵਿੱਚ ਹੈ, ਉਦੋਂ ਇਸ ਦੀ ਖੁਰਾਕ ਪਰਮਾਤਮਾ ਨੇ, ਸਿਰ ਸੇ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ
परमात्मा ने खुराक का प्रबंध किया, ये दुध का प्रबंध किया है। दुध का जो दंद आ गए जवान हो गया फिर भोजन का प्रबंध किया, जो बुढ़ेपा आ गया हाथ पैर काम करने रह गए उदो परमात्मा ने ये खुराक का प्रबंध किया है। विरध पया उपर साग सहन उदो रिश्तेदार साग संबंधी आले दुआले चमचा लैके खलोते ने, चमचे नाल उहदे मुख दे विच भोजन पा रहे ने। मेरे परमात्मा की खेड, विरध पया उपर साग सहन मुख पियाओ वैठ को देन। इसलिए आप बड़भागे हो जो गुरु चरणा विच जुड़ बैठ के उस परमात्मा दीआं बख्शीआं होईआं दातां दा शुकराना अदा कर रहे हो। परमात्मा की सिफत सलाह विच जुड़ के रब्बी बाणी का पाठ और सेवा सिमण दे लाहे प्राप्त करके ऐ मनुखा जीवन नूं सफला कर रहे हो। आओ जगत गुरु नानक देव महाराज जी का प्रकाश दिहाड़ा जो 2 नवंबर नूं सी और प्रबंधक सज्जना वालों कल नूं गुरु नानक देव महाराज जी के प्रकाश दिहाड़ी दी खुशी के अंदर गुरुद्वारा साहब विखे श्री खंड पाठ साहब प्रारंभ होने ने और ऐतवार नूं जिहदे भोग पैणे ने तुसां असां सारिआं ने रल के 3 दिन सेवा सिमण दे लाहे प्राप्त करने ने। ढाडी जत्था पिछले दिनों तो लड़ीवार जगत गुरु नानक देव महाराज जी के इतिहास विचों कुछ क इतिहासक बंदगियां सिख संगतां नाल सांझियां करदा आ रहा है। आओ कल दे इतिहास विच तुसां सरवण कीता सी कि मेरे नानक पातशाह ने 20 रुपए लैके भोजन रस लैके लोड़वंदा नूं भोजन छका के जो वापस घर आए पिता कालू जी ने पुछया कि पुत्रा सौदा लै आया है। मेरे नानक पातशाह ने आख्या मैं सौदा लैके नहीं आया, मैं सौदा कर आया। कर आया मेरे नानक पातशाह सारी जिंदगी सच दे सौदे करते रहे ने, सच दे सौदे। एक विद्वान सज्जन लिखता है रब्बी रागी बैरागी, गुरु नानक देव महाराज बारे लिख रहे हैं कि गुरु नानक पातशाह रब दे रागी सन, रब दे नाम विच वैरागी सन, रब्बी रागी वैरागी। असल विच एकता दे आशक नानक, हथी हर माया करतारपुर में वंड छकन नाल रख दे प्यार नानक, सौते सच दे उम्र भर रहे कर दे अमरे आत्मा पूर्ण अवतार नानक। सारी जिंदगी मेरे नानक पातशाह ने सच का सौदा किया, सच की चिरत की है। आओ गुरु नानक पातशाह नूं भैन नानकी अपने सहुरे पिंड सुल्तानपुर लै आई, जिन्हों सुल्तानपुर लोधी अज भी आख्या जाता है, जो बेई नदी के किनारे उत्ते वसिया होया है। 2 बेई नदियां वगदिया ने, एक बेई नदी सुल्तानपुर के लागे की वगदी है जिसनों चिट्टी बेई नदी आख्या जाता है, एक वेई नदी जलंधर तो उतले पासे दी वगदी है जिन्हों काली वेई नदी आख्या जाता है। काली वेई नदी ये चिट्टी वेई नदी है जिथे जगत गुरु नानक देव महाराज की भैन नानकी मेरे नानक पातशाह नूं अपने नाल लै आई। भैन नानकी दे पति जय राम जी जिन्हां दा बहुत वड्डा मान सत्कार सी सुल्तानपुर दे विच, उन्हां ने गुरु नानक देव महाराज नूं सुल्तानपुर के नवाब दौलत खां कोल मोदी खाने विच एक जगह खाली सी, पोस्ट खाली सी मोदी खाने की, उत्थे मोदी लवा दिता। मोदी खाना की सी, किसनूं मोदी खाना आख्या जांदा सी? पुरातन समय के जेडे नवाब हुंदे सन, प्रबंधक हुंदे सन, अहलकार हुंदे सन, उन्हां ने एक मोदी खाना स्टोर कह लिए खोलिया हुंदा सी। उस दे विच जिनसां दा तबादला हुंदा सी, लोकां कोल पैसे नहीं हुंदे सन, वो एक जिनस दे जांदे सन दूसरी जिनस लै जांदे सन। जदों पब्लिक नूं लोड़ हुंदी फिर मोदी खाने दे विचों पब्लिक लई जिहड़ा है वो राशन पानी दिता जांदा सी। ते मोदी खाने की जिम्मेवारी वाला काम कोई सौखा नहीं सी, बड़ा सियाणा बंदा ही मोदी खाना चला सकता सी, क्योंकि एक तां सारा दिन पब्लिक दा आउण जाण सी, लैण देण हुंदा सी, हिसाब किताब का भी सारा ख्याल रख्या जांदा सी, पब्लिक नाल मेल जोल भी रखना हुंदा सी, इसलिए बड़े सियाणे बंदे की लोड़ सी। मेरे नानक पातशाह नूं भैया जय राम जी ने दौलत खां कोल मोदी खाने विच लवा दिता, जिथे मोदी की कुछ नौकरी हुंदे सी उत्थे मोदी दे लई इक होर भी आमदन का जरिया हुंदा सी। जदों कोई जिनस जमा कराउंदा उस दे विचों भी मोदी ने अपना हिस्सा 10वां हिस्सा लैना हुंदा सी, लप कह लिया उन्हूं
ਅਲੂਫਾ ਵੀ ਕਿਹਾ ਜਾਂਦਾ ਸੀ। ਜਦੋਂ ਕਿਸੇ ਨੂੰ ਕੋਈ ਸੌਦਾ ਦੇਣਾ ਹੁੰਦਾ ਸੀ ਉਦੋਂ ਵੀ ਉਹਦੇ ਵਿੱਚੋਂ ਚੁੰਗੀ ਕਹਿ ਲਈਏ, ਠੁੰਗਾ ਕਹਿ ਲਈਏ, ਅਲੂਫਾ ਕਹਿ ਲਈਏ, ਉਹ ਵੀ ਮੋਦੀ ਕੋ ਹੁੰਦਾ ਸੀ। ਮੇਰੇ ਨਾਨਕ ਪਾਤਸ਼ਾਹ ਮੋਦੀ ਖਾਨੇ ਵਿੱਚ ਬੈਠ ਕੇ ਜਿਹੜਾ ਆਪਣਾ ਅਲੂਫਾ ਮਿਲਦਾ ਸੀ, ਅਲੂਫਾ ਆਪਣਾ ਮਿਲਦਾ ਸੀ, ਆਪਣਾ ਹੱਕ ਮਿਲਦਾ ਸੀ, ਜਦੋਂ ਜਿਨਸ ਕੋਈ ਜਮ੍ਹਾਂ ਕਰਾਉਂਦਾ ਤੇ ਜਿਨਸ ਕਿਸੇ ਨੂੰ ਦਿੱਤੀ ਜਾਂਦੀ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਲੋੜਵੰਦਾਂ ਵਿੱਚ ਵੰਡ ਰਹੇ ਸਨ ਤੇ ਕਿਸੇ ਨੂੰ ਘੱਟ ਨਹੀਂ ਤੋਲਦੇ ਸਨ। ਕੋਈ ਆਉਂਦਾ ਉਹਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਡੀਲ ਕਰਕੇ ਉਹਦੀ ਪ੍ਰੋਬਲਮ ਹੱਲ ਕਰਦੇ। ਕੋਈ ਲੋੜਵੰਦ ਆਉਂਦਾ, ਮੇਰੇ ਨਾਨਕ ਪਾਤਸ਼ਾਹ ਉਹ ਆਪਣੇ ਕੋਲ ਜਿਹੜਾ ਉਹਨਾਂ ਦਾ ਹਿੱਸੇ ਦਾ ਹੱਕ ਦੀ ਕਮਾਈ ਹੁੰਦੀ ਸੀ ਉਹਦੇ ਵਿੱਚੋਂ ਜਿਹੜਾ ਹੈ ਉਹ ਲੋੜਵੰਦਾਂ ਦੀ ਮਦਦ ਵੀ ਕਰਦੇ। ਇਹ ਨਹੀਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਰਿਵਾਰ ਦਾ ਖਿਆਲ ਨਹੀਂ ਰੱਖਿਆ, ਕਿਉਂਕਿ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੇ ਵਿੱਚ ਆਪਣੀ ਧਰਮ ਪਤਨੀ ਜਿਹਨੂੰ ਅਸੀਂ ਮਾਤਾ ਸੁਲੱਖਣੀ ਕਹਿੰਦੇ ਹਾਂ, ਦੋਵੇਂ ਬੱਚਿਆਂ ਨੂੰ ਵੀ ਲੈ ਆਏ ਸਨ। ਇਸ ਲਈ ਜਿਹੜੀ ਨੌਕਰੀ ਦੇ ਕੁਝ ਪੈਸੇ ਮਿਲਦੇ ਸਨ ਉਹਦੇ ਨਾਲ ਆਪਣੇ ਪਰਿਵਾਰ ਦਾ ਰੁਜ਼ਗਾਰ ਚਲਾਉਂਦੇ ਸਨ। ਧਿਆਨ ਦੇਣਾ, ਮੇਰੇ ਨਾਨਕ ਪਾਤਸ਼ਾਹ ਕਿਰਤ ਦੇ ਸਿਧਾਂਤ ਨਾਲ ਜੁੜੇ ਹੋਏ ਸਨ। ਕਿਰਤ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਨੁੱਖਤਾ ਨੂੰ ਸਿਧਾਂਤ ਦਿੱਤਾ ਕਿਰਤ ਕਰੋ, ਕਿਰਤ ਦੇ ਨਾਲ ਫਿਰ ਨਾਮ ਜਪੋ, ਫਿਰ ਨਾਮ ਦੇ ਨਾਲ ਵੰਡ ਛਕੋ। ਇਹ ਤਿੰਨੇ ਜਿਹੜੇ ਸਿਧਾਂਤ ਨੇ ਇਹ ਸਿੱਖੀ ਦੇ ਮੁੱਢਲੇ ਸਿਧਾਂਤ ਨੇ। ਕੰਮ ਹੀ ਪੂਜਾ ਹੈ ਅੱਜ ਦਾ ਸਮਾਜ ਕਹਿ ਰਿਹਾ, ਮਾਫ ਕਰਨਾ, ਮੇਰੇ ਨਾਨਕ ਪਾਤਸ਼ਾਹ ਨੇ ਕਿਰਤ ਦੇ ਸਿਧਾਂਤ ਨੂੰ ਆਪਣੇ ਪਿੰਡੇ ਤੇ ਅਪਣਾਇਆ। ਇਹ ਨਹੀਂ ਕਿਹਾ ਵੀ ਕਿਰਤ ਹੀ ਕਰੋ, ਕਿਰਤ ਦੇ ਸਿਧਾਂਤ ਨੂੰ ਆਪਣੇ ਪਿੰਡੇ ਤੇ ਅਪਣਾਇਆ। ਮੇਰੇ ਨਾਨਕ ਪਾਤਸ਼ਾਹ ਨੇ ਹੱਟੀ ਵੀ ਪਾਈ ਹੈ, ਵਪਾਰ ਵੀ ਕੀਤਾ, ਨੌਕਰੀ ਵੀ ਕਰ ਰਹੇ ਨੇ, ਨੌਕਰੀ ਵੀ ਕਰ ਰਹੇ ਨੇ ਮੋਦੀ ਖਾਨੇ ਦੇ ਵਿੱਚ। ਪਰ ਧਿਆਨ ਦੇਣਾ, ਕਿਰਤ ਦੇ ਨਾਲ ਮੇਰੇ ਨਾਨਕ ਪਾਤਸ਼ਾਹ ਨੇ ਕੀਰਤ ਨੂੰ ਨਹੀਂ ਵਿਸਾਰਿਆ, ਪਰਮਾਤਮਾ ਦੀ ਸਿਫਤ ਸਲਾਹ ਨੂੰ ਨਹੀਂ ਵਿਸਾਰਿਆ। ਕਿਰਤ ਦੇ ਨਾਲ ਨਾਮ ਜਪਣਾ, ਜਿਹੜਾ ਨਾਮ ਜਪਣਾ ਨਾ ਇਹ ਪਰਮਾਤਮਾ ਵੱਲ ਮੁੱਖ ਕਰਨਾ ਹੈ, ਮੁੱਖ ਪਰਮਾਤਮਾ ਵੱਲ ਕਰਨਾ, ਹੱਥ ਕਾਰ ਵੱਲ, ਮੁੱਖ ਕਰਤਾਰ ਵੱਲ। ਨਾਮ ਜਪਣ ਦਾ ਭਾਵ ਹੈ ਕਿ ਹੱਥ ਕਾਰ ਵੱਲ, ਕਿਰਤ ਵੱਲ, ਮੁੱਖ ਕਰਤਾਰ ਵੱਲ। ਆ ਜਿਹੜਾ ਵੰਡ ਛਕਣਾ ਹੈ ਇਹਦਾ ਭਾਵ ਹੈ ਸੰਸਾਰ ਨਾਲ ਜੁੜਨਾ। ਕੀ ਕਿ ਮਨੁੱਖ ਦਾ ਸੁਭਾਅ ਹੈ ਲੈਣ ਦਾ, ਮਨੁੱਖ ਹਮੇਸ਼ਾ ਮੰਗਣ ਦੀ ਕੋਸ਼ਿਸ਼ ਕਰਦਾ ਹੈ, ਦੇਣ ਦਾ ਸੁਭਾਅ ਨਹੀਂ ਮਨੁੱਖ ਦਾ। ਆ ਜਿਹੜਾ ਵੰਡ ਛਕਣਾ ਹੈ ਨਾ ਇਹ ਦੇਣ ਦਾ ਸੁਭਾਅ ਮੇਰੇ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਪਾਇਆ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਈ ਦਾ। ਮੇਰੇ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ ਕਿ ਆਪਣੀ ਕਿਰਤ ਦੇ ਵਿੱਚੋਂ ਵੰਡ ਕੇ ਛਕਣਾ ਹੈ, ਵੰਡ ਕੇ ਛਕਣ ਦਾ ਸਿਧਾਂਤ ਮੇਰੇ ਨਾਨਕ ਪਾਤਸ਼ਾਹ ਨੇ ਇਹ ਮਨੁੱਖਤਾ ਨੂੰ ਬਖਸ਼ਿਆ। ਇਹ ਜਿਹੜਾ ਲੰਗਰ ਆਪਾਂ ਤਿਆਰ ਕਰਾਉਂਦੇ ਹਾਂ, ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਇਹ ਵੰਡ ਕੇ ਛਕਣ ਦਾ ਸਿਧਾਂਤ ਹੈ, ਵੰਡ ਕੇ ਛਕਣ ਦਾ। ਔਰ ਮੇਰੇ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਇਹ ਘਟਨਾ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਕੋਲ ਇੱਕ ਸੰਤ ਮੰਡਲੀ ਆਈ, ਸੰਤ ਮੰਡਲੀ। ਉਹਨਾਂ ਦੇ ਆਗੂ ਨੇ ਸੋਚਿਆ ਵੀ ਨਾਨਕ ਕਹਿ ਰਿਹਾ ਵੀ ਵੰਡ ਕੇ ਛਕਣਾ, ਦੇਖਦੇ ਹਾਂ ਇਹ ਵੰਡ ਕੇ ਕਿਵੇਂ ਛਕਦਾ। ਇੱਕ ਤਿਲ ਗੁਰੂ ਨਾਨਕ ਸਾਹਿਬ ਨੂੰ ਭੇਟਾ ਕਰ ਦਿੱਤਾ, ਇੱਕ ਤਿਲ, ਸੰਗਤ ਜੁੜੀ ਹੋਈ ਸੀ ਵੀ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਤਿਲ ਨੂੰ ਕਿਸ ਤਰ੍ਹਾਂ ਵੰਡ ਕੇ ਛਕਣਗੇ। ਜਦੋਂ ਮੇਰੇ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਚਰਨਾਂ ਵਿੱਚ ਇੱਕ ਤਿਲ ਭੇਟਾ ਕੀਤਾ, ਹੁਣ ਤਿਲ ਨੂੰ ਸੰਗਤ ਵਿੱਚ ਵੰਡਣਾ ਬੜਾ ਮੁਸ਼ਕਲ ਸੀ, ਪਰ ਮੇਰੇ ਨਾਨਕ ਪਾਤਸ਼ਾਹ ਦਾ ਸਿਧਾਂਤ ਵੰਡ ਕੇ ਛਕਣਾ। ਕਹਿੰਦੇ ਬਾਬੇ ਨੇ ਕੂੰਡਾ ਮੰਗਾਇਆ, ਸੋਟਾ ਮੰਗਾਇਆ, ਪਾਣੀ ਮੰਗਾਇਆ, ਉਸ ਤਿਲ ਨੂੰ ਕੂੰਡੇ ਵਿੱਚ ਪਾਇਆ, ਉਸ ਨੂੰ ਰਗੜਿਆ, ਉਹਦੇ ਵਿੱਚ ਪਾਣੀ ਪਾਇਆ, ਔਰ ਪਾਣੀ ਵਿੱਚ ਉਸ ਤਿਲ ਨੂੰ ਘੋਲ ਕੇ ਸਾਰੀ ਸੰਗਤ ਵਿੱਚ ਵਰਤਾ ਦਿੱਤਾ। ਅੱਜ ਕਿਹਾ ਸੋ ਸਤਨਾਮ, ਇਹ ਵੰਡ ਕੇ ਛਕਣ ਦਾ ਸਿਧਾਂਤ ਮੇਰੇ ਨਾਨਕ ਪਾਤਸ਼ਾਹ ਨੇ। ਆਓ ਮੋਦੀ ਖਾਨੇ ਵਿੱਚ ਮੇਰੇ ਨਾਨਕ ਪਾਤਸ਼ਾਹ ਤੇਰਾ ਤੇਰਾ ਤੇਰਾ ਕਹਿ ਕੇ ਤੋਲ ਰਹੇ ਨੇ। ਕਈ ਵਾਰੀ ਅਸੀਂ ਗਿਣਤੀ ਦੇ 13 ਆ ਜਾਂਦੇ ਨਾ, ਗਿਣਤੀ ਦੇ 13 ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਵਾਲੇ 13 ਆ ਗਏ, ਨਹੀਂ ਗਿਣਤੀ ਦੇ 13 ਨਹੀਂ 13। ਐ ਪਰਮਾਤਮਾ ਜੋ ਕੁਛ ਹੈ ਸੰਸਾਰ ਵਿੱਚ ਉਹ ਸਾਰਾ ਹੀ ਤੇਰਾ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਨਹੀਂ ਤਾਂ ਇੱਥੇ ਮੇਰੀ ਮੇਰੀ ਕਰਨ ਵਾਲੇ ਆਏ ਨੇ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ। ਬਾਹਰ ਹੈ ਜੋ ਜਿਨ ਛਤਰ ਚਲੇ ਥਾ ਦੇਹੀ ਜਿਰਜ ਨਾ ਖਾਈ। ਮੇਰੀ ਮੇਰੀ ਕਰਨ ਵਾਲੇ ਇਸ ਸੰਸਾਰ ਵਿੱਚ ਆਏ ਨੇ, ਜੇ ਤੇਰਾ ਤੇਰਾ ਤੇਰਾ ਕਹਿਣ ਵਾਲਾ ਆਇਆ ਉਹ ਮੇਰੇ ਨਾਨਕ ਪਾਤਸ਼ਾਹ ਆਏ ਨੇ। ਆਓ ਜਿਵੇਂ ਮੋਦੀ ਖਾਨੇ ਵਿੱਚ ਬੈਠ ਕੇ ਮੇਰੇ ਨਾਨਕ ਪਾਤਸ਼ਾਹ ਤੇਰਾ ਤੇਰਾ ਕਹਿ ਕੇ ਤੋਲ ਰਹੇ ਨੇ, ਉਹ ਲੈਣਾ ਸਿੱਖ ਸੰਗਤਾਂ ਦੀ ਸੇਵਾ ਵਿੱਚ ਇੰਜ ਕਹੀਆਂ ਜਾ ਰਹੀਆਂ ਨੇ।

ਮੇਰੇ ਨਾਨਕ ਪਾਤਸ਼ਾਹ ਜਿੱਥੇ ਮੋਦੀ ਖਾਨੇ ਵਿੱਚ ਬੈਠ ਕੇ ਤੇਰਾ ਤੇਰਾ ਕਹਿ ਕੇ ਹਰ ਇੱਕ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਨੇ, ਇੱਕ ਲੋੜਵੰਦ ਆਇਆ ਉਹਨੇ ਆਪਣਾ ਪੱਲਾ ਪਸਾਰਿਆ, ਮੇਰੇ ਨਾਨਕ ਪਾਤਸ਼ਾਹ ਨੇ ਕਈ ਤੱਕੜੀ ਦੇ ਤਰਾਜੂ ਭਰ ਕੇ ਉਹਦੇ ਪੱਲੇ ਵਿੱਚ ਪਾ ਦਿੱਤੇ, ਉਹਦਾ ਪੱਲਾ ਭਰ ਗਿਆ, ਉਹ ਬੋਲ ਉੱਠਿਆ, ਆਖਣ ਲੱਗਿਆ ਮੋਦੀ ਮੇਰਾ ਪੱਲਾ ਭਰ ਗਿਆ। ਮੇਰੇ ਨਾਨਕ ਪਾਤਸ਼ਾਹ ਆਖਣ ਲੱਗੇ ਤੇਰਾ ਪੱਲਾ ਭਰ ਗਿਆ ਜੇ ਮੇਰਾ ਪੱਲਾ ਨਹੀਂ ਭਰਿਆ, ਤੇਰਾ ਭਰ ਗਿਆ ਅਜੇ ਮੇਰਾ ਨਹੀਂ ਭਰਿਆ, ਇੱਕ ਹੋਰ ਘਟਣਾ ਵਾਪਰੀ। ਆ ਜਿਹੜੀ ਸੰਗਤ ਹੈ ਨਾ, ਸਾਧ ਸੰਗਤ ਜਿਹਦਾ ਬਹੁਤ ਵੱਡਾ ਸਿੱਖ ਧਰਮ ਦੇ ਵਿੱਚ ਯੋਗਦਾਨ ਹੈ ਸੰਗਤ ਦਾ, ਇਹ ਸੰਗਤ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨਪੁਰ ਦੀ ਧਰਤੀ 'ਤੇ ਰੱਖੀ, ਮੋਦੀ ਖਾਨੇ ਦਾ ਕੰਮ ਨਿਪਟਾ ਕੇ ਫਿਰ ਸੰਗਤ ਜੁੜਦੀ ਸੀ। ਸੰਗਤ ਫਿਰ ਸੰਗਤ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਸੀ ਔਰ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਸੀ। ਮੇਰੇ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਲੋੜਵੰਦ ਆਇਆ, ਉਹਦੀ ਲੜਕੀ ਦਾ ਵਿਆਹ ਸੀ। ਮੇਰੇ ਨਾਨਕ ਪਾਤਸ਼ਾਹ ਨੂੰ ਆਖਿਆ ਕਿ ਮੇਰੀ ਲੜਕੀ ਦਾ ਵਿਆਹ ਹੈ, ਮੇਰੀ ਮਦਦ ਕਰੋ। ਮੇਰੇ ਨਾਨਕ ਪਾਤਸ਼ਾਹ ਨੇ ਮਲਕੀਆਂ ਪਿੰਡ ਦੇ ਰਹਿਣ ਵਾਲਾ ਭਾਗੀਰਥ ਨੂੰ ਬੁਲਾਇਆ, ਜਿਹੜਾ ਦੇਵੀ ਦਾ ਪਾਚਕ ਸੀ ਔਰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਹੋ ਚੁੱਕਿਆ ਸੀ। ਉਸ ਨੂੰ ਆਖਿਆ ਇਹ ਸਿੱਖ ਦੀ ਲੋੜਵੰਦ ਦੀ ਮਦਦ ਕਰਨੀ ਹੈ, ਜਾ ਲਾਹੌਰ ਦੇ ਵਿੱਚ। ਉਹ ਲਾਹੌਰ ਚਲਿਆ ਗਿਆ, ਲਾਹੌਰ ਦੇ ਵਿੱਚ ਬਹੁਤ ਵੱਡਾ ਵਪਾਰੀ ਰਹਿੰਦਾ ਸੀ ਮਨਸੁੱਖ। ਉਸ ਨੇ ਭਾਈ ਭਗੀਰਥ ਦੀ ਸੰਗਤ ਕੀਤੀ, ਗੁਰੂ ਨਾਨਕ ਦੀ ਵਿਚਾਰਧਾਰਾ ਸੁਣੀ। ਉਸ ਮਨਸੁੱਖ ਦੀ ਲੜਕੀ ਦਾ ਵਿਆਹ ਸੀ, ਉਹਨੇ ਆਪਣੀ ਲੜਕੀ ਦੇ ਵਾਸਤੇ ਘਰ ਦੇ ਵਿੱਚ ਸਾਜੋ ਸਮਾਨ ਬਣਾਇਆ ਹੋਇਆ ਸੀ। ਜਦੋਂ ਗੁਰੂ ਨਾਨਕ ਦੀ ਉਪਮਾ ਸੁਣੀ, ਗੁਰੂ ਨਾਨਕ ਦੀ ਵਿਚਾਰਧਾਰਾ ਸੁਣੀ ਤੇ ਭਾਈ ਭਗੀਰਥ ਨੂੰ ਪੁੱਛਿਆ ਤੂੰ ਇੱਥੇ ਕਿਸ ਕੰਮ ਲਈ ਆਇਆ ਹੈ? ਭਾਈ ਭਗੀਰਥ ਨੇ ਆਖਿਆ ਮੈਨੂੰ ਗੁਰੂ ਨਾਨਕ ਨੇ ਲੋੜਵੰਦ ਦੀ ਮਦਦ ਵਾਸਤੇ ਭੇਜਿਆ, ਇੱਕ ਲੋੜਵੰਦ ਦੀ ਲੜਕੀ ਦਾ ਵਿਆਹ ਹੈ, ਮੈਂ ਉਹ ਵੀ ਮਦਦ ਵਾਸਤੇ ਆਇਆ ਕੁਛ ਸਮਾਨ ਲੈਣ ਵਾਸਤੇ। ਤੇ ਭਾਈ ਮਨਸੁੱਖ ਨੇ ਜਿਹੜਾ ਕੁਛ ਆਪਣੀ ਲੜਕੀ ਲਈ ਤਿਆਰ ਕੀਤਾ ਸੀ ਉਹ ਸਾਰਾ ਕੁਛ ਲੈ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚ

0: ਇਹਨਾਂ ਸ਼ਬਦਾਂ ਨਾਲ ਹੀ ਪ੍ਰਬੰਧਕ ਸੱਜਣਾਂ ਵੱਲੋਂ ਦਿੱਤਾ ਸਮਾਂ ਸਮਾਪਤ ਹੈ। ਅਤੇ ਆਸ ਦੇ ਮਾਣ ਸਨਮਾਨ ਅੰਦਰ ਗੁਰੂ ਕੇ ਸਿੱਖ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਆਇਆ, ਤਹਿ ਦਿਲੋਂ ਧੰਨਵਾਦ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਰਦਾਰ ਜਸਵਿੰਦਰ ਸਿੰਘ ਜੀ ਰਾਜ ਪਰਿਵਾਰ ਜਿਨ੍ਹਾਂ ਵੱਲੋਂ ਅੱਜ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ, ਉਹਨਾਂ ਦਾ ਧੰਨਵਾਦ। ਪ੍ਰਬੰਧਕ ਸੱਜਣਾਂ ਦਾ ਧੰਨਵਾਦ, ਸਤਿਕਾਰਯੋਗ ਬਾਬਾ ਦਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਜੋ ਸਿੱਖ ਸਾਹਿਬ
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚਮਕੌਰ ਦਾ ਅਨੋਖਾ ਯੁੱਧ, ਜਿਸ ਵਿੱਚ ਕਲਗੀਧਰ ਜੀ ਨੇ 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਫੌਜ ਤੇ ਫਤਿਹ ਪਾਈ। ਉਹ ਚਮਕੌਰ ਦੀ ਗੜੀ ਵੀਰਤਾ ਦੀ ਜੋਤ ਬਣ ਕੇ ਜਗਮਗਾ ਰਹੀ ਹੈ, ਜਿਸ ਤੋਂ ਨਿਰਭੈਤਾ ਦੀ ਰੋਸ਼ਨੀ ਲੈ ਕੇ ਅਨੇਕਾਂ ਸੂਰਬੀਰਾਂ ਨੇ ਬਲੀਦਾਨ ਦੇ ਕੇ ਜੀਵਨ ਜੋਤ ਪ੍ਰਜਵਲਿਤ ਕੀਤੀ। ਇਸ ਕੌਮੀ ਬਨਾਰ ਲਈ ਨਰਗ ਜੀ ਨੇ ਆਪਣੀ ਅਕੀਦਤ ਇਉਂ ਪੇਸ਼ ਕੀਤੀ ਹੈ।

फिसणी जिसके भाग मथन। जेठ तो मुराद है वड्डा सिरमौर मुखी। चल रहे बारह माह दा साहिब श्री गुरु नानक देव जी महाराज ते गुरु अर्जन देव जी महाराज दा उच्चारण कीता ए तीसरा महीना। चेत विसाख जेठ, संस्कृत विच इस नूं जेठ कह देने ने, वड्डा सिरमौर मुखिया। ए महीना दिन दे लिहाज नाल वड्डा महीना होता है, रात छोटी हो जाती है, दिन वड्डा हो जाता है। कामियां लई, मजदूरां लई, किरतियां लई ए महीना खुशियां भरा होता है, क्योंकि दिन वड्डा है, कम ज्यादा हो सकेगा, किरत ज्यादा हो सकेगी। जेठ दे महीने नूं इस लंबे दिना वाले महीने नूं मुख रखदे आया धन गुरु अर्जन देव जी महाराज दा यह फरमान कि हर जेठ जुड़ंदा लोड़िए जिस अगे सब निवन। जेठ दे महीने विच लोड़ करो उसकी जो वाकई जेठ है, वड्डा है, सिरमौर है, जिस दे अगों तमाम पृथ्वी दे जीव झुकदे ने, नमस्कार करदे ने। ताई ये जेठ दा महीना सुहावना है कि जेठ चेते आ जाए, वड्डा चेते आ जाए, सिरमौर चेते आ जाए, मन विच उसकी लोड़ पैदा हो जाए, हिरदा उसकी जरूरत महसूस करे। तो सतगुरु उपदेश करदे ने जद कोई जेठ दे महीने विच जेठ की जरूरत महसूस करदा है, वड्डे दी लोड़ महसूस करदा है, ता ओ परी पूर्ण परमात्मा ऐसा बख्शिंद है जेड़ा भी उस दे लड़ लग जांदा है। हर सज्जन दावण लगया किसे न देई बन। जेड़ा भी उस दी परिक्रमा करदा है, उस दे लड़ लग जांदा है, फिर किसे होर बंधना विच ओ नहीं पैंदा, किसे होर गिरफ्त विच ओ नहीं पैंदा। संसार विच बड़ियां फाइयां ने और बड़े संगल ने। जैसे जैसे कोई इस परिपूर्ण परमात्मा दे लड़ तों टुटदा है, अनेकां फाइयां, अनेकां रस्ते, अनेकां संगल उस दे गल विच पैंदे ने। पातशाह दी बाणी दा ऐसा फरमान, जाली रैण जाल दिन हुआ जेती घड़ी फाही थे। ऐसे पुरुष लई जो उस जेठ तों टुटिया होया है, दिन भी जाल दी तरह है, रात भी जाल दी तरह है। दिन ते रात दियां जितनियां घड़ियां ने सब फाइयां ने। रस रस चोग चुगे नित फासे छूट मूड़े कवन गुणी। विकारां दे रस च मातिया होया चोग चुगदा है, विकारां दे लीन होंदा है, फसदा है। इस तरह हर घड़ी, हर दिन, हर रात उस लई बंधन हो जाते ने, संगल हो जाते ने, फाइया हो जाते ने। साहिब गुरु अर्जन देव जी महाराज फरमान करते ने जेठ के महीने दे जेड़ा भी परमात्मा दे लड़ लगता है, उसनू कोई होर बंधन नहीं पैंदा, किसी भी गृह विच वो फसदा नहीं। फिर साहिब कहते ने माणिक मोती नाम प्रभ उन लगे ना ही सन। जगत दी जितनी दौलत है ये लुटी जा सकती है, या अग जला सकती है, या चोर चुरा सकता है। एक ऐसी दौलत भी है जिस तक चोर चोर दी पहुंच नहीं, डकैत दी पहुंच नहीं, और अग्नि दी भी पहुंच नहीं, पानी भी नहीं डोब सकता। साहिब कहते ने गुर का वचन बसे जी नाले, जल नहीं डूबे तस कर नहीं लेवे, भाए न साके जाले। जगत दी संपदा जो अपने तो बार है, अग्नि दा डर है, पानी दा डर है, चोर दा डर है, डकैत दा डर है, पर सतगुरु कह रहे ने
ਉਹ ਜੋ ਜੇਠ ਉਹ ਜੋ ਵੱਡਾ ਪਰਿਪੂਰਨ ਪਰਮਾਤਮਾ ਹੈ ਉਸਦਾ ਜੋ ਨਾਮ ਹੈ ਐਸਾ ਮੋਤੀ ਹੈ ਐਸਾ ਮਾਣਕ ਹੈ ਐਸਾ ਨੀਲਮ ਹੈ ਐਸਾ ਉਹ ਰਤਨ ਹੈ ਕਿ ਕੋਈ ਚੋਰ ਸੰਨ ਨਹੀਂ ਲਾ ਸਕਦਾ ਕੋਈ ਡਕੈਤ ਡਾਕਾ ਨਹੀਂ ਡਾਲ ਸਕਦਾ ਆਪਣੀ ਸਰੀਰਕ ਸ਼ਕਤੀ ਦੇ ਨਾਲ ਭਗਤ ਦੇ ਹਿਰਦੇ ਚੋਂ ਇਹ ਮੋਤੀ ਇਹ ਰਤਨ ਹੀਰੇ ਉਹ ਕੱਢ ਨਹੀਂ ਸਕੇਗਾ ਚੁਰਾ ਨਹੀਂ ਸਕੇਗਾ ਔਰ ਲੁੱਟ ਨਹੀਂ ਸਕੇਗਾ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ ਇੱਕੋ ਹੀ ਦੌਲਤ ਹੈ ਜੋ ਬੰਦੇ ਨੂੰ ਨਿਰਭੈ ਕਰ ਦਿੰਦੀ ਹੈ ਜਿਸ ਤੇ ਖਤਮ ਹੋਣ ਦਾ ਤੇ ਲੁੱਟੇ ਜਾਣ ਦਾ ਡਰ ਨਹੀਂ ਬਾਹਰ ਜਿਤਨਾ ਜਿਸਦੇ ਕੋਲ ਵੱਧਦਾ ਜਾਏਗਾ ਭੈ ਵੀ ਨਾਲ ਵੱਧਦਾ ਜਾਏਗਾ ਕਿਉਂ ਕਿ ਬਾਹਰ ਸਭ ਕੁਝ ਜਿਹੜਾ ਹੈ ਅਸੁਰਕਸ਼ਿਤ ਹੈ ਕੁਛ ਵੀ ਸੁਰਕਸ਼ਾ ਵਿੱਚ ਨਹੀਂ ਹੈ ਕੁਛ ਵੀ ਨਹੀਂ ਕਿਹਾ ਜਾ ਸਕਦਾ ਕਿ ਕੀ ਹੋ ਜਾਣਾ ਹੈ ਇਸ ਵਾਸਤੇ ਜਿਸ ਮਨੁੱਖ ਦਾ ਅੰਦਰ ਕੁਛ ਵੀ ਨਹੀਂ ਸਭ ਕੁਛ ਬਾਹਰ ਹੈ ਉਹ ਨਿਰਭੈ ਨਹੀਂ ਹੋ ਸਕਦਾ ਨਿਰਵੈਰ ਨਹੀਂ ਹੋ ਸਕਦਾ ਡਰਿਆ ਰਹੇਗਾ ਭੈਭੀਤ ਰਹੇਗਾ ਕਿਉਂਕਿ ਅੰਦਰ ਤੇ ਕੁਛ ਹੈ ਨਹੀਂ ਜੋ ਕੁਛ ਉਸਦਾ ਹੈ ਉਹ ਬਾਹਰ ਹੈ ਤੇ ਬਾਹਰ ਜੋ ਕੁਛ ਵੀ ਹੈ ਉਹ ਅੱਗ ਜਲਾ ਸਕਦੀ ਹੈ ਉਹ ਪਾਣੀ ਡੋਬ ਸਕਦਾ ਹੈ ਉਹ ਚੋਰ ਚੁਰਾ ਸਕਦਾ ਹੈ ਔਰ ਉਹ ਲੁਟੇਰਾ ਕੋਈ ਲੁੱਟ ਸਕਦਾ ਹੈ ਜਾਂ ਹੋਰ ਕਈ ਕਾਰਨਾਂ ਕਰਕੇ ਉਹ ਬਰਬਾਦ ਹੋ ਸਕਦਾ ਹੈ ਇੱਕੋ ਇੱਕ ਮੋਤੀ ਮਾਣਕ ਨੀਲਮ ਪੰਨੇ ਐਸੀ ਸੰਪਦਾ ਹੈ ਐਸਾ ਧਨ ਹੈ ਜਿਸ ਤੱਕ ਚੋਰ ਦੀ ਪਹੁੰਚ ਨਹੀਂ ਹੈ ਡਕੈਤ ਦੀ ਪਹੁੰਚ ਨਹੀਂ ਹੈ ਉਹ ਹੈ ਕੇਵਲ ਪਰਮਾਤਮਾ ਦਾ ਨਾਮ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ ਰੰਗ ਸਬੇ ਨਾਰਾਇਣੇ ਜੇਤੇ ਮਨ ਭਾਵਨ ਅਗਰ ਪਰਮਾਤਮਾ ਦਾ ਨਾਮ ਹਿਰਦੇ ਦੇ ਜੋ ਹੈ ਵਸ ਗਿਆ ਤਾਂ ਵਸਣ ਦੇ ਨਾਲ ਨਾਰਾਇਣ ਦੇ ਨਾਲ ਜੁੜਨ ਕਰਕੇ ਤਮਾਮ ਰੰਗ ਉਹ ਮਾਣ ਸਕਦਾ ਜਿਤਨੇ ਉਸਦੇ ਮਨ ਨੂੰ ਭਾਉਂਦੇ ਨੇ ਚੰਗੇ ਲੱਗਦੇ ਨੇ ਹਰ ਰਸ ਹਰ ਆਨੰਦ ਹਰ ਖੇੜਾ ਹਰ ਖੁਸ਼ੀ ਮਨ ਭਾਉਂਦੀ ਉਹ ਪ੍ਰਾਪਤ ਕਰ ਸਕਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਹਾੜ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆਂ ਕਹਿੰਦੇ ਨੇ ਜੈਸਾ ਜੈਸਾ ਪ੍ਰਭੂ ਚਾਹੁੰਦਾ ਹੈ ਜੀ ਵੈਸੀ ਵੈਸੇ ਪ੍ਰੇਰਿਤ ਹੋ ਕੇ ਕਰਮ ਕਰਦੇ ਨੇ ਕਿਉਂਕਿ ਡੋਰੀ ਉਸਦੇ ਹੱਥ ਚ ਪ੍ਰਭ ਡੋਰੀ ਹਾਥ ਤੁਮਾਰੇ ਜਿਤਨਾ ਅਸੀਂ ਦੇਖਦੇ ਹਾਂ ਪਸ਼ੂ ਜਗਤ ਉਹਨਾਂ ਦਾ ਆਹਾਰ ਉਹਨਾਂ ਦੀ ਦਿਨ ਚਰਿਆ ਸਾਰੀ ਦੀ ਸਾਰੀ ਪ੍ਰਭੂ ਦੇ ਹੱਥ ਚ ਹੈ ਰੋਜ਼ ਦੇਖਦੇ ਹਾਂ ਕਿ ਭੁੱਖਾ ਮਰ ਜਾਏਗਾ ਸ਼ੇਰ ਘਾਸ ਨਹੀਂ ਖਾਏਗਾ ਔਰ ਭੁੱਖੀ ਮਰ ਜਾਏਗੀ ਗਊ ਮਾਸ ਨਹੀਂ ਖਾਏਗਾ ਆਹਾਰ ਚੁਣਨ ਦੇ ਚ ਵੀ ਪਸ਼ੂ ਪਕਸ਼ੀ ਸੁਤੰਤਰ ਨਹੀਂ ਨੇ ਪਰਮਾਤਮਾ ਦੀ ਤਰਫੋਂ ਨਿਰਧਾਰਿਤ ਹੈ ਉਹਨਾਂ ਦਾ ਆਹਾਰ ਮਨੁੱਖ ਸੁਤੰਤਰ ਹੈ ਕਿਉਂਕਿ ਸੁਤੰਤਰਤਾ ਵੀ ਪ੍ਰਭੂ ਦੀ ਦਿੱਤੀ ਹੋਈ ਹੈ ਪਰਮਾਤਮਾ ਦੀ ਦਿੱਤੀ ਹੋਈ ਹੈ ਇਸ ਵਾਸਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਜਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਔਰ ਸੁਤੰਤਰਤਾ ਵੀ ਤੇਰੀ ਦੇਣ ਹੈ ਤਾਂ ਉਹ ਸੁਤੰਤਰ ਹੋ ਕੇ ਵੀ ਜਿਹੜੇ ਕਰਮ ਕਰਨੇ ਨੇ ਉਹ ਵੀ ਵਾਸਤਵਿਕ ਉਹੀ ਕਰਮ ਨੇ ਜੋ ਤੂੰ ਦਿੱਤੀ ਸੁਤੰਤਰਤਾ ਤੇ ਉਸ ਸੁਤੰਤਰਤਾ ਦੇ ਨਾਲ ਉਹਨਾਂ ਜੀਵਾਂ ਨੇ ਕੀਤੇ ਨੇ ਇਸ ਵਾਸਤੇ ਹੇ ਪਰਿਪੂਰਨ ਪਰਮਾਤਮਾ ਇਹ ਤੂੰ ਲੋੜਦਾ ਹੈ ਇਹ ਤੂੰ ਚਾਹੁੰਦਾ ਹੈ ਕਿ ਜੀਵਾਂ ਨੂੰ ਖਾਸ ਕਰਕੇ ਮਨੁੱਖਾਂ ਨੂੰ ਸੁਤੰਤਰਤਾ ਦੇਈਏ ਔਰ ਸੁਤੰਤਰ ਹੋ ਕੇ ਕਰਮ ਕਰਨ ਪਰ ਇਸੇ ਸੁਤੰਤਰਤਾ ਦੇ ਨਾਲ ਪਰਮਾਤਮਾ ਨੇ ਇੱਕ ਪਤੰਤਰਤਾ ਵੀ ਰੱਖ ਦਿੱਤੀ ਹੈ ਕਿ ਫਲ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖ ਲਏ ਜਿੱਥੇ ਬੀਜ ਸਾਡੀ ਹਥੇਲੀ ਚ ਹੈ ਉੱਥੇ ਫਲ ਪ੍ਰਭੂ ਦੀ ਹਥੇਲੀ ਵਿੱਚ ਹੈ ਜੈਸੇ ਜੈਸੇ ਅਸੀਂ ਬੀਜ ਆਪਣੇ ਹੱਥਾਂ ਵਿੱਚ ਵਧਾਉਂਦੇ ਹਾਂ ਔਰ ਜਿਸ ਰੂਪ ਦੇ ਜਿਸ ਰੰਗ ਦੇ ਵੈਸੇ ਵੈਸੇ ਪ੍ਰਭੂ ਦੀ ਹਥੇਲੀ ਵਿੱਚ ਫਲ ਬਦਲਦੇ ਨੇ ਉਹ ਫਲ ਦਿੰਦਾ ਹੈ ਤਾਂ ਸਾਹਿਬ ਇੱਥੇ ਕਹਿ ਰਹੇ ਨੇ ਜੋ ਕੁਛ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰ ਰਹੇ ਨੇ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਪੂਜਣ ਯੋਗ ਨੇ ਧਨਤਾ ਦੇ ਯੋਗ ਨੇ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਆਪਣੇ ਕੰਠ ਲਾਲ ਲਿਆ
अपने नाल जोड़ ले। आपन लिया जे मिले विछड़ क्यों रोवन। मनुख दे कुल दो शक्तियां ने, तन दी और मन दी, दिमागी। जे मनुख अपने तन दी शक्ति नाल ही परमात्मा नूं प्राप्त कर सके ते फिर अकल दी बुद्धि दे बल नाल ही प्रभु नूं प्राप्त कर सके ता फिर जगत विच मनुख विछड़ के रोवन क्यों, दुखत क्यों होवन। और तन दी शक्ति नाल परमात्मा प्राप्त हो सके तो परमात्मा तन दी शक्ति तो वड्डा नहीं है। और बौद्धक बल दे नाल प्रभु दी प्राप्ति हो सके तो वो बौद्धक बल तो भी वड्डा नहीं है। इस वास्ते गुरु अर्जन देव जी महाराज प्रमाण करदे ने, आपन लिया जे मिले विछड़ क्यों रोवन। अपनी ही शक्ति दे नाल परमात्मा दी प्राप्ति होवे तां जीव विछड़ विछड़ के रोवन क्यों, दुखत क्यों होवन, बेचैन ते बेजार क्यों होवन। हां, एक तरीका है उस परमात्मा नूं प्राप्त करन दा, साधु संग प्राप्ते नानक रंग माण। जिन्हां नूं सतगुरु दी संगत प्राप्त होई, साध संगत प्राप्त होई, साधुआं दी नेड़ता प्राप्त होई, ओही परमात्मा दे नाम दा रंग माणदे ने, ओही ईश्वर दा आनंद माणदे ने। हर जेठ रंगीला तिस गणी जिसके भाग मथन। जिसके भाग अच्छे ने, जिसका हिस्सा वड्डा है, जिसकी कर्मा अनुसार प्रालब्ध उच्ची है, ये परिपूर्ण परमात्मा उसे दा है। और उस लई ए जिहड़ा जेठ दा महीना है, मानो रंगा नाल भरे होया रंगीला है। ये महीना सारे दा सारा रंगीला है। दिन वड्डा हो गया है तो रब नाल जुड़े दिया खुशियां वड्डियां हो गई ने। ये महीना जेठ है, वड्डा है तो भगत दे कोल खुशियां भी वड्डियां ने, क्योंकि वड्डे दी प्राप्ति हो गई है, जेठ दी प्राप्ति हो गई है। तो जेठ दे महीने नूं सामने रख के साहिब कहिंदे ने, ये महीना उसे लई सफल समझो जिन्हों जेठ दी प्राप्ति हो जाए, वड्डे दी प्राप्ति हो जाए और वड्डे नाल जुड़ जाए। वड्डे नाल जुड़न दा वसीला है साध संगत। और जैसे किसे दा ए वसीला सफल होंदा है, सारे दा सारा जेठ दा महीना ओदे नाल रंगा भरिया बतीत होंदा है, आनंदमयी बतीत होंदा है, खेड़े ते खुशियां दे नाल ओ सारा महीना कटदा है। महो जेठ भला प्रीतम क्यों बिसरे, थल तापे सर भार साधन बिनो करे। धन बिनो करें दी गुण सारे दी, गुण सारी प्रभ भावा साचे मैं।

0: नानक जेठ जाने तिस जैसी करम मिले गुण गहली। पहले पातशाह धन गुरु नानक देव जी महाराज जेठ के महीने दे रहे इस संदेश उपदेश दे रहे हैं। जेठ का महीना उस लई भला है, महान है। माहो जेठ भला, प्रीतम क्यों बिसरे, क्यों परमात्मा बिसरे। उसकी याद बनी रहे, उसका चिंतन बनिया रहे। ते जिसके अंदर ये चिंतन चल पे है, उसकी याद चल पी है, उसके नाम का रटन चल पे है, जेठ का महीना भला है, महान है। फिर जेठ के महीने का असर दत्ते ने गुरु नानक देव जी महाराज। थल तापे सरभार, साधन बिनो करे, सूरज दियां किरणां नाल धरती तपदी है, थल तपदा है और सरोवरां दा पानी भी तपदा है। जेठ दे महीने दी गर्मी, दरअसल विकार बड़े लंबे समय तो मनुख दे अंदर ने, अनंत जन्मां तों है, और ए बहुत लंबा पसारा है। जेठ बड़ा पसारा है, काम है, लोभ है, अहंकार है। जिस तरह जेठ दे महीने विच सूरज धरती नू तपा देंदा है और सरोवरां दा पानी गर्म हो जांदा है, इसी तरह विकारां दी गर्मी मनुख दे हिरदे नू तपा देंदी है। क्रोध तपा देंदा है, काम तपा देंदा है, अहंकार तपा देंदा है। तपी हुई हिरदी, तपी हुई धरती, तपे हुए हिरदे दे उते जैसे ही कोई प्रभु दे नाम दी बूंद पवे, टिकदी नहीं, हिरदा बहुत तपया। सत्संग तो पूर्ण शांति लभनी उस लई औखी हो जांदी। एक संघर्ष चलदा है, एक पासे विकारां दी तपश, एक पासे बाणी दी फुहार। जेठ दा महीना कुछ इस तरह की हालत का होंदा है। वड्डा, बहुत वड्डा, बहुत वड्डा। खुशी भी है, एक दुख भी है। दिन बहुत वड्डा है, पर दिन तपे हुआ है, धरती तपी हुई है। समा ते बहुत मिल गया, जीवन ते लंबा मिल गया, पर हृदय की धरती तपी हुई, बहुत तपी हुई, बहुत तपी हुई। तो साहिब फरमान कर देने, थल तापे सरभार, साधन बिनो करे। कि जीव रूपी स्त्री बेनती कर दिए, हे प्रभु, हृदय बहुत तप गया है, अशांत है, बेचैन है। जैसे जेठ दे महीने विच असी तपी हुई जमीन देखते हां, विकारां विच तपे हुए असी हृदय देखते हां, प्रकृतिक जमीन दे उते नियम पूर्वक एक एक महीना 30 या 31 दिन रहिंदा है। पर जेठ दा महीना मनुख दे हिरदे विच कितने क दिन रहेगा, ये गिनती मिनती तो परे दी गल है। उत्थे समा किसे होर गर्दिश नाल चलदा है, हिरदे दी गणत कुछ होर है। किसे हिरदे च सावण बन गया तो सदीवी सावण। जैसे नामदेव कहिंदे ने, बिन सावन घनहर गाजे। इसी तरीके नाल किसे दे महीने च अस्सू बन गया तो अस्सू सदीवी हो गया, जेठ बन गया तो जन्म तो लेके मरण तक अंदर जेठ ही बने आया है। हिरदा तपे होया है, अशांत है। बार समय दी गति किसे होर ढंग नाल नापी जांदी है, हिरदे दे तल दे उते समय दी गति किसे होर चाल नाल चलदी है, उदे नाप तोल उदी पैमाइश अलग है। हो सकदा है कोई मनुख जीवन भर जेठ दे च रवे, तपस दे च रवे, तो क्रोध अहंकार ते लोभ ते भयंकर गर्मी पैदा कर दे ने और हिरदा तप जांदा है। और ऐसी हालत दे च जीव स्त्री परिपूर्ण परमात्मा दे अगों फरियाद कर दी है, ए परिपूर्ण परमात्मा रहमत कर, بخش کر، ہردہ شیتل کر، دھرتی نو ٹھنڈا کر۔ اتنی گل تے صاف ہے کہ گرم دھرتی دے کچھ پیدا نہیں آندا، تپش بھری دھرتی ہری بھری نہیں آندی، اس دے کچھ اگ نہیں سکدا۔ اسی طریقے نال لوب کام اہنکار تے نالے کرودھ موہ وچ تپے ہوئے ہردے دے اندر ادھیاتمک گناں دے بوٹے انکرت نہیں ہوندے، اتھے پھل تے پھل پیدا نہیں ہوندے۔ اے گل جیو استری دی سمجھ دے چاہے تدیو بینتی کر دیئے، ہے پربھو رحمت کر، اس تپش نو شانت کر، شانتی دے، شانتی دے۔ سناتن مت دے تے بقاعدہ ایک پاٹ ہے، اوم شانتی شانتی، ہر وقت شانتی دی منگ، ہر وقت شانتی دی چاہت، سویرے شام رات۔ اس دا مطلب جیٹھ دا مہینہ رک کے ہی رہ گیا، ہردے دے تل تے ہر وقت جیٹھ بنیا ہویا ہے، اور ہردے دی دھرتی تپی ہوئی ہے۔ تو جیو استری بینتی کر دیئے، ہے پربھو شانتی دے، اس تپش نو شانت کر، اس گرمی نو شانت کر۔ دھن بینو کریں دی گن ساریں دی گن ساری پربھ بھاوا۔ اس طرح جیو روپی استری بینتی کر دیئے، ہے پربھو شانتی دے، شانتی دے، تے او گناں دی وی سنبھال کر دیئے۔ او امرت ویلے اٹھنا آرم کر دیں دیئے، او ستسنگ دے جانا آرم کر دیں دیئے، او سادھواں دے بچن سننا آرم کر دیں دیئے۔ اس طرح جو بیرونی دیوی گن نے انہاں نوں اکترت کر دیئے، انہاں نوں اکٹھا کر دیئے، میز اس واسطے گن ساری پربھ بھاواں، گناں نوں اکٹھا کراں تاکہ پربھو نوں بھا جاواں، ईश्वर नु भा जावा। कहिंदे ने परमात्मा नु भी प्यार है गुणा नाल, गुणा नाल प्यार पांदा है। सिर्फ अपने अंदर गुण पैदा करिए, परमात्मा दा प्यार ते हर वक्त बरस रहा है, उस वक्त मिलना आरंभ हो जाता है। कहिंदे ने अपनी पात्रता जुटानी चाहिए, उसकी सौगात ते हर वक्त प्राप्त हो सकती है, वो ते हर वक्त देण नु तैयार है। तू अपनी झोली ते अड ते झोली हो सकती है गुण। तो इस तरह जीव रूपी स्त्री अमृत वेले उठना आरंभ कर दें दी है, सत्संग दे जाना, प्रभु दे गुणा दा चिंतन, उदी याद दे जो है रहना, मैं इस वास्ते कि शायद प्रभु नू भा जावा, शायद परमात्मा नू मैं चंगी लगा, साचे महल रहे बैरागी आवण दे ता आवा। मन दे बैराग पैदा हो गए, जिसनु बार बार याद करिए, याद बिरहे बन जाता है, बिरह बिछोड़ा। बहुत सारी दुनिया नु परमात्मा दा विछोड़ा महसूस नहीं होंदा, क्योंकि याद ही नहीं कीता। याद दा पहला पड़ाव है बिरह, ते बिरह इस गल दा सबूत है कि ये याद कर रहे है, तदी ते बिरह पैदा होया, वरना बिरह पैदा ही नहीं हो सकता। जितने धार्मिक गुण ने इना गुणा विच बिरहे नो बाबे फरीद ने सुल्तान कह देता है, बादशाह कह देता है, बिरह बिरह आखी है, बिरह तू सुल्तान फरीदा, जित तन बिरहे ना उपजे सो तन जान मसा। बिरहों कुठी जीव स्त्री बार बार फरियाद कर दिए, जोदड़ी कर दिए, अरदास कर दिए। भगत कबीर जी इसनु इंज बयान कर देने, कहत कबीर हर चरण दिखाओ, पाछे ते जम क्यों ना पठाओ। ए परिपूर्ण परमात्मा एक झलक अपनी दिखा दे, एक छिन लई, फिर भावे मेनु नरकां दे पाना है तो नरकां दे भी पा दे, फिर जे मेनु तू जमा दी मार देनी है ते मैं ओ भी सहार लवांगा, तेरे दर्शना दी एक छिन दी झलक इतनी सहन शक्ति पैदा कर देवेगी, इतना बर्दाश्त दा मादा पैदा कर देवेगी कि मेरे लिए नरक भी स्वर्ग बन जाएगा, मेरे लिए सारे दुख सुख बन जाणगे। तो इस तरीके दे नाल जीव रूपी स्त्री याद कर दी हुई हृदय विच बैराग नु धारण कर दी है, ਬਿਰਹਾ ਪੈਦਾ ਹੁੰਦਾ ਹੈ ਤੇ ਇੰਜ ਹੱਥ ਜੋੜ ਕੇ ਕਹਿੰਦੀ ਏ ਆਉਣ ਦੇ ਤਾਂ ਆਵਾਂ। ਇਹ ਪ੍ਰਭੂ ਆਪਣੇ ਮਹਿਲ ਦੇ ਜੇ ਮੈਨੂੰ ਤੂੰ ਆਉਣ ਦੇਵੇਂ ਤਾਂ ਹੀ ਮੈਂ ਆ ਸਕਦੀ ਹਾਂ, ਤੂੰ ਬੁਲਾਵੇਂ, ਤੂੰ ਪ੍ਰਵੇਸ਼ ਦੇਵੇਂ, ਤੂੰ ਆਪਣਾ ਦਰ ਖੋਲੇ ਤਾਂ ਹੀ ਮੈਂ ਤੇਰੇ ਤੱਕ ਪਹੁੰਚ ਸਕਦੀ ਹਾਂ, ਹੋਰ ਕੋਈ ਤੇਰੇ ਤੱਕ ਮੈਨੂੰ ਨਹੀਂ ਪਹੁੰਚਾ ਸਕਦਾ। ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮੈਲੀ। ਪਰ ਇਹ ਜੀਵ ਇਸਤਰੀ ਇੱਕ ਤੇ ਨਿਮਾਣੀ ਹੈ ਇੱਕ ਨਿਤਾਣੀ ਹੈ, ਰੱਬੀ ਨਿਯਮ ਨਿਤਾਣਾ ਨਿਮਾਣਾ ਹੀ ਆਉਂਦਾ, ਕਮਜ਼ੋਰ ਦੇ ਕੋਲ ਕੋਈ ਵੀ ਮਾਣ ਨਹੀਂ ਆਉਂਦਾ, ਸਾਰੀ ਮਾਣ ਪ੍ਰਤਿਸ਼ਠਾ ਤਾਕਤਵਰ ਦੇ ਕੋਲ ਆਉਂਦੀ ਹੈ, ਸ਼ਕਤੀਸ਼ਾਲੀ ਦੇ ਕੋਲ ਆਉਂਦੀ ਹੈ। ਜਿੱਥੇ ਸ਼ਕਤੀ ਨਹੀਂ, ਜਿੱਥੇ ਤਾਣ ਹੀ ਨਹੀਂ, ਉੱਥੇ ਮਾਣ ਕਿਹੜੀ ਗੱਲ ਦਾ। ਤੋ ਪਾਤਸ਼ਾਹ ਕਹਿੰਦੇ ਨੇ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮੈਲੀ। ਇੱਕ ਤੇ ਅਧਿਆਤਮਕ ਗੁਣਾਂ ਕਰਕੇ ਕਮਜ਼ੋਰ ਹੈ, ਪ੍ਰਬਲ ਗੁਣ ਨਹੀਂ ਨੇ ਇਸਦੇ ਕੋਲ। ਕਮਜ਼ੋਰ ਗੁਣ ਕੀ ਆਉਂਦੇ ਨੇ, ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਪੈਣਾ, 10 ਦਿਨ ਨਹੀਂ ਉੱਠਣਾ, ਕਿਸੇ ਇੱਕ ਦਿਨ ਜਪ ਕਰ ਲੈਣਾ, ਹਫ਼ਤਾ 2 ਹਫ਼ਤੇ ਨਹੀਂ ਕਰਨੇ, ਕਿਸੇ ਇੱਕ ਦਿਨ ਸਤਸੰਗ ਕਰ ਲੈਣੀ, 10-15 ਦਿਨ ਫਿਰ ਪਛੜ ਜਾਣਾ। ਇਹਨੂੰ ਕਹਿੰਦੇ ਗੁਣ ਤੇ ਹਨ ਪਰ ਕਮਜ਼ੋਰ ਗੁਣ ਨੇ, ਔਰ ਇਹ ਗੁਣ ਕਮਜ਼ੋਰ ਹੋਣਾ ਇਸ ਗੱਲ ਦਾ ਸਬੂਤ ਹੈ। ਨਿਤਾਣ ਤਾਣ ਨਹੀਂ ਹੈ, ਸ਼ਕਤੀ ਨਹੀਂ ਹੈ, ਤੇ ਜਿੱਥੇ ਤਾਣ ਨਹੀਂ ਉੱਥੇ ਮਾਣ ਕਿਹੜੀ ਗੱਲ ਦਾ। ਹਮੇਸ਼ਾ ਮਾਣ ਤਾਣ ਦੇ ਨਾਲ ਰਹਿੰਦਾ ਤੇ ਅਧਿਆਤਮਕ ਗੁਣ ਇੱਕ ਬਹੁਤ ਵੱਡਾ ਤਾਣ ਹੈ, ਇੱਕ ਬਹੁਤ ਵੱਡੀ ਸ਼ਕਤੀ ਹੈ। ਸਾਹਿਬ ਤਦੇ ਤੇ ਕਹਿੰਦੇ ਨੇ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਪਰਿਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ ਇਹੀ ਮੇਰਾ ਤਾਣ ਹੈ, ਔਰ ਇਸੇ ਤਾਣ ਕਰਕੇ ਮੇਰਾ ਮਾਣ ਹੈ। ਕਿਉਂਕਿ ਤੇਰਾ ਨਾਮ ਮਹਾਨ ਸ਼ਕਤੀਸ਼ਾਲੀ ਹੈ, ਇਸ ਵਾਸਤੇ ਮੇਰੇ ਕੋਲ ਤਾਣ ਵੀ ਬਹੁਤ ਵੱਡਾ ਹੈ, ਔਰ ਇਸ ਵਾਸਤੇ ਮਾਣ ਵੀ ਬਹੁਤ ਵੱਡਾ ਮਿਲਿਆ ਹੈ। ਇਹ ਤੇਰੀ ਬਖਸ਼ਿਸ਼, ਇਹ ਤੇਰੀ ਰਹਿਮਤ। ਤੋ ਸਾਹਿਬ ਕਹਿੰਦੇ ਜਿਹੜੀ ਜੀਵ ਇਸਤਰੀ ਨਿਮਾਣੀ ਹੈ ਨਿਤਾਣੀ ਹੈ, ਉਹ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੇ, ਤੇ ਪਰਮਾਤਮਾ ਨੂੰ ਪ੍ਰਾਪਤ ਕੀਤੇ ਬਿਨਾਂ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੋਵੇ। ਉਸਨੂੰ ਹਰ ਬਿਨ ਕਿਉਂ ਪਾਵੇ ਸੁੱਖ ਮੈਲੀ, ਇਹ ਸੁੱਖ ਦਾ ਮਹਿਲ, ਇਹ ਸੁੱਖਾਂ ਦਾ ਘਰ ਪਰਮਾਤਮਾ ਤੋਂ ਬਿਨਾਂ ਉਸਨੂੰ ਕਿਵੇਂ ਨਸੀਬ ਹੋਵੇ, ਤੇ ਪਰਮਾਤਮਾ ਦਾ ਮਿਲਣਾ ਔਖਾ ਹੋ ਰਿਹਾ, ਕਿਉਂਕਿ ਗੁਣਾ ਕਰਕੇ ਨਿਤਾਣੀ ਹੈ, ਇਸ ਵਾਸਤੇ ਗੁਣਾ ਕਰਕੇ ਨਿਮਾਣੀ ਹੈ। ਆਖਰੀ ਪੰਕਤੀ ਦੇ ਸਾਹਿਬ ਇੰਜ ਫਰਮਾਨ ਕਰਦੇ ਨੇ, ਨਾਨਕ ਜੇਠ ਜਾਣੇ ਕਿਸ ਜੈਸੀ ਕਰਮ ਮਿਲੇ ਗੁਣ ਗੈਲੀ। ਜੇ ਜੇਠ ਦੇ ਮਹੀਨੇ ਦੇ ਜੀਵ ਇਸਤਰੀ ਉਹ ਸੁਭਾਅ ਧਾਰਨ ਕਰ ਲਵੇ ਜਿਹੜਾ ਸੁਭਾਅ ਪਰਮਾਤਮਾ ਦਾ ਹੈ, ਈਸ਼ਵਰ ਦਾ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ। ਕਬੀਰ ਇਸ ਤੋਂ ਥੱਲੇ ਰਾਜ਼ੀ ਨਹੀਂ। ਕਬੀਰ ਕਹਿੰਦੇ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ, ਜੈਸਾ ਕਿ ਪਰਮਾਤਮਾ ਹੈ। ਉਸ ਤੋਂ ਇੱਕ ਰੱਤੀ ਭਰ ਵੀ ਜੋ ਕਮੀ ਹੈ, ਈਸ਼ਵਰ ਨਾਲ ਜੁੜਨਾ ਬਹੁਤ ਔਖਾ ਹੋਵੇਗਾ, ਪੂਰਨ ਨਾਲ ਪੂਰਨ ਹੀ ਜੁੜ ਸਕਦਾ ਹੈ, ਸੁਗੰਧੀ ਹੀ ਸੁਗੰਧੀ ਵਿੱਚ ਲੀਨ ਹੋ ਸਕਦੀ ਹੈ। ਸੁਗੰਧ ਤੇ ਦੁਰਗੰਧ ਦਾ ਕੋਈ ਮੇਲ ਨਹੀਂ, ਰੋਸ਼ਨੀ ਵਿੱਚ ਹੀ ਰੋਸ਼ਨੀ ਲੀਨ ਹੋ ਸਕਦੀ ਹੈ, ਪ੍ਰਕਾਸ਼ ਤੇ ਅੰਧਕਾਰ ਦਾ ਕੋਈ ਮਿਲਨ ਨਹੀਂ ਹੈ। ਇਸ ਵਾਸਤੇ ਸਾਹਿਬ ਕਹਿੰਦੇ ਜੇਠ ਦੇ ਮਹੀਨੇ ਵਿੱਚ ਜੀਵ ਇਸਤਰੀ ਨੂੰ ਉਪਦੇਸ਼ ਕਰਦੇ ਹੋਇਆ, ਜੇ ਕਿਧਰੇ ਜੀਵ ਇਸਤਰੀ ਐਸੀ ਹੋ ਜਾਏ ਜੈਸਾ ਕਿ ਪਰਮ ਪੂਰਨ ਪਰਮਾਤਮਾ ਆਪ ਹੈ, ਈਸ਼ਵਰ ਆਪ ਹੈ, ਉਸਦਾ ਇਹ ਸੁਭਾਅ ਧਾਰਨ ਕਰ ਲਵੇ, ਤੋ ਫਿਰ ਇਸ ਦੇ ਉੱਤੇ ਕਰਮ ਹੋ ਸਕਦਾ ਹੈ, ਬਖਸ਼ਿਸ਼ ਹੋ ਸਕਦੀ ਹੈ, ਰਹਿਮਤ ਹੋ ਸਕਦੀ ਹੈ। ਔਰ ਜੈਸੇ ਕਰਮ ਹੋਵੇਗਾ, ਬਖਸ਼ਿਸ਼ ਹੋਵੇਗਾ, ਇਹ ਗੁਣਾਂ ਨੂੰ ਗ੍ਰਹਿਣ ਕਰਨ ਵਾਲੀ ਬਣ ਜਾਏਗੀ, ਤੇ ਗੁਣਾਂ ਨੂੰ ਗ੍ਰਹਿਣ ਕਰਦਿਆਂ ਹੀ ਪਰਮਾਤਮਾ ਦਾ ਮਿਲਾਪ ਹੋ ਜਾਏਗਾ। ਪਰਮਾਤਮਾ ਗੁਣਾਂ ਦਾ ਸਾਗਰ ਹੈ, ਔਰ ਜਦ ਵੀ ਕੋਈ ਮਨੁੱਖ ਆਪਣੇ ਹਿਰਦੇ ਨੂੰ ਗੁਣਾਂ ਨਾਲ ਭਰ ਲੈਂਦਾ, ਤੋ ਗੁਣਾਂ ਦੇ ਸਾਗਰ ਦੀ ਲੀਨਤਾ ਨਸੀਬ ਹੋ ਜਾਂਦੀ ਹੈ, ਜੋਤ ਦੇ ਜੋਤ ਰਲ ਜਾਂਦੀ ਹੈ, ਇੱਕ ਇੱਕ ਗੁਣ ਪ੍ਰਕਾਸ਼ਮਈ ਹੈ, ਜੋਤਮਈ ਹੈ, ਇੱਕ ਇੱਕ ਗੁਣ ਜੋਤੀ ਹੈ, ਪ੍ਰਕਾਸ਼ ਹੈ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਤਰ੍ਹਾਂ ਗੁਣ ਗੁਣਾਂ ਵਿੱਚ ਲੀਨ ਹੋ ਜਾਂਦੇ ਨੇ, ਜੋਤ ਦੇ ਜੋਤ ਲੀਨ ਹੋ ਜਾਂਦੀ ਹੈ, जीवन संपूर्ण हो जाता है, मुकम्मल हो जाता है, तो जेठ के महीने का गुरु नानक ते गुरु अर्जन देव जी महाराज का महान उपदेश के दिन वड्डा है, जेठ है। इस वड्डे दिन दे वड्डे नु याद करो, इस वड्डे महीने दे।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੋਏ ਭਾਏ ਵੇ ਗੁੱਚੀਏ ਗਲ ਪਈ ਸੋ ਜਮਕੀ ਫਾਸ, ਜੇ ਹਾ ਬੀ ਜੇ ਸੋ ਲੂਣੇ ਮੱਥੇ ਜੋ ਲਿਖਿਆਸ। ਰਹਿਣ ਵੇ ਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀਏ ਸੁਧਰ ਗਏ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰੇ ਚਰਣ ਨਿਵਾਸ। ਜੇਠ ਤੋਂ ਬਾਅਦ ਹਾੜ ਦਾ ਮਹੀਨਾ ਅਤਿ ਗਰਮ, ਬਹੁਤ ਗਰਮ। ਆਸਾੜ ਤਪੰਦਾ ਤਿਸ ਲਗੇ ਹਰ ਨਾਹੋ ਨ ਜਿੰਨਾ ਪਾਸ। ਜ਼ਮੀਨ ਦੀ ਗਰਦਿਸ਼ ਤੇ ਸੂਰਜ ਦੀ ਗਰਦਿਸ਼ ਦੇ ਨਾਲ ਜੋ ਰੁੱਤ ਬਦਲਦੀ ਹੈ, ਔਰ ਮਹੀਨਾ ਜਦ ਹਾੜ ਦਾ ਆਉਂਦਾ ਹੈ ਤੋ ਭਿਅੰਕਰ ਗਰਮੀ ਲੂ ਚੱਲਦੀ ਹੈ, ਦਰਜਾ ਹਰਾਰਤ ਸਿਖਰ ਤੇ ਪਹੁੰਚਦਾ ਹੈ। ਜੀਵ ਜੰਤੂ ਇਸ ਤਪਸ ਤੋਂ ਅਤਿ ਦੁਖੀ ਹੁੰਦੇ ਨੇ। ਇਹ ਗਰਮੀ ਪੈਦਾ ਹੁੰਦੀ ਹੈ ਜ਼ਮੀਨ ਤੇ ਸੂਰਜ ਦੀ ਗਰਦਿਸ਼ ਨਾਲ। ਇੱਕ ਹੋਰ ਬਕਾਇਦਾ ਤਪਸ਼ ਹੈ ਜੋ ਮਨ ਦੀ ਗਰਦਿਸ਼ ਦੇ ਨਾਲ, ਕਾਮਨਾਵਾਂ ਦੀ ਗਰਦਿਸ਼ ਦੇ ਨਾਲ, ਵਾਸਨਾ ਦੀ ਗਰਦਿਸ਼ ਦੇ ਨਾਲ ਹਿਰਦੇ ਵਿੱਚ ਪੈਦਾ ਹੁੰਦੀ ਹੈ। ਬਾਹਰ ਦੀ ਇਹ ਜਿਹੜੀ ਗਰਮੀ ਹੈ ਜੋ ਜ਼ਮੀਨ ਜਾਂ ਸੂਰਜ ਦੀ ਗਰਦਿਸ਼ ਨਾਲ ਪੈਦਾ ਹੁੰਦੀ ਹੈ, ਇਸ ਤੋਂ ਮਨੁੱਖ ਨੇ ਬਚਣ ਦੇ ਅੱਜ ਤੱਕ ਬਹੁਤ ਸਾਰੇ ਉਪਰਾਲੇ ਕੀਤੇ ਨੇ, ਸਾਧਨ ਜੁਟਾਏ ਨੇ। ਦਿਹਾਤ ਵਿੱਚ ਅਸੀਂ ਦੇਖਦੇ ਹਾਂ ਅੰਬਾਂ ਦੇ ਦਰਖਤਾਂ ਦੀ ਠੰਡੀ ਛਾਂ, ਪਿੱਪਲ ਦੀ ਛਾਂ ਥੱਲੇ ਬੈਠ ਕੇ, ਹਵਾ ਦੇ ਝੌਂਕਿਆਂ ਦੇ ਔਰ ਘੜੇ ਦਾ ਠੰਡਾ ਪਾਣੀ ਪੀ ਕੇ ਹਾੜ ਦੇ ਮਹੀਨੇ ਦੀ ਗਰਮੀ ਤੋਂ ਬਚਣ ਦਾ ਉਪਰਾਲਾ ਕਰਦੇ ਨੇ ਸਾਡੇ ਦਿਹਾਤ ਦੇ ਲੋਕ, ਪਿੰਡ ਦੇ ਵਾਸੀ। ਸ਼ਹਿਰਾਂ ਵਿੱਚ ਲੋਕਾਂ ਨੇ ਆਪਣੇ ਆਪਣੇ ਸਾਧਨਾਂ ਨਾਲ ਵਸੀਲੇ ਜੁਟਾਏ ਨੇ, ਕੋਈ ਆਪਣਾ ਟਿਕਾਣਾ ਸਾਰੇ ਦਾ ਸਾਰਾ ਏਅਰ ਕੰਡੀਸ਼ਨ ਕਰ ਲੈਂਦਾ ਹੈ, ਠੰਡਾ ਕਰ ਲੈਂਦਾ ਹੈ, ਵਾਤਾਅਨੁਕੂਲ ਕਰ ਲੈਂਦਾ ਹੈ। ਪ੍ਰਾਚੀਨ ਐਸਾ ਵੀ ਸੀ कि जब तपस बहुत बढ़ जाए तो चंदन दा लेप कर लेंदे सन और इस तरह पिंडे नू बदन नू ठंडा रखण दी कोशिश कर दे सन। पर ए उपराले सारे तन नू ठंडा रखण वास्ते ने कि ए जिहड़ी तपस है तन नू जलावे ना तन नू साड़े ना। और ए तपस जो जमीन दी गर्दिश नाल ते सूरज दी गर्दिश नाल जो पैदा होंदी है उस तो ही बचण दे साधन ने। पर जो इच्छावां वासनावां दे गर्दिश दे नाल मन दी गर्दिश दे नाल हिरदे दी भूमि विच तपश पैदा होंदी है क्रोध दी लोभ दी ईर्षा दी द्वेष दी और तरह तरह दे होर बिखेड़े इन्हां नूं बचण दा उपराला मनुख देखण दे चाहिया है घट ही जुटांदा है और बाहर दे ए उपराले अंदर तक पहुंचते भी नहीं। इस वास्ते धन गुरु अर्जन देव जी महाराज ते साफ कहंदे ने चंदन चंद ना सर्द रुत मूल न मिटई घाम शीतल थीवे नानका जपंदड़ो हरिना। चंदन दे लाया ठंडी छां थले बैठे हैं ठंडा पानी भी पी के और ठंडी छां थले बैठ के भी हिरदे दी गर्माश दूर नहीं होवे। बर्फानी पहाड़ां दिच रह के भी मनुखां दे हिरदे तपे रहंदे ने अशांत रहंदे ने। वो इतना शीतल वातावरण भी देखण दे चाया है उना दे मन नूं शीतल करन दिच असमर्थ है। ठंडे इलाके ठंडे पहाड़ ठंडे मुलक उत्थे रहण वालियां दे हिरदे भी अत्यंत तपे हुए तपश दे नाल भरे हुए। तो ये प्रत्यक्ष सबूत है कि बाहर दी ये शीतलता अंतकरण नूं शीतल नहीं करदी। इस वास्ते ते संस्कृति श्लोकां सतगुरु कहिंदे ने न शीतलं चंद्र देवे न शीतलं बावन चंदने न शीतलं शीत रुतेण नानक शीतलं साध स्वजने। चंद्रमा दी किरणा भी हिरदे नूं शीतल नहीं कर सकदियां सिर्फ तन नूं ठंडा रख सकदियां। और इसे तरीके नाल चंदन दा लेप है ठंडियां हवावां ने बर्फानी हवावां ने शीतल बाहर दा माहौल है ते हिरदे नूं शीतल नहीं करदा। हिरदा शीतल केवल परमात्मा दे नाम नाल हुंदा है ईश्वर दे नाम नाल हुंदा है। तो इस वास्ते साहिब इत्थे फरमान करदे ने आसाड़ तपंदा तिस लगे है हर नाम ना जिन्ना पास जिन्हां दे कोल हरी दा नाम नहीं उन्हां दे अंतिस्करण दे ते हमेशा ही हाड़ बनिया रहिंदा है आसाड़ दी रुत बनी रहिंदी है हर वक्त हिरदे तपे रहिंदे ने। पृथ्वी दे ये जिहड़े महीने ये जिहड़े रुत्तां ने ये हर 30-31 दिनां तों बाद बदलदे रहिंदे ने। हिरदे दी भूमि दे कुछ महीने ऐसे ने टिक के ही रह जाते हैं टिके है हाड़ तो टिक के ही रह गया है तपे होया हिरदा है तो जीवन भर तपे होया रहा है। इत्थे दी चाल किसी होर ढंग नाल जो है चलती है मनुख दी सोचनी नाल चलती है मनुख दे चिंतन नाल चलती है मन दियां वासनावां नाल जो है चलती है। तो साहिब कहिंदे जिन्हां दे कोल परमात्मा दा नाम नहीं आषाढ़ दे महीने दी गर्मी उन्हां नूं बारों ते तपाउंदी है पर उन्हां दे अंतकरण विच वी हाड़ बणिया रहिंदा है उन्हां दा हिरदा भी तपिया रहिंदा है क्योंकि परमात्मा दा नाम नहीं है। आषाढ़ तपंदा तिस लगे हर नाव न जिन्ना पास जग जीवन पुरख त्याग के मानस संधि आस। जो जगत दा जीवन है जीवन दे देण वाला है ते जीव जी सकन अनंत दाता दे देण वाला है उनू भुला के ए मनुख मनुख दी आस ते जी रहा है बंदा बंदे दी आस ते जी रहा है। बंदा उसकी आस करदा जिस तो ये आया है जिस तो ये जीवन आया है जिस तो ये सब कुछ आया है। पर मनुखी दुनिया विच कितनी मूर्ता चलती है बंदा बंदे दी आस ते जी रहा है मनुख मनुख दी टेक ते जो है जी रहा है। बाबा फरीद ते बहुत वड्डी फिटकार पांदे ने उस ते जेड़ा मनुख ਮਨੁੱਖ ਦੀ ਆਸ ਵਿੱਚ ਜੀਂਦਾ। ਫਰੀਦਾ ਰਾਤੀ ਵੱਡੀਆਂ ਦੁੱਖ

ਮਹਾਨ ਬਣਾ ਦੇਣਗੇ। ਦੋਹਾਂ ਦੀ ਤੇ ਚਾਹਤ ਹੈ। ਇੱਕ ਗਾਥਾ ਹੈ ਬੜੀ ਸੁੰਦਰ, ਕਹਿੰਦੇ ਨੇ ਇੱਕ ਸੂਫੀ ਫਕੀਰ ਨੂੰ ਕਿਧਰੇ ਉਸਦੇ ਚੇਲਿਆਂ ਨੇ ਪ੍ਰੇਰਿਆ ਕਿ ਰੋਜ਼ ਦਰ ਬਦਰ ਭਿਖਸ਼ਾ ਮੰਗਣੀ ਪੈਂਦੀ ਹੈ, ਚਲੋ ਅਕਬਰ ਦੇ ਕੋਲ ਜਾਂਦੇ ਹਾਂ, ਉਸਦੇ ਕੋਲ ਹੱਥ ਫੈਲਾਉਂਦੇ ਹਾਂ, ਉਹ ਇਤਨਾ ਕੁਛ ਦੇ ਦੇਵੇਗਾ ਸਾਡੇ ਕਈ ਦਿਨ ਸੁੱਖ ਨਾਲ ਆਰਾਮ ਨਾਲ ਕੱਟ ਜਾਣਗੇ। ਜਦੋਂ ਇਹ ਫਕੀਰ ਅਕਬਰ ਦੇ ਮਹਿਲਾਂ ਚ ਪਹੁੰਚਿਆ ਹੈ, ਅਕਬਰ ਨਮਾਜ਼ ਕਰ ਰਿਹਾ ਸੀ ਅਦਾ ਮਸਜਿਦ ਵਿਚ ਬੈਠ ਕੇ, ਸ਼ਾਹੀ ਮਸਜਿਦ ਵਿਚ ਬੈਠ ਕੇ। ਫਕੀਰ ਵੀ ਮਸਜਿਦ ਵਿਚ ਚਲਾ ਗਿਆ। ਨਮਾਜ਼ ਜਦ ਅਦਾ ਹੋਈ ਤਾਂ ਦੁਆ ਕਰਨ ਬੈਠਾ ਅਕਬਰ, ਅਰਦਾਸ ਕਰਦਾ ਹੈ, ਬਿਨੈ ਕਰਦਾ ਹੈ, ਦੁਆ ਕਰਦਾ ਹੈ, ਹੇ ਖੁਦਾ ਤੂੰ ਸੁੱਖ ਦੇ, ਸ਼ਾਂਤੀ ਦੇ, ਮੇਰੀ ਝੋਲੀ ਹੋਰ ਰਾਜਪਾਠ ਨਾਲ ਭਰ, ਹੋਰ ਮੈਨੂੰ ਸ਼ਕਤੀਸ਼ਾਲੀ ਬਣਾ, ਤੂੰ ਬਖਸ਼ਿਸ਼ ਕਰ, ਮੇਰਾ ਰਾਜ ਭਾਗ ਹੋਰ ਵਧਾ, ਮੇਰੇ ਖਜ਼ਾਨੇ ਦੀ ਧਨ ਸੰਪਦਾ ਹੋਰ ਵਧਾ। ਇੰਜ ਜਦ ਦੁਆ ਪਿਆ ਕਰੇ ਤੂੰ ਫਕੀਰ ਮੁੜ ਚੱਲੇ। ਚੇਲੇ ਕਹਿਣ ਲੱਗੇ, ਆਏ ਸੀ ਤੁਸੀਂ ਕੁਛ ਮੰਗਣ ਤੇ ਬਿਨਾਂ ਮੰਗਿਆ ਹੀ ਵਾਪਸ ਜਾ ਰਹੇ ਹੋ। ਫਕੀਰ ਕਹਿਣ ਲੱਗਾ, ਮੰਗਤੇ ਕੋਲ ਕੀ ਮੰਗਣਾ, ਹੁਣ ਇਹ ਵੀ ਜਿਸ ਦੇ ਕੋਲ ਮੰਗ ਰਿਹਾ ਆਪਾਂ ਵੀ ਉਸੇ ਕੋਲ ਹੀ ਮੰਗਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੌਣਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਇੱਕ ਪਰਮਾਤਮਾ ਦਾ ਦਿੱਤਾ ਹੋਇਆ ਹੀ ਮਨੁੱਖ ਨੂੰ ਰਜਾ ਸਕਦਾ ਹੈ, ਮਨੁੱਖ ਦਾ ਦਿੱਤਾ ਹੋਇਆ ਮਨੁੱਖ ਨੂੰ ਨਹੀਂ ਰਜਾ ਸਕਦਾ। ਇੱਕ ਪਰਮਾਤਮਾ ਦੀ ਦੇਣ ਹੀ ਮਨੁੱਖ ਨੂੰ ਰਾਜਾ ਬਣਾ ਸਕਦੀ ਏ, ਰਜਿਆ ਹੋਇਆ ਬਣਾ ਸਕਦੀ ਏ। ਮਨੁੱਖ ਦੀ ਦੇਣ ਤੇ ਸਦੀਵੀ ਭਿਖਾਰੀ ਬਣਾ ਕੇ ਰੱਖੇਗੀ। ਉਹ ਲੈਣ ਵਾਲਾ, ਅਗਲਾ ਦੇਣ ਵਾਲਾ, ਇਹ ਸਦੀਵੀ ਮੰਗਤਾ ਬਣਿਆ ਰਹੇਗਾ। ਪਰ ਜਦ ਪਰਮਾਤਮਾ ਕੁਝ ਝੋਲੀ ਵਿਚ ਪਾਉਂਦਾ ਹੈ ਤਾਂ ਪਰਮਾਤਮਾ ਤੇ ਆਪਣੇ ਵਰਗਾ ਬਣਾ ਦਿੰਦਾ ਹੈ। ਉਹ ਦਾਤਾ ਹੈ, ਉਹ ਰਾਜਾ ਹੈ, ਉਹ ਜਿਸ ਦੀ ਝੋਲੀ ਵਿਚ ਸੌਗਾਤ ਪਾਉਂਦਾ ਹੈ ਉਸਨੂੰ ਵੀ ਦਾਤਾ ਬਣਾ ਦਿੰਦਾ ਹੈ। ਉਹ ਦਾਤੇ ਦੁੱਖ ਕਾਟਨ ਹਾਰ, ਉਹ ਵੀ ਦਾਤੇ ਬਣ ਜਾਂਦੇ ਨੇ, ਉਹ ਵੀ ਰਾਜੇ ਬਣ ਜਾਂਦੇ ਨੇ, ਉਹ ਵੀ ਮਹਾਨ ਬਣ ਜਾਂਦੇ ਨੇ। ਤੇ ਸਾਹਿਬ ਕਹਿੰਦੇ ਨੇ, ਹਾੜ ਦਾ ਮਹੀਨਾ ਉਹਨਾਂ ਨੂੰ ਬਹੁਤ ਤਪਾਉਂਦਾ ਹੈ ਜੋ ਜਗਤ ਦਾ ਜੀਵਨ ਪਰਿਪੂਰਨ ਪਰਮਾਤਮਾ ਹੈ, ਉਸ ਨੂੰ ਭੁਲਾ ਕੇ ਮਨੁੱਖਾਂ ਦੀ ਆਸ ਟੇਕ ਵਿਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਦੋਏ ਭਾਏ ਵੀ ਗੁੱਚੀ ਹੈ, ਗੱਲ ਪਈ ਉਸ ਜਮਕੀ ਫਾਸ, ਦੋਏ ਭਾਏ ਦੋ ਪਾਸੇ ਦੀ ਧਾਮਣਾ, ਦੋ ਪਾਸੇ ਚੱਲਣਾ, ਇੱਕ ਕਦਮ ਸੱਚ ਦੇ ਪਾਸੇ ਇੱਕ ਪਾਸੇ, ਇੱਕ ਕਦਮ ਝੂਠ ਦੇ ਪਾਸੇ, ਇੱਕ ਕਦਮ ਰੋਸ਼ਨੀ ਦੀ ਤਰਫ ਇੱਕ ਕਦਮ ਅੰਧਕਾਰ ਦੀ ਤਰਫ, ਇੱਕ ਕਦਮ ਧਾਰਮਿਕ ਮੰਦਰ ਦੀ ਤਰਫ ਇੱਕ ਕਦਮ ਵਿਕਾਰਾਂ ਦੇ ਅੱਡੇ ਦੀ ਤਰਫ, ਇੱਕ ਕਦਮ ਇਮਾਨਦਾਰੀ ਦੀ ਤਰਫ ਦੂਸਰਾ ਕਦਮ ਬੇਈਮਾਨੀ ਦੀ ਤਰਫ। ਕਹਿੰਦੇ ਨੇ ਸੰਸਾਰ ਦੇ ਬਸ ਇਸ ਤਰ੍ਹਾਂ ਦੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਹੈ ਜੋ ਦੁਬਦਾ ਵਿਚ ਪੈਣ, ਦੁਬਦਾ ਦੋ ਪਾਸੇ ਦੀ ਧਾਵਣਾ, ਕਦੀ ਸੱਚ ਦੀ ਤਰਫ ਕਦੀ ਝੂਠ ਦੀ ਤਰਫ, ਕਦੀ ਪ੍ਰਕਾਸ਼ ਦੀ ਤਰਫ ਕਦੀ ਅੰਧਕਾਰ ਦੀ ਤਰਫ, ਕਦੀ ਇਮਾਨ ਦੇ ਮੰਦਰਾਂ ਦੀ ਤਰਫ ਕਦੀ ਵੈਸ਼ਿਆਲਿਆਂ ਦੀ ਤਰਫ, ਸ਼ਰਾਬਖਾਨਿਆਂ ਦੀ ਤਰਫ। ਔਰ ਹੈਰਾਨਗੀ ਆਉਂਦੀ ਹੈ, ਇਹ ਜੋ ਧਾਰਮਿਕ ਮੰਦਰ ਦੀ ਤਰਫ ਭਜਿਆ ਜਾ ਰਿਹਾ ਸੀ ਇਹੀ ਸ਼ਰਾਬਖਾਨੇ ਦੀ ਤਰਫ ਜਾ ਰਿਹਾ ਹੈ, ਜਿਸ ਦੇ ਹੱਥ ਦੇ ਗੁਟਕਾ ਸੀ ਬਾਣੀ ਪੜ੍ਹ ਰਿਹਾ ਸੀ ਇਹੀ ਗੰਦਾ ਨਾਵਲ ਪੜ੍ਹ ਰਿਹਾ, ਜਿਨ ਸਿਆਤ ਨਾਲ ਭਰੀਆਂ ਹੋਈਆਂ ਕਹਾਣੀਆਂ ਪੜ੍ਹ ਰਿਹਾ, ਜੋ ਮਿੱਠਾ ਮਧੁਰ ਤੇ ਸੱਚ ਬੋਲ ਰਿਹਾ ਸੀ ਇਹੀ ਮਿੱਥਿਆ ਬੋਲਣ ਲੱਗ ਪਿਆ, ਜੋ ਬੜੇ ਸ਼ਾਂਤਮਈ ਢੰਗ ਨਾਲ ਤੇ ਵਿਨਮਰਤਾ ਦੇ ਨਾਲ ਪੇਸ਼ ਆਇਆ ਸੀ ਇਹੀ ਤਕੱਬਰ ਪ੍ਰਗਟ ਕਰ ਰਿਹਾ, ਇਹੀ ਕ੍ਰੋਧ ਵਿਚ ਆ ਗਿਆ, ਜੋ ਬੜਾ ਦਿਆਲੂ ਦਿਖਾਈ ਦੇ ਰਿਹਾ ਸੀ ਇਹੀ ਕਠੋਰ ਹੋ ਗਿਆ। ਸੰਸਾਰ ਵਿਚ ਮਨੁੱਖੀ ਜਗਤ ਵਿਚ ਬਸ ਇਹਨਾਂ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੋ ਹਮੇਸ਼ਾ ਦੋ ਪਾਸੇ ਚੱਲਦੇ ਨੇ ਔਰ ਜੀਵਨ ਭਰ ਚੱਲਦੇ ਨੇ ਔਰ ਦੋ ਪਾਸੇ ਚੱਲ ਕੇ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ, ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਦੋ ਪਾਸੇ ਚੱਲ ਚੱਲ ਕੇ ਬੰਦਾ ਥੱਕਦਾ ਹੈ, ਟੁੱਟਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੋ ਇਸ ਤਰ੍ਹਾਂ ਦੋ ਰਸਤਿਆਂ ਤੇ ਚੱਲਦੇ ਨੇ ਅੱਗੇ ਤੇ ਪਿੱਛੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਕੁਝ ਬਾਣੀਆਂ ਵਿੱਚ ਸਾਨੂੰ ਮਹੀਨਿਆਂ ਦੁਆਰਾ ਉਪਦੇਸ਼ ਬਖਸ਼ੇ, ਕੁਝ ਬਾਣੀਆਂ ਵਿੱਚ ਰੁੱਤਾਂ ਦੁਆਰਾ ਬਖਸ਼ੇ, ਕੁਝ ਬਾਣੀਆਂ ਐਸੀਆਂ ਆਉਂਦੀਆਂ ਨੇ ਜੋ 35 ਅੱਖਰਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ੇ, ਕੁਝ ਬਾਣੀਆਂ ਐਸੀਆਂ ਨੇ ਜੋ 7 ਦਿਨ ਜਿਨ੍ਹਾਂ ਨੂੰ ਵਾਰ ਕਹਿੰਦੇ ਨੇ, ਸੋਮ ਮੰਗਲ ਬੁੱਧ, ਉਹਨਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ੇ। ਇਹ ਜੋ ਬਾਣੀ ਚੱਲ ਰਹੀ ਹੈ ਇਹ ਗੌੜੀ ਰਾਗ ਵਿੱਚ ਭਗਤਾਂ ਦੀ ਬਾਣੀ ਵਿੱਚ, ਜਿਹਨੂੰ ਅਸੀਂ ਪੰਜਾਬੀ ਵਿੱਚ ਥਿੱਤ ਕਹਿੰਦੇ, ਥਿੱਤ ਉਹ ਅਸਲ ਸ਼ਬਦ ਤਿੱਥ ਹੈ, ਤਿੱਥ ਤੱਥੇ ਨੂੰ ਸਿਆਰੀ ਤੇ ਤੱਥੇ ਨੂੰ ਸਿਆਰੀ, ਸੰਸਕ੍ਰਿਤ ਦਾ ਸ਼ਬਦ ਹੈ ਤਿੱਥੇ, ਜਿਹਨੂੰ ਅਸੀਂ ਥਿੱਤ ਕਹਿੰਦੇ।

0: ਇੱਕ ਵਧੀ ਜਿਸ ਦਿਨ ਤੋਂ ਚਾਨਣ ਪੱਖ ਸ਼ੁਰੂ ਹੁੰਦਾ ਹੈ ਉਹਨੂੰ ਸੂਦੀ ਦੀ ਤਿੱਥ ਕਹਿੰਦੇ ਨੇ, ਜਿਸ ਦਿਨ ਤੋਂ ਨੇਰ ਦਾ ਪੱਖ ਸ਼ੁਰੂ ਹੁੰਦਾ ਹੈ ਉਸਨੂੰ ਵਧੀ ਦੀ ਤਿੱਥ ਕਹਿੰਦੇ ਨੇ। ਸਾਡੇ ਪੁਰਾਤਨ ਸੰਸਕ੍ਰਿਤੀ ਦੇ ਮੁਤਾਬਕ ਇਹਨਾਂ ਮਹੀਨਿਆਂ ਲਗਨਾਂ ਗ੍ਰਹਿਾਂ ਰਾਸਾਂ ਵਿੱਚ ਦਿਨਾਂ ਵਿੱਚ ਬੜੀ ਤਰ੍ਹਾਂ ਦੇ ਬੰਧਨ ਪਾਏ ਗਏ ਸੀ, ਬੜੀਆਂ ਉਪਦੇਸ਼ ਦੇ ਕੇ ਸਮਝਾਇਆ ਜਾਂਦਾ ਸੀ ਕਿਹੜੀ ਤਿੱਥ ਚੰਗੀ ਹੈ, ਕਿਹੜਾ ਦਿਨ ਚੰਗਾ, ਕਿਹੜੀ ਰੁੱਤ ਚੰਗੀ ਹੈ, ਕਿਹੜਾ ਮਹੀਨਾ ਚੰਗਾ, ਕਿਹੜੇ ਮਾੜੇ। ਇਹਨਾਂ ਸਾਰਿਆਂ ਦਾ ਹੀ ਸਪਸ਼ਟੀਕਰਨ ਸਾਡੇ ਦੇਸ਼ ਵਿੱਚ 12 ਮਹੀਨਿਆਂ ਵਿੱਚੋਂ 2 ਮਹੀਨੇ ਨਿਸ਼ਚਿਤ ਮਾਸ ਨੇ, ਨਿਸ਼ਚਿਤ ਬੁਰੇ ਮਹੀਨੇ, ਜਿਹਨੂੰ ਜੋਤਿਸ਼ ਵਾਲਿਆਂ ਨੇ ਨਿਸ਼ਚਿਤ ਮਾਸ ਲਿਖਿਆ ਵਿਆਕਰਣ ਵਿੱਚ। ਨਿਸ਼ਚਿਤ ਕਹੀਏ ਮਾੜਾ ਭੈੜਾ ਅਤੀ ਭੈੜਾ, ਮਾਸ ਕਹੀਏ ਮਹੀਨਾ, ਉਹ 2 ਮਹੀਨੇ ਮਾੜੇ ਨੇ, ਇੱਕ ਕੱਤਕ ਦਾ ਤੇ ਇੱਕ ਪੋਹ ਦਾ। ਇਹਨਾਂ ਨੂੰ ਸਾਡੀ ਸੰਸਕ੍ਰਿਤੀ ਨੇ ਬਹੁਤ ਮਾੜਾ ਮੰਨਿਆ। ਹੁਣ ਤੇ ਇਹੋ ਜਿਹਾ ਰਿਵਾਜ ਨਹੀਂ ਹੈ, ਪਹਿਲਾਂ ਵੀ ਪੋਹ ਦੇ ਮਹੀਨੇ ਸਿੱਖ ਵੀ ਵਿਆਹ ਨਹੀਂ ਸੀ ਕਰਦੇ ਹੁੰਦੇ, ਕੱਤਕ ਦੇ ਮਹੀਨੇ ਵੀ ਨਹੀਂ ਸੀ ਕਰਦੇ ਹੁੰਦੇ, ਇਹ ਬੰਧਨ ਸੀ। ਦੇਖੋ ਸਾਡੇ ਸਤਿਗੁਰਾਂ ਨੇ ਕੀ ਪਰਉਪਕਾਰ ਕੀਤਾ। ਧੰਨ ਗੁਰੂ ਨਾਨਕ ਕਹਿੰਦੇ ਐ ਭਾਰਤ ਵਾਸੀਓ, ਜਿਸ ਮਹੀਨੇ ਨੂੰ ਤੁਸੀਂ ਮਾੜਾ ਕਹਿੰਦੇ ਹੋ ਕੱਤਕ ਨੂੰ, ਮੈਂ ਅਵਤਾਰੇ ਕੱਤਕ ਵਿੱਚ ਲੈਣਾ ਹੈ। ਖੋਲਸਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਸ ਮਹੀਨੇ ਪੋਹ ਨੂੰ ਤੁਸੀਂ ਮਾੜਾ ਕਹਿੰਦੇ ਅਸੀਂ ਜਗਤ ਵਿੱਚ ਆਵਾਂਗੇ। ਪੋਹ ਸਾਡੇ ਸਤਿਗੁਰਾਂ ਨੇ ਆ ਕੇ ਬੰਧਨ ਤੋੜਨੇ ਨਹੀਂ ਸ਼ੁਰੂ ਕੀਤੇ, ਅਵਤਾਰ ਸਮੇਂ ਤੋਂ ਹੀ ਇਹ ਬੰਧਨ ਤੋੜਨੇ ਸ਼ੁਰੂ ਕਰ ਦਿੱਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਭਾਰਤ ਵਾਸੀਆਂ ਦੇ ਮੁਤਾਬਕ ਕੱਤਕ ਮਾੜਾ ਮਹੀਨਾ, ਉਹ ਮਾੜਾ ਮਹੀਨਾ, ਤੇ ਸਾਡੇ ਸਤਿਗੁਰ ਇਹਨਾਂ ਮਹੀਨਿਆਂ ਵਿੱਚ ਪ੍ਰਗਟ ਹੋਏ। ਇਹ ਜੋ ਬਾਣੀਆਂ ਨੇ ਜਿਨ੍ਹਾਂ ਨੂੰ ਨਾਂ ਲੈ ਕੇ ਜਿਵੇਂ 12 ਮਾਹ ਹੈ, ਇਹ ਕਿਉਂ ਉਚਾਰਨੀਆਂ ਪਈਆਂ? ਤੁਹਾਡੇ ਬੱਚੇ ਜਦੋਂ ਪ੍ਰਾਇਮਰੀ ਵਿੱਚ ਜਾਂ ਪਹਿਲੀ ਕਲਾਸ ਵਿੱਚ ਜਾਂਦੇ ਨੇ ਉੱਥੇ ਬਾਲ ਉਪਦੇਸ਼ ਪੈਦਾ ਜਿਹਦੇ ਵਿੱਚ ਊੜਾ ਆੜਾ ABC ਅਲਫਬੇ ਪੇ ਟੇ ਸੇ ਹੁੰਦੀ ਹੈ, ਕੋਈ ਵੀ ਭਾਸ਼ਾ ਹੋਵੇ 35। ਪਰ ਤੁਸੀਂ ਧਿਆਨ ਦਿੱਤਾ ਹੋਣਾ ਜਿੱਥੇ ਊੜਾ ਲਿਖਿਆ ਹੁੰਦਾ ਸੀ ਨਾ ਉੱਥੇ ਨਾਲ ਊਂਟ ਖੜਾ ਹੁੰਦਾ ਸੀ, ਆੜੇ ਦੇ ਕੋਲ ਅਨਾਰ, ਕੱਕੇ ਦੇ ਕੋਲ ਕੈਂਚੀ, ਪੱਪੇ ਕੋਲ ਪੱਖਾ, ਲੱਲੇ ਕੋਲ ਲਾਟੂ, ਗੱਗੇ ਕੋਲ ਗਧਾ, ਸਭ ਦੇ ਨਾਲ ਕੋਈ ਨਾ ਕੋਈ ਨਿਸ਼ਾਨ ਦਿੱਤਾ ਜਾਂਦਾ। ਉਹ ਕਿਉਂ ਦਿੱਤਾ ਜਾਂਦਾ? ਬੱਚੇ ਦੇ ਸਮਝਾਉਣ ਵਾਸਤੇ ਛੇਤੀ ਪਕੜ ਵਿੱਚ ਆ ਜਾਏ। ਊਂਟ ਆਪਣੇ ਘਰ ਘਰ ਹੁੰਦੇ ਸੀ, ਊਂਟ ਦਿਖਿਆ ਨਹੀਂ ਤੇ ਊੜਾ ਯਾਦ ਆਇਆ ਨਹੀਂ, ਸਤਨਾਮ ਕੈਂਚੀ ਦਿਖੀ ਨਹੀਂ ਤੇ ਕੱਕਾ ਯਾਦ ਆਇਆ ਨਹੀਂ, ਲੱਲਾ ਦਿਖਿਆ ਲਾਟੂ ਦਿਖਿਆ ਨਹੀਂ ਤੇ ਲੱਲਾ ਯਾਦ ਆਇਆ ਨਹੀਂ। ਸਾਡਾ ਮਨ ਵੀ ਬੱਚਾ, ਇਹਨੂੰ ਸਮਝਾਉਣ ਖਾਤਰ ਬਾਣੀ ਨੇ ਜੋ ਸਾਡੀ ਰੁਟੀਨ ਲਾਈਫ ਦੇ ਵਿੱਚ ਜੀਵਨ ਵਿੱਚ ਨਿੱਤ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉਹਨਾਂ ਦਾ ਹੀ ਉਦਾਹਰਣ ਦੇ ਕੇ ਸਾਨੂੰ ਸਮਝਾਏ। ਸੋਮ ਮੰਗਲ ਬੁੱਧ ਇਹ ਨਿੱਤ ਵਰਤੇ ਜਾ ਰਹੇ ਨੇ, ਉਹ ਮਗਰ ਕੱਤਕ ਮਗਰ ਇਹ ਨਿੱਤ ਵਰਤੇ ਜਾ ਰਹੇ ਨੇ, ਏਕਮ ਦੂਜ ਤੀਜ ਨਿੱਤ ਵਰਤੀ ਜਾ ਰਹੀ ਹੈ, ਛੇ ਰੁੱਤਾਂ ਵੀ ਸਾਨੂੰ ਨਿੱਤ ਵਰਤੋਂ ਵਿੱਚ ਆਉਂਦੀਆਂ ਨੇ। ਭਾਵ ਸਾਨੂੰ ਜਲਦੀ ਸਮਝਾਉਣ ਵਾਸਤੇ ਜਿਵੇਂ ਬੱਚਾ ਇੱਕ ਤਸਵੀਰ ਵੇਖ ਕੇ ਉਸ ਅਕਸ਼ਰ ਨੂੰ ਬਹੁਤ ਛੇਤੀ ਪਕੜ ਵਿੱਚ ਲਿਆਉਂਦਾ, ਏਦਾਂ ਹੀ ਸ਼ਾਸਤਰ ਨੇ ਤਾਂ ਇੱਥੇ ਤੱਕ ਕਿਹਾ ਕਿ ਬਿਨਾਂ ਪ੍ਰਮਾਣਕ ਨਾ ਸਿੱਧੇ, ਅਤੇ ਪ੍ਰਮਾਣ ਤੋਂ ਬਿਨਾਂ ਕਿਸੇ ਗੱਲ ਦੀ ਸਿੱਧੀ ਨਹੀਂ ਹੋ ਸਕਦੀ। ਸੋ ਇਹਨਾਂ ਬਾਣੀਆਂ ਨੂੰ ਇਹ ਨਹੀਂ ਸਮਝਣਾ ਕਿ ਮਹਾਰਾਜ ਨੇ ਸਿੱਤਾਂ ਦੀ ਬਾਣੀ ਉਚਾਰੀ, ਸ਼ਾਇਦ ਮਹਾਰਾਜ ਸਿੱਤਾਂ ਨੂੰ ਮੰਨਦੇ ਹੋਣਗੇ, ਸ਼ਾਇਦ ਮਹਾਰਾਜ ਮਹੀਨਿਆਂ ਨੂੰ ਮੰਨਦੇ ਹੋਣਗੇ, ਸ਼ਾਇਦ ਮਹਾਰਾਜ ਸੋਮ ਮੰਗਲ ਬੁੱਧ ਨੂੰ ਮੰਨਦੇ ਹੋਣਗੇ। ਨਹੀਂ ਨਹੀਂ, ਗੁਰਸਿੱਖ ਪਿਆਰਿਓ, ਇਸ ਬੰਧਨ ਵਿੱਚੋਂ ਕੱਢਣ ਵਾਸਤੇ ਉਹ ਗਿਆਨ ਸਾਨੂੰ ਬਖਸ਼ਿਸ਼ ਕੀਤਾ, 12 ਮਹੀਨਿਆਂ ਦੁਆਰਾ ਬਖਸ਼ਿਸ਼ ਕੀਤਾ, 7 ਦਿਨਾਂ ਵਿੱਚ ਬਖਸ਼ਿਸ਼ ਕੀਤਾ, 15 ਥਿੱਤਾਂ ਦੀ ਜਿਹੜੀ ਬਾਣੀ ਚੱਲ ਰਹੀ ਹੈ। ਬੜੇ ਸਾਨੂੰ ਬੰਧਨ ਪਾਏ ਹੋਏ ਸੀ ਕਿ ਕੱਤਕ ਦੇ ਮਹੀਨੇ ਪੂਰਬ ਨੂੰ ਨਹੀਂ ਜਾਣਾ, ਪੱਛਮ ਦੇ ਵੱਲ ਮਗਰ ਵਿੱਚ ਨਹੀਂ ਜਾਣਾ, ਉਹਦੇ ਮਹੀਨੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਣ ਜਾਣਾ, ਜੇਠ ਦੇ ਮਹੀਨੇ ਮੂੰਗੀ ਦੀ ਦਾਲ ਨਹੀਂ ਖਾਣੀ, ਸਾਉਣ ਦਾ ਮਹੀਨਾ ਘੋੜੇ 'ਤੇ ਨਾ ਚੜ੍ਹੀ। ਦੇਖੋ ਕੈਸੇ ਬੰਧਨ ਪਾਏ ਹੋਏ ਸੀ, ਤੇ ਇਹਨਾਂ ਬਾਬਤ ਹੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਕਿ ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ ਤੇ ਛੁਟਕਾਰੇ। ਇਹ ਜਿਹੜੇ ਥਿੱਤਾਂ 12 ਮਹੀਨਿਆਂ ਸੁਦੀ ਬਦੀ ਦੇ ਬੰਧਨ ਪਾਏ ਹੋਏ ਸੀ, ਸਾਨੂੰ ਸਤਿਗੁਰਾਂ ਦੀ ਬਾਣੀ ਬਖਸ਼ ਕੇ ਇਹਨਾਂ ਸੰਗਲਾਂ ਵਿੱਚੋਂ ਕੱਢ ਦਿੱਤਾ। ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ ਤੇ ਛੁਟਕਾਰੇ। ਗੁਰਸਿੱਖ ਪਿਆਰਿਓ, ਇਹ ਤੁਸੀਂ ਗੁਰਮੁਖ ਪਿਆਰਿਆਂ ਤੋਂ ਸਥਿਤੀ ਦੀ ਜਿਹੜੀ ਕਬੀਰ ਸਾਹਿਬ ਜੀ ਦੀ ਬਾਣੀ ਹੈ ਗੌੜੀ ਰਾਗ ਵਿੱਚ ਸਰਵਣ ਕੀਤੀ ਹੈ। ਬਹੁਤ ਕਰਮਾਂ ਵਾਲੇ, 10ਵੀਂ ਤੱਕ ਦੀ ਪੌੜੀ ਹੋ ਚੁੱਕੀ ਸੀ, ਪਰ ਕਿਉਂਕਿ ਜਿਹੜੀਆਂ ਪਿਛਲੀਆਂ 4 ਪੌੜੀਆਂ ਨੇ ਏਕਾਦਸ਼ੀ ਤੋਂ ਜਿਹੜੀਆਂ ਸ਼ੁਰੂ ਹੋਣੀਆਂ ਪੁੰਨਿਆਂ ਤੱਕ, ਇਹ ਉਦੋਂ ਤੱਕ ਸਮਝ ਨਹੀਂ ਆਉਣਗੀਆਂ ਜਦੋਂ ਤੱਕ ਅਸੀਂ 9ਵੀਂ ਪੌੜੀ ਨਾਲ ਨਹੀਂ ਜੋੜਾਂਗੇ। ਵੈਸੇ ਹੁਣ ਸਾਰੀ ਤਾਂ ਕਥਾ ਹੋ ਚੁੱਕੀ ਹੈ, ਇੱਕ ਬੇਨਤੀ ਹੋਰ ਤੁਹਾਡੇ ਚਰਨਾਂ ਵਿੱਚ ਕਰਾਂ। ਉਹ ਕਥਾ ਕਥਾ ਨਹੀਂ ਹੁੰਦੀ ਜਿਹਦਾ ਆਦਿ ਤੇ ਅੰਤ ਮਿਲੇ ਨਾ। ਬਹੁਤ ਪਿਆਰ ਨਾਲ ਸੁਣਿਓ, ਉਹ ਗ੍ਰੰਥ ਕਦੇ ਵਿਦਵਾਨਾਂ ਦੀ ਨਿਗਾਹ ਵਿੱਚ ਨਹੀਂ ਆਏਗਾ ਜਿਹਦਾ ਆਦਿ ਤੇ ਅੰਤ ਇੱਕ ਨਹੀਂ ਹੋਏ। ਉਹ ਲੈਕਚਰ ਵੀ ਕਦੇ ਲੈਕਚਰ ਨਹੀਂ ਮੰਨਿਆ ਜਾਵੇਗਾ ਜਿਹਦਾ ਆਦਿ ਤੇ ਅੰਤ ਜੁੜਿਆ ਨਹੀਂ। ਇਹਨਾਂ ਗੱਲਾਂ ਵੱਲ ਤੁਹਾਨੂੰ ਜ਼ਿਆਦਾ ਧਿਆਨ ਨਹੀਂ ਤੁਸੀਂ ਦਿੰਦੇ, ਹੁਣ ਤਾਂ ਸਾਡਾ ਰਿਵਾਜ ਬਣਿਆ ਹੋਇਆ ਕਿ ਲੁਧਿਆਣੇ ਤੋਂ ਦੀਵਾਨ ਸ਼ੁਰੂ ਕਰ ਲਿਆ, ਇੱਕ ਫਲੌਰ ਦੀ ਸੁਣਾਤੀ, ਇੱਕ ਗਰਾਇਆਂ ਦੀ, ਇੱਕ ਫਗਵਾੜੇ ਦੀ, ਜਲੰਧਰ ਜਾ ਕੇ ਭੋਗ ਮਾਤਾ। ਪਰ ਉਹ ਆਮ ਸਰ ਜਾਂਦਾ, ਵਿਦਵਾਨਾਂ ਦੀ ਸਭਾ ਵਿੱਚ ਨਹੀਂ ਸਰਦਾ। ਆਦਿ ਤੇ ਅੰਤ ਮਿਲਣਾ ਚਾਹੀਦਾ, ਜਿੱਥੇ ਏਕਮ ਤੋਂ ਆਰੰਭ ਕੀਤਾ ਪੁੰਨਿਆ, ਇਹ ਆਦਿ ਤੇ ਅੰਤ ਦਾ ਮਿਲਾਪ ਹੋਣਾ ਚਾਹੀਦਾ। ਇਹਦੀ ਇੱਕ ਪ੍ਰਮਾਣ ਲਓ, ਤੁਹਾਡੇ ਕੰਮ ਆਊਗਾ ਸਦਾ ਹੀ। ਬਹੁਤ ਸਿਆਣੇ ਸਤਿਕਾਰਯੋਗ ਬੈਠੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਸ ਅੱਖਰ ਤੋਂ ਹੋਇਆ? ਤੁਹਾਡਾ ਗੁਰੂ ਹੈ, ਨਮਸਕਾਰ ਕਰਦੇ ਜਰਾ ਸੋਚ ਲਓ ਇੱਕ ਮਿੰਟ, ਕਿਸ ਅੱਖਰ ਤੋਂ ਆਰੰਭ ਹੋਇਆ? ਮੈਂ ਪਹਿਲੇ ਦਿਨ ਤੁਹਾਨੂੰ ਬੇਨਤੀ ਕੀਤੀ ਸੀ, ਉਸ ਸੁਣਨ ਦਾ ਕੋਈ ਫਾਇਦਾ ਨਹੀਂ ਜਿਸ ਸੁਣਨ ਵਿੱਚੋਂ ਕੁਝ ਜਾਣਿਆ ਨਹੀਂ, ਉਸ ਦੇਖੇ ਦਾ ਕੋਈ ਫਾਇਦਾ ਨਹੀਂ ਜਿਸ ਦੇਖੇ ਵਿੱਚੋਂ ਕੁਝ ਜਾਣਿਆ ਨਹੀਂ, ਉਸ ਪੜ੍ਹੇ ਦਾ ਵੀ ਕੋਈ ਫਾਇਦਾ ਨਹੀਂ ਜਿਸ ਪੜ੍ਹਨ ਵਿੱਚੋਂ ਕੁਝ ਜਾਣਿਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਕੇ ਤੋਂ ਸ਼ੁਰੂ ਨਹੀਂ ਹੋ ਰਹੇ, ਏਕਾ ਅਕਸਰ ਨਹੀਂ ਹੈ, ਏਕਾ ਅੰਕ ਹੈ ਅਰਥਮੈਟ ਦਾ, ਹਿਸਾਬ ਦਾ। ਜੇ ਇੱਕ ਅਕਸ਼ਰ ਵਿੱਚ ਲਿਖਣਾ ਹੁੰਦਾ ਤਾਂ ਈੜੀ ਨੂੰ ਸਿਆਰੀ ਤੇ ਕੱਕਾ ਇੱਕ ਹੁੰਦਾ, ਉਹ ਅਕਸ਼ਰ ਹੀ ਇੱਕ ਹੋਣਾ ਸੀ। ਇਹ ਹੈ ਕੱਲਾ ਏਕਾ, ਇਹ ਹਿਸਾਬ ਦਾ ਅਰਥਮੈਟ ਦਾ ਅੰਕ ਹੈ 1 2 3 4। ਪਕੜ ਵਿੱਚ ਆ ਗਈ ਹੋਣੀ ਚੀਜ਼, ਇੱਕ ਅਕਸ਼ਰ ਨਹੀਂ ਹੈ, ਇੱਕ ਅੰਕ ਹੈ। ਕਿਤੇ ਸਮਝੋ, ਏਕੇ ਤੋਂ ਆਰੰਭ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ, ਏਕਾ ਅੰਕ ਹੈ ਅਕਸ਼ਰ ਨਹੀਂ ਹੈ। ਫੇਰ ਓਅੰਕਾਰ, ਉਹ ਅੱਖਰ ਨਹੀਂ ਹੈ, ਉਹ ਸ਼ਬਦ ਹੈ। ਜੇ ਕੱਲਾ ਊੜਾ ਹੁੰਦਾ ਉਹ ਅਕਸ਼ਰ ਸੀ, ਪਰ ਊੜਾ ਤਾਂ ਆਪਾਂ ਪੜ੍ਹਦੇ ਨਹੀਂ, ਆਪਾਂ ਪੜ੍ਹਦੇ ਓਅੰਕਾਰ। ਓਅੰਕਾਰ ਸ਼ਬਦ ਅੱਖਰਾਂ ਦਾ ਜੋੜ ਹੋ ਗਿਆ, ਇੱਕ ਅੱਖਰ ਤਾਂ ਓਅੰਕਾਰ ਹੋ ਨਹੀਂ ਸਕਦਾ ਨਾ। ਓਅੰਕਾਰ ਅਕਸ਼ਰ ਨਹੀਂ ਹੈ, ਸ਼ਬਦ ਹੈ, ਅੱਖਰਾਂ ਦਾ ਜੋੜ ਹੈ। ਇੱਕ ਏਕਾ ਅੰਕ ਹੈ, ਓਅੰਕਾਰ ਸ਼ਬਦ ਹੈ, ਅਕਸ਼ਰ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਰੰਭ ਹੋਈ ਹੈ ਸਸਤੇ ਤੋਂ, ਸਤ ਨਾਮ, ਸਸਤਾ ਅਕਸ਼ਰ ਆਦਿ। ਬਿਲਕੁਲ ਸੱਸਾ ਇਕੱਲਾ ਬੋਲ ਰਹੇ ਹਾਂ ਆਪਾਂ, ਸੱਸਾ ਤੇ ਤੱਤਾ ਸੱਤ ਸ਼ਬਦ ਬਣ ਗਏ। ਤੇ ਮੈਂ ਅਖੀਰ ਵਿੱਚ ਲਿਜਾਵਾਂ ਤੁਹਾਨੂੰ, ਸਮਾਪਤੀ ਕਿੱਥੇ ਹੋਈ ਹੈ? ਆ 18, 10, 20 ਉੱਥੇ ਵੀ ਸੱਸਾ ਹੀ ਹੈ, ਅੱਜ ਫਿਰ ਖੋਲਸਾ ਫਿਰ ਸੱਸਾ। ਆ ਤੇ ਅੰਤ ਮਿਲ ਗਏ ਨਾ, ਚਲੋ ਤੁਸੀਂ ਧਿਆਨ ਦੇਣ ਰਹੇ ਹੋ, ਹੋਰ ਪ੍ਰਮਾਣ ਲਓ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਨੇ ਕਿ ਸਭ ਤੋਂ ਪਹਿਲਾ ਰਾਗ ਭੈਰੋ ਹੈ। ਪ੍ਰਥਮ ਰਾਗ ਭੈਰੋ ਵੈ ਕਰ ਹੀ, ਰਾਗੀ ਸਿੰਘਾਂ ਤੋਂ ਪੁੱਛਿਓ, ਪਹਿਲਾ ਰਾਗ ਭੈਰੋ ਛੇਵਾਂ ਮੇਘ ਹੈ। ਜਿੱਥੇ ਲਿਖਤ ਵਿੱਚ ਆ ਗਿਆ ਕਿ ਪਹਿਲਾ ਰਾਗ ਭੈਰੋ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਲਿਖਿਆ ਨਹੀਂ ਗਿਆ। ਗੁਰੂ ਗ੍ਰੰਥ ਸਾਹਿਬ ਜੀ ਆਰੰਭ ਹੋ ਰਹੇ ਨੇ ਸ੍ਰੀ ਰਾਗ। ਤੁਸੀਂ ਦਰਸ਼ਨ ਕਰਦੇ ਹੋ, ਮਹਾਰਾਜ ਦੇ ਪਾਠ ਕਰਦੇ ਹੋ, ਤੇ ਭੈਰੋ ਰਾਗ ਤਾਂ ਦੂਜੇ ਦਿਨ ਰਾਤ ਨੂੰ ਆਉਂਦਾ। ਮਾਰੂ ਪੜ੍ਹੋਗੇ, ਕੇਦਾਰਾ ਪੜ੍ਹੋਗੇ, ਤੁਖਾਰੀ ਪੜ੍ਹੋਗੇ, ਤੇ ਫਿਰ ਭੈਰੋ ਆਊਗਾ ਕੋਈ 10 ਵਜੇ ਰਾਤ ਨੂੰ ਦੂਜੇ ਦਿਨ ਅਖੰਡ ਪਾਠ ਸਾਹਿਬ। ਇਹ ਲਿਖ ਦਿੱਤਾ ਕਿ ਪ੍ਰਥਮ ਰਾਗ ਭੈਰੋ ਵੈ ਕਰ ਹੀ, ਲਿਖਿਆ ਭੈਰੋ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਆਰੰਭ ਸ੍ਰੀ ਰਾਗ ਤੋਂ ਹੋ ਰਹੇ ਨੇ। ਕਿਉਂ ਰੱਖਿਆ ਸ੍ਰੀ ਰਾਗ ਗੁਰਮੁਖ ਪਿਆਰੇ? ਕਿਉਂ ਮਹਾਰਾਜ ਨੇ ਸ੍ਰੀ ਰਾਗ ਨੂੰ ਪਹਿਲ ਦਿੱਤੀ? ਸ੍ਰੀ ਰਾਗ ਅੰਧੇਰੇ ਦਾ ਰਾਗ ਹੈ, ਚਾਨਣੇ ਵਿੱਚ ਨਹੀਂ ਗਾਇਆ ਜਾ ਸਕਦਾ। ਕਿਸੇ ਅਸਲੀ ਰੌਣ ਤੇ ਆਏ ਹੋਏ ਨੇ ਭਾਈ ਮਨਜੀਤ ਸਿੰਘ ਜੀ ਤੁਹਾਡੇ ਦਰਬਾਰ ਸਾਹਿਬ ਦੇ ਰਾਗੀ, ਉਹਨਾਂ ਨੂੰ ਪੁੱਛੇ। ਰਾਗ ਦੇ ਵਾਕ ਵੀ ਜਿਨ੍ਹਾਂ ਨੂੰ ਹੋਵੇ ਉਹਨਾਂ ਨੂੰ ਪੁੱਛਿਓ। ਸ੍ਰੀ ਰਾਗ ਅੰਧੇਰੇ ਦਾ ਰਾਗ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਪਹਿਲਾਂ ਕਿਉਂ ਰੱਖਿਆ? ਗੁਰਮੁਖੋ, ਜਦੋਂ ਇਹ ਬਾਣੀ ਆਰੰਭ ਹੋਈ ਹੈ, ਦੁਨੀਆਂ ਵਿੱਚ ਅੰਧੇਰਾ ਸੀ, ਅੱਜ ਫਿਰ ਖੋਲਸਾ, ਇੱਥੇ ਅੰਧਕਾਰ, ਅੰਧੇਰਾ ਹੀ ਅੰਧੇਰਾ। ਸ੍ਰੀ ਰਾਗ ਪਹਿਲਾਂ ਰੱਖਣ ਦਾ ਕੋਈ ਭਾਵ ਹੈ? ਅੰਧੇਰਾ ਸੀ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ। ਇੱਥੇ ਕਲ ਕਾਲਖ ਅੰਧਿਆਰੀ ਆ, ਗੁਰ ਸ਼ਬਦ ਦੀਪਕ ਉਜਿਆਰੀ। ਗੁਰਸਿੱਖ ਪਿਆਰਿਓ, ਅੰਧੇਰਾ ਸੀ, ਅੰਧੇਰੇ ਦਾ ਰਾਗ ਹੈ ਸ੍ਰੀ ਰਾਗ। ਦੇਖੋ ਹੁਣ ਆਦ ਤੇ ਅੰਤ ਕਿਵੇਂ ਮਿਲ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ। ਹਨੇਰੇ ਦਾ ਅੰਤ ਕੀ ਹੁੰਦਾ ਸਭ ਜਾਣਦੇ ਹੋ? ਹਨੇਰੇ ਦਾ ਅੰਤ ਹੁੰਦਾ ਚਾਨਣਾ। ਜਦ ਤੱਕ ਚਾਨਣਾ ਨਾ ਹੋਵੇ, ਹਨੇਰਾ ਖਤਮ ਨਹੀਂ ਹੋ ਸਕਦਾ। ਹਨੇਰੇ ਦਾ ਅੰਤ ਚਾਨਣ ਹੈ। ਤੇ ਜਿਹੜੀ ਪਹਿਲੀ ਬੀੜ ਗੁਰੂ ਅਰਜਨ ਦੇਵ ਜੀ ਨੇ 1704 ਵਿੱਚ ਸੰਪੂਰਨ ਕੀਤੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ, ਉਸ ਬੀੜ ਵਿੱਚ ਪਿਛਲਾ ਰਾਗ ਪ੍ਰਭਾਤੀ ਹੈ। ਦੇਖੋ ਆਦ ਤੇ ਅੰਤ ਨੂੰ ਜੋੜਿਓ, ਜਿੱਥੋਂ ਮੈਂ ਕਥਾ ਦੀ ਆਰੰਭਤਾ ਕਰਨੀ ਹੈ ਤੁਹਾਡੇ ਚਰਨਾਂ ਵਿੱਚ, ਉਹ ਪ੍ਰਭਾਤੀ ਹੈ। ਜਿਹੜੀ ਬੀੜ ਹੁਣ ਗੁਰਗੱਦੀ ਤੇ ਬਿਰਾਜਮਾਨ ਹੈ, ਇਸ ਬੀੜ ਦਾ ਆਖਰੀ ਰਾਗ ਜੈ ਜਾਵੰਤੀ ਹੈ, ਪਰ ਇਹ ਰਾਗ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਨਹੀਂ ਹੈ। ਨੋਟ ਕਰਨਾ, ਹਿਸਟੋਰੀਕਲ ਪੁਆਇੰਟ ਹੈ। ਜਿਸ ਰਾਗ ਤੇ ਹੁਣ ਵਾਲੀ ਬੀੜ, ਦਮਦਮੀ ਬੀੜ ਸਮਾਪਤ ਹੋ ਰਹੀ ਹੈ, ਇਹ ਰਾਗ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਨਹੀਂ ਹੈ। ਕਰਤਾਰਪੁਰ ਸਾਹਿਬ ਵਾਲੀ ਬੀੜ ਦੀ ਸਮਾਪਤੀ ਪ੍ਰਭਾਤੀ ਤੇ ਆਉਂਦੀ ਹੈ। ਇਹ ਰਾਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੜ੍ਹਾਇਆ। ਕਿਉਂ? ਇਸ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੀ, ਖੋਲਸਾ ਉਸ ਬਾਣੀ ਦੇ। ਹੁਣ ਦੇਖੋ ਆਦ ਤੇ ਅੰਤ ਕਿਵੇਂ ਮਿਲਿਆ। ਆਦ ਹਨੇਰਾ ਹੈ, ਸ੍ਰੀ ਰਾਗ, ਤੇ ਜਦੋਂ ਬਾਣੀ ਆਉਂਦੀ ਗਈ ਨਾ ਗੁਰਮੁਖ ਪਿਆਰਿਓ, ਪ੍ਰਭਾਤ ਹੋ ਗਈ, ਚਾਨਣਾ ਹੋ ਗਿਆ, ਜਿੱਥੇ ਖੋਲਸਾ। ਇਹ ਤੁਹਾਡੇ ਸਮਝਣ ਵਾਸਤੇ ਮੈਂ ਬੇਨਤੀ ਕੀਤੀ ਹੈ। ਉਹ ਗ੍ਰੰਥ ਕਦੇ ਵੀ ਵਿਦਵਾਨਾਂ ਦੇ ਨਿਗਾਹ ਵਿੱਚ ਨਹੀਂ ਆ ਸਕਦਾ, ਜਿਹਦਾ ਆਦਿ ਕੁਝ ਹੋਰ ਹੈ, ਮੱਧ ਕੁਝ ਹੋਰ ਹੈ, ਤੇ ਅੰਤ ਕਿਤੇ ਹੋਰ। ਜਦ ਖੇਤੀ ਕਰਨ ਵਾਲੇ ਬੈਠੇ ਹੋ, ਮੈਂ ਵੀ ਖੇਤੀ ਕਰਦਾ, ਤੁਹਾਡੀ ਕਿਰਪਾ, ਬਹੁਤ ਵੱਡੀ ਖੇਤੀ ਦਾ ਕੰਮ, ਖੇਤੀ ਸਮਝ ਲਓ। ਹੁਣ ਕਣਕਾਂ ਬੀਜੀਆਂ ਆਪਾਂ ਨੇ ਪੰਜਾਬ ਵਿੱਚ, ਤੇ ਕਣਕ ਦਾ ਦਾਣਾ ਬੀਜਿਆ ਸੀ ਨਾ ਜੜ ਵਿੱਚ। ਆਨੰਦ ਤਾਂ ਹੀ ਹੈ ਬੂਟੇ ਦੇ ਉੱਪਰ, ਅੰਤ ਤੇ ਵੀ ਕਣਕ ਲੱਗ ਜਾਵੇ ਅੱਜ ਫੇ ਅਖੋ ਸਤਨਾਮ, ਨਹੀਂ ਤਾਂ ਫਿਰ ਮੈਸਾਂ ਜੋ ਵੀ ਤੂੜੀਓ ਰਹਿ ਗਈ। ਦੇਖੋ ਆਦਤ ਅੰਤ ਕਿਵੇਂ ਮਿਲਣਾ। ਹੇਠਲੀ ਸਰਫਿਸ ਅਰਥ ਹੈ ਤੁਹਾਡੀ ਧਰਤੀ ਦਾ, ਮਕਾਨ ਉਦੋਂ ਹੀ ਪੂਰਾ ਹੋਵੇਗਾ, ਉੱਤੋਂ ਵੀ ਦੇਖੋ ਉਹ ਵੀ ਧਰਤੀ ਦਿਖਣ ਲੱਗ ਗਿਆ, ਉੱਤੋਂ ਖਾਲੀ ਹੋ ਰਹਿ ਗਿਆ। ਹੇਠਲੀ ਸਰਫਿਸ ਨਾਲ ਨਾ ਮਿਲੀ ਛੱਤ, ਦੋਏ ਇੱਕ ਨਾ ਹੋਈਆਂ, ਕੰਧਾਂ ਖੜੀਆਂ ਦਿਖ ਸਕਦੀਆਂ, ਮੰਜਾ ਡਾਹ ਕੇ ਬੈਠ ਨਹੀਂ ਸਕੋਗੇ। ਸਤਨਾਮ, ਇਹ ਪ੍ਰਮਾਣ ਦਿੱਤੇ ਨੇ ਕਥਾ ਬਾਬਤ ਤੁਹਾਨੂੰ। ਇਹ ਬਾਣੀ ਚੱਲ ਰਹੀ ਹੈ ਥਿੱਤ, ਜਿਹਨੂੰ ਥਿੱਤੀ ਲਿਖੇ, ਏਕਮ ਤੋਂ ਸ਼ੁਰੂ ਕਥਾ ਗੁਰਮੁਖ ਪਿਆਰਿਆਂ ਨੇ, ਟੁਕਸਾਲੀ ਗੁਰਮੁਖ ਪਿਆਰਿਆਂ ਨੇ ਤੁਹਾਨੂੰ ਸਰਵਣ ਕਰਾਈ ਹੈ। ਦਸਵੀਂ ਤੱਕ ਮੈਂ ਬੇਨਤੀ ਕੀਤੀ ਸਿੰਘ ਸਾਹਿਬ ਜੀ ਨੂੰ, ਗੁਰਮੁਖ ਪਿਆਰਿਆਂ ਨੂੰ, ਕਿ ਨੌਵੀਂ ਦੀ ਪੌੜੀ ਉੱਥੋਂ ਹੀ ਆਰੰਭ ਹੋਵੇਗੀ, ਤਾਂ ਇਕਾਦਸ਼ੀ ਤੇ ਪੁੱਜ ਸਕਾਂਗੇ ਅਸੀਂ। ਹੁਣ ਭੇਦ ਸੁਣਿਓ ਇਸ ਦਾ ਵਿਸ਼ੇਸ਼, ਇਹ ਨੌ ਥਿੱਤਾਂ ਨਹੀਂ ਹੈ, ਇਹ ਦਸ ਗਿਆਰਾਂ ਬਾਰਾਂ ਥਿੱਤਾਂ ਨਹੀਂ ਹੈ, ਇਹ ਸਾਰਾ ਤੁਹਾਡਾ ਸਰੀਰ ਹੈ। ਤੁਹਾਡੇ ਸਰੀਰ ਵਿੱਚ ਵੀ ਨੌ ਦਰਵਾਜ਼ੇ ਨੇ, ਇਹ ਨੌਵੀਂ ਤੋਂ ਹੀ ਸ਼ੁਰੂ ਕਰ ਲਓ। ਏਕਮ ਤੋਂ ਲੈ ਕੇ ਨੌ ਪੌੜੀਆਂ ਤੱਕ, ਨੌਵੀਂ ਤੱਕ ਸਾਨੂੰ ਕਬੀਰ ਸਾਹਿਬ ਜੀ ਦੀ ਪਵਿੱਤਰ ਰਚਨਾ ਤੋਂ ਸੱਚੀ ਬਾਣੀ ਆ ਰਹੀ ਹੈ। ਤੂੰ ਇੱਕ ਇੱਕ ਇੰਦਰੀ ਨੂੰ ਕਿਵੇਂ ਬਸ ਕਰਨਾ, ਇੱਕ ਇੱਕ ਦਰਵਾਜ਼ੇ ਨੂੰ ਕਿਵੇਂ ਬੰਦ ਕਰਨਾ, ਤਾਂ ਦਸਵੀਂ ਤੱਕ ਪੁੱਜੇਗੀ। ਇੱਕ ਹੋਰ ਬੇਨਤੀ ਸੁਣ ਲਿਓ, ਤੁਹਾਡਾ ਮਕਾਨ ਕਿੰਨਾ ਵੀ ਕੀਮਤੀ ਹੈ, ਉਹਨੂੰ ਨੌ ਦਸ ਦਰਵਾਜ਼ੇ ਲੱਗੇ ਨੇ, ਨੌ ਨੂੰ ਤਾਂ ਜਿੰਦੇ ਲਾ ਦਿਓ, ਜੇ ਇੱਕ ਵੀ ਖੁੱਲਾ ਰਹਿ ਗਿਆ ਤੇ ਨੌ ਦੇ ਲਾਏ ਜਿੰਦੇ ਵਿਅਰਥ ਨੇ। ਸਤਨਾਮ, ਸਾਦਾ ਪ੍ਰਮਾਣ ਹੈ, ਜੇ ਇੱਕ ਵੀ ਖੁੱਲਾ ਰਹਿ ਗਿਆ ਨਾ, ਨੌਵਾਂ ਦੇ ਜਿੰਦੇ ਕੁੰਡੇ ਖਤਮ, ਲੋੜੇ ਨਹੀਂ। ਬੇਨਤੀ ਹੈ ਤੁਹਾਨੂੰ, ਇਹ ਜਿਹੜੇ ਨੌ ਦਰਵਾਜ਼ੇ ਨੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਜੇ ਇਹਨਾਂ ਵਿੱਚੋਂ ਇੱਕ ਵੀ ਖੁੱਲਾ ਰਹਿ ਗਿਆ, ਅੱਠ ਬੰਦ ਕੀਤੇ ਕਿਸੇ ਕੰਮ ਨਹੀਂ ਆਉਣ। ਹੁਣ ਸੁਣੋ ਨੌ ਦਰਵਾਜ਼ਿਆਂ ਦੀ ਗੱਲ, ਜੋ ਨੌਵੀਂ ਦਾ ਉਪਦੇਸ਼ ਮਹਾਰਾਜ ਦੇ ਰਹੇ ਹਨ।
1: ਨੌਵੀਂ ਨਵੇਂ ਦੁਆਰ ਕੋ ਸਾਧ,
0: ਉਹੀ ਬਚਨ ਨੌਵੀਂ ਤੱਕ ਪੁੱਜ ਕੇ ਕਬੀਰ ਸਾਹਿਬ ਬਚਨ ਕਰਦੇ ਨੇ, ਨੌਵਾਂ ਦਰਵਾਜ਼ਿਆਂ ਨੂੰ ਸਾਧ ਲੈ। ਸਾਧਨਾ, ਸਾਧ ਸ਼ਬਦ ਕੋਈ ਭੇਖ ਨਹੀਂ, ਕੋਈ ਫਿਰਕਾ ਨਹੀਂ, ਕੋਈ ਸੰਪਰਦਾ ਨਹੀਂ, ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਤੁਕ ਨਾਲ ਮਿਲਾਇਓ, ਨੌ ਦੁਆਰੇ ਸਾਧ ਸਾਧ ਸਦਾਇਆ। ਭਾਈ ਸਾਹਿਬ ਭਾਈ ਗੁਰਦਾਸ, ਨੌਵੀਂ ਕੀ ਹੈ? ਐਵੀਂ ਵਰਤਾਂ ਨਿਯਮਾਂ ਵਿੱਚ ਨਹੀਂ ਪੁੱਜਣਾ, ਫਲਾਣੀ ਤਿੱਥ ਨੂੰ ਕੀ ਕਰਨਾ, ਫਲਾਣੀ ਤਿੱਥ ਨੂੰ ਕੀ ਕਰਨਾ। ਇੱਕ ਹੋਰ ਮੋਟੀ ਜੀ ਗੱਲ ਸੁਣ ਲਓ, ਵੀਰਵਾਰ ਕਹਿੰਦੇ ਮਾੜਾ, ਜੇ ਉਦਣ ਮੁੰਡਾ ਜੰਮੇ ਉਦਣ ਵਧਾਈਆਂ ਆਉਣੀਆਂ। ਸਤਨਾਮ, ਵੀਰ ਮੰਗਲਵਾਰ ਕਹਿੰਦੇ ਮਾੜਾ, ਜੇ ਕੋਈ ਪੈਸੇ ਦੇਣ ਆ ਜਾਵੇ ਜੇ ਦੇ ਲਓਗੇ ਨਾ, ਵੀ ਬੜਾ ਚੰਗਾ ਕੀਤਾ ਤੂੰ ਦੇਣ ਆ ਜੇ। ਦੇਖੋ ਕਿੱਧਰ ਨੂੰ ਵਹਿਮ ਹੋ ਗਈ ਗੁਰਸਿੱਖ ਪਿਆਰਿਆਂ, ਨਹੀਂ ਨਹੀਂ, ਇਹਨਾਂ ਵਹਿਮਾਂ ਵਿੱਚੋਂ ਕੱਢਿਆ। ਅੱਛਾ, ਸਾਡੇ ਵੀ ਗੁਰਦੁਆਰਿਆਂ ਚ ਕਈ ਹੈਗਾ, ਮੈਨੂੰ ਤਾਂ ਪਤਾ ਨਹੀਂ ਇੱਥੇ ਕਿਹੜਾ ਰਿਵਾਜ਼ ਹੈ। ਕਹਿੰਦੇ ਅੰਮ੍ਰਿਤਧਾਰੀਓ ਗੁਰੂ ਮਹਾਰਾਜ ਤੇ ਚੌਰ ਕਰ ਸਕਦੇ, ਅੰਮ੍ਰਿਤਧਾਰੀ ਹੀ ਲੰਗਰ ਦੇ ਭਾਂਡੇ ਮਾਰ ਸਕਦੇ, ਦੇਗ ਦੇ ਪੈਸੇ ਭਾਵੇਂ ਕੋਈ ਦੇ ਜਾਵੇ, ਅੱਜ ਖਿਆ ਕੋ ਸਤਨਾਮ, ਉਹ ਸਭ ਦੇ ਪ੍ਰਮਾਣ ਨੇ। ਇਹਨਾਂ ਵਹਿਮਾਂ ਵਿੱਚੋਂ ਥੋੜੇ ਜਿਹੇ ਉੱਚੇ ਉੱਠੋ, ਪਰਚੀ ਭਾਵੇਂ ਕੋਈ ਘਟਾ ਜਾਵੇ, ਨਹੀਂ ਨਹੀਂ, ਉਹ ਕੋਈ ਸਾਨੂੰ ਓਬਜੈਕਸ਼ਨ ਨਹੀਂ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋਸ਼, ਮਰਜ਼ਾਦਾ ਰੱਖਣੀ ਹੈ, ਪ੍ਰਿੰਸੀਪਲ ਇੰਸਟੀਚਿਊਸ਼ਨ ਵਿੱਚ ਰਹਿਣਾ ਹੈ ਆਪਾਂ ਨੇ, ਪਰ ਖਿਮਾ ਕਰ ਦਿਓ, ਕੱਟੜਵਾਦ ਵਿੱਚ ਨਹੀਂ ਪੈਣਾ। ਖੋਸਤਾ ਪਿਆਰ ਨਾਲ ਧਰਮ ਵਾਧੇ ਹੁੰਦੇ ਨੇ, ਕੋਪਰੇਸ਼ਨ ਨਾਲ ਕਿਸੇ ਨੂੰ ਆਪਣਾ ਬਣਾਇਆ ਜਾ ਸਕਦਾ, ਨਫ਼ਰਤ ਕਰਨ ਤੋਂ ਤਾਂ ਆਪਣੇ ਵੀ ਦੁਸ਼ਮਣ ਹੋ ਜਾਂਦੇ ਨੇ। ਕਿਸੇ ਨੇ ਪਰਾਏ ਨੇ ਤਾਂ ਆਪਣਾ ਕੀ ਬਣਨਾ, ਮੈਨੂੰ ਕਹਿਣਾ ਹੀ ਪੈ ਜਾਂਦਾ ਧੰਨ ਗੁਰੂ ਨਾਨਕ ਦਾ ਪ੍ਰਚਾਰ ਤੇ ਸਾਡਾ। ਪਿੰਚ ਨਾ ਕਰਿਓ, ਜਦੋਂ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਕੋਈ ਸਿੱਖ ਨਹੀਂ ਸੀ ਦੁਨੀਆਂ ਚ, ਦੱਸੋ ਕੋਈ ਸੀ ਗੁਰੂ ਨਾਨਕ ਤੋਂ ਪਹਿਲਾਂ ਸਿੱਖ? ਸ਼ਬਦ ਨਹੀਂ ਸੀ। ਅਸਮਾਨ ਤੋਂ ਡਿੱਗੇ ਤਾਂ ਬਾਬੇ ਨਾਨਕ ਨੇ ਪਤਾਲ ਚੋਂ ਕੱਢੇ। ਪ੍ਰਚਾਰ ਐਸਾ ਸੀ, ਲੋਕ ਆਪਣਾ ਧਰਮ ਛੱਡ ਛੱਡ ਕੇ ਸਿੱਖ ਬਣ ਗਏ। ਬਾਕੀ ਧਰਮਾਂ ਵਿੱਚੋਂ ਸਿੱਖ ਬਣੇ, ਸਭ ਤੋਂ ਪਹਿਲਾਂ ਸਿੱਖ ਜਲੰਧਰ ਦੇ ਬੈਠੇ ਹੋਣਗੇ, ਨਕੋਦਰ ਦੇ। ਤੁਹਾਡੇ ਕੋਲ ਮਸੀਹਾਂ ਹੈ, ਮਸੀਹਾਂ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਸਿੱਖ ਮਲਸੀਆਂ ਦਾ ਹੋਇਆ। ਖੱਤਰੀ ਗੁਰਸਿੱਖ ਪਿਆਰੇ ਭਾਈ ਭਗੀਰਥ ਦੇਵੀ ਦਾ ਉਪਾਸ਼ਕ, ਦੂਜਾ ਸਿੱਖ ਗੁਰੂ ਨਾਨਕ ਪਾਤਸ਼ਾਹ ਦਾ ਹੋਇਆ, ਲਾਹੌਰ ਸ਼ਹਿਰ ਦਾ ਸੁਨਿਆਰ ਭਾਈ ਮਨ ਸੁਖ। ਪ੍ਰਚਾਰ ਵੇਖੋ ਕੈਸਾ ਸੀ, ਲੋਕ ਆਪਣਾ ਧਰਮ ਛੱਡ ਕੇ ਸਿੱਖ ਬਣ ਗਏ। ਮੈਂ ਫੇਰ ਕਵਾਂ ਦੁੱਖ ਤਾਂ ਨਹੀਂ ਮਨਾਉਂਗੇ, ਸਾਡਾ ਪ੍ਰਚਾਰ ਇੱਥੇ ਆ ਗਿਆ, ਅਸੀਂ ਆਪਣੇ ਬੱਚਿਆਂ ਨੂੰ ਵੀ ਸਿੱਖ ਨਹੀਂ ਬਣਾ ਸਕੇ, ਸਤਨਾਮ ਅਸੀਂ ਸਿੱਖਾਂ ਨੂੰ ਵੀ ਸਿੱਖ ਨਹੀਂ ਰੱਖ ਸਕੇ, ਤੁਹਾਨੂੰ ਤਾਂ ਬਣਾਵਾਂਗੇ। ਮਿੱਠਾ ਬੋਲੇ ਨਿਭ ਚੱਲੇ, ਕਿਸੇ ਨੂੰ ਬਣਾਉਣਾ ਹੈ ਉਹਦੇ ਬਣਨਾ ਪਵੇ, ਕਿਸੇ ਨੂੰ ਤੁਸੀਂ ਆਪਣਾ ਬਣਾਉਣਾ ਹੈ ਨਾ ਬਣਨਾ ਪਵੇ। ਇੱਕ ਤੁਕ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਦੇਖੋ ਕੈਸੀ ਤੁਕ, ਤੁਸੀਂ ਕਦੇ ਸੋਚਿਆ ਨਹੀਂ ਹੋਣਾ ਇਹਦੇ ਬਾਬਤ। ਤੂੰ ਕਿ ਇਕੱਲੇ ਸੋਚਣ ਨਾਲ ਵੀ ਨਹੀਂ ਸਰਦਾ, ਜਦ ਤੱਕ ਛੇਤਰ ਨਾ ਖੜਕਣ ਅੱਜ ਕੋ ਸਤਨਾਮ, ਜਦ ਤੱਕ ਕਿਸੇ ਸੰਪਰਦਾ ਵਿੱਚ ਜੁੱਤੀਆਂ ਨਾ ਸਾਫ ਕੀਤੀਆਂ ਨੇ, ਸੋਚਣ ਨਾਲ ਕਿਤੇ ਬਾਹਰੀ ਸਮਝ ਆ ਜੂਗੀ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਸਾਫ ਅਰਥ ਹੈ ਵੀ ਵਾਹਿਗੁਰੂ ਤੂੰ ਸੰਤਾਂ ਦਾ ਸੰਤ ਤੇਰੇ, ਤੇ ਬਾਕੀ ਜੱਗ ਕਿੱਥੇ ਗਿਆ, ਬਾਕੀ ਕਿੱਥੇ ਗਏ? ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਤੂੰ ਹਰ ਤੇਰਾ ਸਭ ਕੋ ਸਭ ਸੁਧ ਉਪਾਏ। ਕੀ ਅਰਥ ਕਰੋਂਗੇ ਇਸ ਤੁਕ ਦਾ? ਕਿ ਸੰਤਾਂ ਦਾ ਹੀ ਰੱਬ ਹੋਰ ਕਿਸੇ ਦਾ ਹੀ ਨਹੀਂ, ਉਹ ਤਾਂ ਸਭ ਕੋ ਆਖ ਹੈ ਆਪਣਾ, ਜਿਸ ਨਾ ਹੀ ਸੋਚਣ ਕੱਢੀ। ਹੁਣ ਇਹਦਾ ਅਰਥ ਕੀ ਹੈ? ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਕਿਉਂ ਬਣਿਆ ਸੰਤਾਂ ਦਾ ਉਹ? ਪਹਿਲਾਂ ਰੱਬ ਨਹੀਂ ਉਹਨਾਂ ਦਾ ਬਣਿਆ, ਪਹਿਲਾਂ ਸੰਤ ਤੇਰੇ ਬਣੇ। ਅੱਜ ਆਖੋ ਸੰਤ ਤੇਰੇ, ਇਹਨੂੰ ਸਮਝਿਓ, ਕਿਸੇ ਨੂੰ ਆਪਣਾ ਬਣਾਉਣਾ ਹੈ ਪਹਿਲਾਂ ਉਹਦੇ ਬਣਨਾ ਪਵੇ। ਅਸੀਂ ਇਹ ਫਾਰਮੂਲਾ ਛੱਡ ਦਿੱਤਾ, ਆਓ ਆਪਣੀ ਵਿਚਾਰ ਤੇ। ਨੌਵੀਂ ਨੌ ਦੁਆਰ ਨੇ ਤੇਰੇ ਸਰੀਰ ਵਿੱਚੋਂ ਖੁੱਲ੍ਹੇ ਰੱਖੇ ਨੇ ਵਾਹਿਗੁਰੂ। ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਸੁਣੋ ਇਸ ਤੁਕ ਦੇ ਨਾਲ ਮਿਲਦਾ, ਨਵੰਤ ਦੁਆਰੰ ਭੀਤ ਰਹਿਤੇ ਬਾਏ ਰੂਪ ਅਸਥੰਭਨੇ। ਨਵੰਤ ਦੁਆਰੰ ਨੌਵੀਂ ਨਵੇਂ ਦੁਆਰ, ਤੇਰੇ ਸਰੀਰ ਰੂਪੀ ਘਰ ਨੂੰ ਕੋਠੀ ਨੂੰ ਨੌ ਦੁਆਰ ਲਾਏ ਨੇ ਵਾਹਿਗੁਰੂ ਨੇ। ਨਵੰਤ ਦੁਆਰੰ ਭੀਤ ਰਹਿਤੇ, ਦਰਵਾਜ਼ੇ ਤਾਂ ਨੌ ਲਾਤੇ, ਤਖਤੇ ਕਿਸੇ ਨੂੰ ਚੜ੍ਹਾਈ ਨਹੀਂ, ਅਜੇ ਆਖੋ ਸਤਨਾ ਨਹੀਂ ਲਾਏ ਤਖਤੇ। ਹੁਣ ਨੌ ਦਰਵਾਜ਼ੇ ਤੁਸੀਂ ਆਪਣੀ ਕੋਠੀ ਨੂੰ ਰੱਖ ਲਓ, ਜੇ ਤਖਤੇ ਨਾ ਲਾਓ, ਜੋੜੀਆਂ ਨਾ ਚੜ੍ਹਾਓ, ਉੱਥੇ ਭਰੀ ਬੋਰੀ ਤਾਂ ਕਿਸੇ ਨੇ ਕੀ ਛੱਡਣੀ, ਉੱਥੋਂ ਖਾਲੀ ਥੈਲੇ ਵੀ ਚੱਕ ਲਏ ਜਾਣਗੇ, ਅਜੇ ਆਖੋ ਸਤਨਾ। ਇਹ ਸਾਡਾ ਹਾਲ ਹੈ, ਸਰੀਰ ਰੂਪੀ ਕੋਠੀ ਨੂੰ ਨੌ ਦਰਵਾਜ਼ੇ ਲਾ ਤੇ ਭੀਤ ਰਹਿਤੇ ਹਨ, ਜੋੜੀਆਂ ਚੜ੍ਹਾਈਆਂ ਹੀ ਨਹੀਂ। ਉਹਨਾਂ ਦਾ ਜ਼ਿਕਰ ਹੈ ਹੁਣ ਇੱਥੇ, ਨੌਵੀਂ ਨਵੇਂ ਦੁਆਰ ਪੜ੍ਹਿਓ ਜੀ।
1: ਨੌਵੀਂ ਨਵੇਂ ਦੁਆਰ ਕੋ
0: ਸਾਧ, ਕੋ ਸਾਧ। ਨੌਵੀਂ ਕੀ ਹੈ? ਪਹਿਲੀ ਵਿਆਖਿਆ ਤੁਸੀਂ ਸਰਵਣ ਕੀਤੀ ਹੋਣੀ ਅਸ਼ਟਮੀ ਤੱਕ, ਨੌਵੀਂ ਕਿੱਥੇ ਪੁੱਜੇਗਾ ਤੂੰ? ਜੇ ਅੱਠ ਜਮਾਤਾਂ ਕਰੇਗਾ ਤੇ ਨੌਵੀਂ ਚ ਪੁੱਜੇਗਾ ਨਾ। ਅੱਠ ਦਰਵਾਜ਼ੇ ਪਹਿਲਾਂ ਬੰਦ ਕੀਤੇ, ਕਬੀਰ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੁਣ ਨੌਵੀਂ ਚ ਆਏ ਤੇ ਤਾਂ ਤੇਰਾ ਪੁੱਜਿਆ ਸਫਲ ਹੈ, ਨੌਵੇਂ ਦਰਵਾਜ਼ੇ ਬੰਦ ਕਰ ਲਏ। ਮਨ ਕੀ ਅੱਖਾਂ ਬੰਦ ਕਰਨੀਆਂ? ਇੱਕ ਭਗਤ ਨੇ ਕਹਿਤਾ ਸੀ ਬਾਣੀ ਵਿੱਚ ਕਿ ਜਦ ਤੁਰੇ ਨੀਵੀਆਂ ਅੱਖਾਂ ਕਰਕੇ ਤੁਰੋ, ਕਿਸੇ ਨੂੰ ਦੇਖੀ ਨਾ, ਨੀਚੇ ਲੋਇਣ ਕਰ ਰਹੋ। ਸੁਣਦੇ ਹੋ ਬਾਣੀ? ਗੁਰੂ ਮਹਾਰਾਜ ਜੀ ਨੇ ਜਦੇ ਟੋਕਤਾ ਕਿ ਭਗਤ ਜੀ, ਇਹ ਗੁਰਮਤ ਦੀ ਚੀਜ਼ ਨੀ, ਨੀਵੇਂ ਅੱਖਾਂ ਕਰਕੇ ਨੀ ਵੇਖਣਾ, ਉੱਚੀਆਂ ਅੱਖਾਂ ਨਾ ਤੁਰ, ਪਰ ਜਿਹਨੂੰ ਦੇਖੇ ਰੱਬ ਦਾ ਹੀ ਰੂਪ ਦੇਖੇ, ਆਖੋ ਸਭ ਘੱਟ ਦੇਖੋ ਪੀਓ। ਇੱਕ ਹੋਰ ਤੁਕ ਸੁਣੋ, ਪਰ ਤਰਿਆ ਰੂਪ ਨਾ ਪੇਖੇ ਨੇਤਰ। ਕਿਤੇ ਇਹ ਵੀ ਅੱਖਾਂ ਬੰਦ ਕਰ ਲੈਣੀਆਂ ਭੈਣਾਂ ਬੀਬੀਆਂ ਨੂੰ ਵੇਖ ਕੇ, ਬੰਦ ਕਰ ਲਓ ਅੱਖਾਂ, ਕਿਵੇਂ ਕਰ ਦੇਣਾ? ਸਾਡੀਆਂ ਧੀਆਂ ਭੈਣਾਂ ਨੂੰ ਦੇਖਣ ਤੋਂ ਬੰਦ ਨਹੀਂ ਤੈਨੂੰ ਕੀਤਾ, ਦੇਖਣ ਤੋਂ ਬੰਦ ਕਿਵੇਂ ਹੋ ਜਾਏਗਾ? ਜਿਹੜੀ ਚੀਜ਼ ਸਾਹਮਣੇ ਆ ਗਈ ਦੇਖੇ ਜਾਣੀ, ਜਾਂ ਫਿਰ ਅੱਖਾਂ ਬੰਦ ਕਰ ਲੈ। ਦੇਖਣ ਤੋਂ ਬੰਦ ਨਹੀਂ ਕੀਤਾ ਭੈਣਾਂ ਨੂੰ, ਵੇਖ ਪਰ ਉਹਨਾਂ ਦਾ ਰੂਪ ਨਹੀਂ ਵੇਖਣਾ। ਆਖੋ ਪਰ ਤੇਰੇ ਰੂਪ ਨਾ ਪੇਖੇ ਨੇ, ਜਿਹੜੀ ਚੀਜ਼ ਤੋਂ ਹਟਾਇਆ ਉਸ ਤੋਂ ਹਟਣਾ। ਨੌ ਦਰਵਾਜ਼ੇ ਜਿਹਨੇ ਅੱਠ ਪਹਿਲਾਂ ਬੰਦ ਕੀਤੇ, ਉਹ ਨੌਵੀਂ ਕਲਾਸ ਵਿੱਚ ਪੁੱਜ ਗਿਆ ਤੇ ਨੌਵੇਂ ਦਰਵਾਜ਼ੇ ਸਾਧ ਲਏ। ਸਾਧ ਲੈਣਾ, ਸਿੱਧ ਕਰ ਲੈਣਾ, ਆਪਣੇ ਅਧੀਨ ਕਰ ਲੈਣਾ, ਹਿੰਮਤ ਕਰਨਾ, ਲੋਭ ਨੂੰ ਮਾਰਨਾ ਨਹੀਂ, ਮੋਹ ਨੂੰ ਮਾਰਨਾ ਨਹੀਂ, ਕਾਮ ਨੂੰ ਮਾਰਨਾ ਨਹੀਂ, ਕ੍ਰੋਧ ਨੂੰ ਮਾਰਨਾ ਨਹੀਂ, ਅਧੀਨ ਕਰਨਾ, ਬਸ ਵਿੱਚ ਕਰਨਾ। ਜੇ ਅਸੀਂ ਮੋਹ ਨੂੰ ਮਾਰ ਦਿੱਤਾ, ਕਿਹੜੀ ਮਾਂ ਬੱਚੇ ਦੀ ਪਰਵਰਿਸ਼ ਕਰੂਗੀ? ਮੋਹ ਹੈ, ਮਾਂ ਦੇ ਹੱਥ ਵਿੱਚ ਬੁਰਕੀ ਪ੍ਰਸ਼ਾਦੇ ਦੀ ਹੈ, ਤੇ ਗੋਦ ਵਿੱਚ ਬੱਚੇ ਦਾ ਗੰਦ ਹੈ, ਕੋਈ ਨਫ਼ਰਤ ਨਹੀਂ ਹੈ। ਆਖੋ ਜੇ ਮੋਹ ਨਾ ਹੋਵੇ, ਹੋ ਸਕਦਾ ਜਿਹਦੇ ਨਾਲ ਮੋਹ ਨਹੀਂ ਹੈ, ਸਾਡੀ ਰੋਟੀ ਖਾਂਦਿਆਂ ਨੂੰ ਕੋਈ ਗਲਤ ਗੱਲ ਕਰ ਦੇਵੇ, ਆਪਾਂ ਗੁੱਸੇ ਹੋ ਕੇ ਪਵਾਂਗੇ, ਮੈਂ ਪ੍ਰਸ਼ਾਦਾ ਸਕਦੇ, ਤੂੰ ਕਿਹੜੀਆਂ ਗੱਲਾਂ ਕਰਦੇ? ਤੇ ਮਾਂ ਦੀ ਗੋਦ ਵਿੱਚ ਗੰਦ ਹੈ, ਮੋਹ ਹੈ ਤਾਂ ਹੀ ਹੋਵੇ, ਲੋਭ ਹੈ ਤਾਂ ਹੀ ਇਹ ਬਿਲਡਿੰਗਾਂ ਬਣਾਈਆਂ ਬੈਠੇ ਹੋ, ਆ ਤੁਹਾਡੇ ਨਾਲ ਪੂਰੇ ਕੰਮ ਕਰਦੇ, ਮੈਂ ਵੀ ਇੱਧਰ ਰਹਿੰਦਾ, ਫਰਾਈਡੇ ਨੂੰ ਚੈੱਕ ਲਿਆ ਨੀ, ਤੇ ਮੰਡੇ ਨੂੰ ਫਿਰ ਸਿੱਖਾਂ ਨੂੰ ਕਹਿੰਦੇ ਕੋਈ ਕਾਫੀ ਪਿਲਾ ਦੋ, ਜਿੱਥੇ ਕੋਈ ਸਤਨਾਮ, ਇਹਨਾਂ ਨੂੰ ਬਸ ਵਿੱਚ ਕਰਨੇ। ਜੇ ਥੋੜਾ ਬਹੁਤਾ ਜੋੜਦੇ ਹੋ ਤਾਂ ਹੀ ਦੇਗਾਂ ਹੋ ਰਹੀਆਂ ਨੇ, ਤਾਂ ਹੀ ਸੱਚਖੰਡ ਜਾਓਗੇ, ਤਾਂ ਹੀ ਕਿਸੇ ਗਰੀਬ ਦੇ ਮੁੱਖ ਵਿੱਚ ਕੋਈ ਪਾਓਗੇ, ਉਹਦੀ ਸਹਾਇਤਾ ਕਰੋਗੇ। ਜੇ ਕੁਝ ਜੋੜੇ ਹੀ ਨਹੀਂ, ਬਾਣੀ ਨੇ ਕਹਿ ਦਿੱਤਾ ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਜਿਹਦੇ ਘਰ ਵਿੱਚ ਕੁਝ ਹੈ ਹੀ ਨਹੀਂ, ਆਂਧਨ ਪਹੀਆ ਖੂਦੇ ਜਾਏ, ਉੱਥੋਂ ਤਾਂ ਮੁਸਾਫਰ ਵੀ ਭੁੱਖੇ ਹੀ ਜਾਣਗੇ। ਕਾਮ ਨੂੰ ਮਾਰਨਾ ਨਹੀਂ ਹੈ, ਕਾਮ ਮਰ ਗਿਆ ਸੰਸਾਰ ਦੀ ਉਤਪਤੀ ਕੈਸੇ ਹੋਵੇ? ਕ੍ਰੋਧ ਨੂੰ ਮਾਰਨਾ ਨਹੀਂ, ਬਸ ਵਿੱਚ ਰੱਖਣਾ। ਲਓ ਜੇ ਥੋੜਾ ਬਹੁਤਾ ਕ੍ਰੋਧ ਨਾ ਹੋਵੇ ਨਾ, ਆਪਾਂ ਨੂੰ ਮਾਰੇ ਦਈਏ, ਗੁਆਂਢੀ ਉਹ ਚੁੱਲ੍ਹੇ ਢਾ ਦੇਣਗੇ, ਜਿੱਥੇ ਅਕੋ ਸਤਨਾਮ, ਮੈਂ ਫੇਰ ਨਹੀਂ ਚਿਗੜ ਦਿੰਦੇ, ਇਹ ਤਾਂ ਪਤਾ ਵੀ ਡਾਂਗ ਚੱਕੂਗਾ ਇਹ। ਪਰ ਲਿਮਿਟਿਡ, ਇਹਨੂੰ ਬਸ ਵਿੱਚ ਰੱਖਣਾ ਹੈ, ਮਾਰਨਾ ਨਹੀਂ ਹੈ। ਗੁਰਸਿੱਖ ਪਿਆਰੇ, ਉਹ ਕਾਰਾਂ ਲਾਓ, ਟੋਇਟਾ ਲਾਓ, ਕੋਈ ਮਰਸੀਡ ਲਾਓ, ਉਹ ਖੜਾਉਣ ਖਾਤਰ ਥੋੜ੍ਹੀ ਲੈਣੀ, ਚਲਾਉਣੀ ਹੈ ਪਰ ਚੱਲਣੀ ਕੰਟਰੋਲ ਵਿੱਚ ਚਾਹੀਦੀ। ਇਹਨਾਂ ਨੂੰ ਚਲਾਉਣਾ ਹੈ ਨਵਾਂ ਦਰਵਾਜ਼ਿਆਂ ਨੂੰ, ਪਰ ਤੂੰ ਇਹਨਾਂ ਦੇ ਅਧੀਨ ਨਾ ਹੋਵੇਂ, ਇਹ ਤੇਰੇ ਅਧੀਨ ਚੱਲੇ। ਜਦ ਤੱਕ ਕਾਰ ਤੇਰੇ ਅਧੀਨ ਹੈ, ਸੇਫਟੀ ਸੇਫਟੀ, ਬਚਾਏ ਬਚਾਏ, ਬਸ ਜਾ ਕੇ ਤੇ ਤੂੰ ਅਧੀਨ ਹੋ ਗਿਆ, ਫਿਰ ਤਾਂ ਹਸਪਤਾਲੇ ਖੁਸ਼ ਸਤਨਾਮ, ਫਿਰ ਗੱਲ ਗੜਬੜ ਹੋ ਜੂਗੀ। ਨੌਵੀਂ ਨਵੇਂ ਦੁਆਰ ਕੋ ਸਾਧ, ਸਾਧਣਾ ਸਿੱਧ ਕਰ ਲੈਣਾ, ਇਹਨਾਂ ਨੂੰ ਅਧੀਨ
1: ਕਰੋਤਾ ਰਾਖੋ ਬਾਦ।
0: ਕੀ ਕਰਨਾ ਭਾਈ? ਇਹ ਨੌ ਦੁਆਰਿਆਂ ਰਾਹੀਂ ਸਾਡਾ ਮਨ ਜੋ ਕੁਝ ਕਹਿੰਦਾ, ਅੱਖਾਂ ਉੱਧਰ ਨੂੰ ਦੇਖਦੀਆਂ ਨੇ, ਜੋ ਕਹਿੰਦਾ ਮਨ ਉੱਧਰ ਨੂੰ ਨੱਠਿਆ ਜਾਂਦਾ, ਵੀ ਕਿਹੜੇ ਬਾਜ਼ਾਰ ਵਿੱਚ ਮੱਛੀ ਦੇ ਪਕੌੜੇ ਸਵਾਦ ਨੇ, ਜਾਂਦੇ ਨੇ ਨੱਠੇ ਤੇ ਕੰਨ ਵੀ ਤੁਹਾਡਾ ਮਨ ਨਠਾਈ ਫਿਰਦੇ ਕਿੱਥੇ ਗਾਉਣ ਵਾਲੀ ਨੇ ਵੈਂਕਟ ਹਾਲ ਵਿੱਚ ਆਉਣਾ, ਪੈਰ ਉੱਧਰ ਨੂੰ ਚਮੜੀ ਕਾਮ ਦੇ ਸਪਰਸ਼ ਨੂੰ ਨਠਾਈ ਫਿਰਦੀ ਹੈ। ਮਰਦ ਕਹਿੰਦੇ ਨੂੰ ਮਾਰਨਾ ਨੀ, ਇਹਨਾਂ ਨੂੰ ਬੰਨ ਬੰਨਾ ਦੇ, ਬੰਨ ਲਾ ਦੋ ਕਿਸੇ ਦਰਿਆ ਨੂੰ, ਜਿੰਨਾ ਕੁ ਤੁਹਾਨੂੰ ਲੋੜ ਹੈ ਪਾਣੀ ਛੱਡੋ, ਨਹੀਂ ਲੋੜ ਤੇ ਖੜੇ। ਜਿਹੜਾ ਆਪੇ ਦਰਿਆ ਵਹੂਗਾ ਉਹ ਫਸਲਾਂ ਨੂੰ ਨਾਸ਼ ਕਰੂਗਾ, ਉਹ ਹੜ ਆ ਕੇ ਪਿੰਡਾਂ ਨੂੰ ਢਾਵੇਗਾ। ਇਹੀ ਤੁਹਾਡਾ ਸਤਲੁਜ ਤੇ ਬਿਆਸ ਕਿੰਨੇ ਪਿੰਡਾਂ ਨੂੰ ਗਰਕ ਕਰਦਾ ਸੀ ਆਏ ਸਾਲ, ਉੱਥੇ ਇੱਕ ਬੰਨ ਲਾ ਤਾ, ਬੰਨ ਦਿੱਤਾ, ਉਹੀ ਪਾਣੀ ਹੁਣ ਘਰ ਘਰ ਵਿੱਚ ਬਿਜਲੀ ਦੇ ਰਿਹਾ ਤੇ ਮੋਟਰਾਂ ਚਲਾ ਰਿਹਾ। ਇਹਨਾਂ ਨੌ ਦੁਆਰਿਆਂ ਦੀਆਂ ਵਾਸ਼ਨਾ ਨੂੰ ਜੇ ਅਸੀਂ ਬੰਨ ਵਿੱਚ ਲਿਆਂਦਾ, ਬੰਦੇਜ ਕੰਸਟੀਟਿਊਸ਼ਨ ਕਿਸੇ ਪ੍ਰਿੰਸੀਪਲ ਵਿੱਚ ਲਿਆਂਦਾ, ਇਹ ਸੁੱਖ ਦੇਣਗੀਆਂ, ਆਨੰਦਮਈ ਹੋ ਜਾਣਗੀਆਂ। ਜੇ ਇਹਨਾਂ ਨੂੰ ਅਸੀਂ ਬੰਧਨ ਵਿੱਚ ਨਾ ਲਿਆਂਦਾ, ਜੇ ਇਹਨਾਂ ਨੂੰ ਕੰਟਰੋਲ ਵਿੱਚ ਨਾ ਲਿਆਂਦਾ, ਤੂੰ ਆਪ ਤਾਂ ਦੁਖੀ ਹੋਣਾ ਤੇ ਟੱਬਰ ਵੀ ਦੁਖੀ ਹੋਵੇ, ਤੇਰਾ ਸਮਾਜ ਵੀ ਦੁਖੀ ਹੋਵੇਗਾ।
1: ਲੋਭ ਮੋਹ ਸਭ ਬਿਸਰ ਜਾਹੂ,
0: ਹੋਣਗੇ ਤੇਰੇ ਕੋਲ। ਬਿਸਰ ਸ਼ਬਦ ਬੜਾ ਕੰਪਲੀਕੇਟਡ ਹੈ, ਕਈ ਵਾਰ ਤੁਹਾਡੇ ਬੋਝੇ ਵਿੱਚ ਕੋਈ ਚੀਜ਼ ਹੁੰਦੀ ਹੈ ਪਰ ਤੁਸੀਂ ਭੁੱਲ ਜਾਂਦੇ ਹੋ। ਚੀਜ਼ ਹੋਵੇਗੀ ਜਿਹਨੂੰ ਤੁਸੀਂ ਭੁੱਲੋਗੇ ਤੇ ਵਰਤੋਂਗੇ ਕਿੱਥੇ? ਵਰਤੀ ਤਾਂ ਉਹੀ ਚੀਜ਼ ਜਾ ਸਕਦੀ ਹੈ ਜੋ ਯਾਦ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦਸੇ ਦਰਵਾਜ਼ੇ, ਨੌ ਦਰਵਾਜ਼ੇ ਹੋਣਗੇ ਕੋਲੇ, ਪਰ ਵਿਸਰ ਜਾਓ ਇਹਨਾਂ ਦੇ ਸਵਾਦਾਂ ਤੋਂ, ਇਹਨਾਂ ਦੀਆਂ ਵਾਸ਼ਨਾਵਾਂ ਤੋਂ, ਇਹਨਾਂ ਦੀ ਨੱਠ ਭੱਜ ਤੋਂ ਭੁੱਲ ਜਾਵੇਗਾ ਜਦੋਂ ਸਾਧ ਲਿਆ ਇਹਨਾਂ ਨੂੰ।
1: ਜੁਗ ਜੁਗ ਜੀਵ ਅਮਰ ਫਲ ਖਾ,
0: ਕਿੱਡਾ ਫਲ ਦੇ ਰਹੇ ਨੇ ਫਿਰ। ਉਸੇ ਨੂੰ ਸਾਧ ਕਿਹਾ ਨਾ ਜਿਹਨੇ ਨੌ ਦਰਵਾਜ਼ੇ ਸਾਧ ਲਏ, ਬੰਧਨ ਵਿੱਚ ਲਏ, ਫਿਰ ਯੁਗ ਯੁਗ ਦੋ ਵਾਰ ਯੁਗ। ਇੱਥੇ ਗੱਗੇ ਦੇ ਪੈਰ ਹੇਠ ਔਂਕੜ ਹੈ, ਦੋਹਾਂ ਦੇ ਔਂਕੜ। ਗ੍ਰਾਮੈਟਿਕਲੀ ਜੇ ਅੱਖਰ ਦੇ ਹੇਠ ਪਿਛਲੇ ਹੇਠ ਔਂਕੜ ਆ ਜਾਵੇ ਨਾ, ਉਹ ਇੱਕ ਵਚਨ ਹੋ ਜਾਂਦਾ, ਸਿੰਗੂਲਰ ਹੋ ਜਾਂਦਾ। ਪਰ ਮੈਂ ਗ੍ਰਾਮਰ ਪੜ੍ਹੇ ਹੈ ਅਤੇ ਮੰਨਦਾ ਵੀ ਹੈ, ਪਰ ਇੱਕ ਨਤੀਜੇ ਤੇ ਪੁੱਜੇ ਜਿਹਨਾਂ ਮਹਾਂਪੁਰਸ਼ਾਂ ਤੋਂ ਸੰਥਾ ਲਈ ਹੈ, ਤੁਸੀਂ ਵੀ ਯਾਦ ਰੱਖਿਓ। ਬਾਣੀ ਗ੍ਰਾਮਰ ਦੇ ਅਧੀਨ ਨਹੀਂ ਹੈ, ਗ੍ਰਾਮਰ ਬਾਣੀ ਦੇ ਅਧੀਨ ਹੈ, ਕਿਉਂਕਿ ਗ੍ਰਾਮਰ ਕਿਸੇ ਬੰਦਿਆਂ ਦਾ ਬਣਾਇਆ ਹੋਇਆ, ਭੁੱਲਣ ਵਿੱਚ ਬਣਾਇਆ ਹੋਇਆ। ਬਾਣੀ ਅਭੁੱਲ ਵਾਹਿਗੁਰੂ ਦੀ, ਬਾਣੀ ਸੱਚ ਹੈ, ਗ੍ਰਾਮਰ ਝੂਠ ਹੈ। ਇਹ ਅਸੀਂ ਕਈ ਵਿਦਵਾਨ ਸੱਚ ਨੂੰ ਝੂਠ ਦੇ ਅਧੀਨ ਬਣਾਈ ਸੀ। ਹੁਣ ਇੱਥੇ ਕੀ ਅਰਥ ਕਰੋਗੇ? ਗੱਗੇ ਦੇ ਪੈਰ 'ਚ ਔਂਕੜ ਹੈ, ਦੋਏ ਔਂਕੜ ਨੇ। ਯੁਗ ਯੁਗ ਜਮ੍ਹਾਂ ਕਰ ਲਓ, ਯੁਗ ਦਾ ਅਰਥ ਹੈ ਦੋ, ਯੁਗ ਯੁਗਲ, ਦੋ ਤੇ ਦੋ ਚਾਰ। ਜਿਹਨੂੰ ਬਹੁਤੀ ਆਸ਼ੀਰਵਾਦ ਚੰਗੀ ਦੇਣੀ ਹੋਵੇ, ਇਹ ਜੋੜੀ ਜੀਏ ਯੁਗ ਚਾਰ ਤਿਹਾਰੀ। ਭਾਈ ਸਾਹਿਬ ਭਾਈ ਗੁਰ ਤੇਰੀ ਚਾਰ ਯੁਗ ਜਿੰਨੀ ਉਮਰ ਹੋਵੇ, ਭਾਵ ਗਿਣਤੀ ਤੋਂ ਬਾਅਦ ਉਹ ਜੀਵਨ ਮਿਲ ਜਾਵੇਗਾ ਜਿਹਦੇ ਮਹੀਨੇ ਸਾਲ ਤੇ ਯੁਗ ਗਿਣ ਨਹੀਂ ਹੋਣੇ।

ਤੱਕ ਆ ਗਿਆ ਉਦੋਂ ਯੁੱਗ ਵੀ ਪਲਾਂ ਵਿੱਚ ਲੰਘ ਜਾਂਦੇ ਨੇ, ਖੁਸ਼ੀਆਂ ਦੇ ਦਿਨ ਪਲਾਂ ਵਿੱਚ ਲੰਘ ਜਾਂਦੇ ਨੇ, ਦੁੱਖ ਦੀਆਂ ਘੜੀਆਂ ਯੁੱਗ ਬਣ ਜਾਂਦੀਆਂ ਨੇ। ਭਾਵ ਅਨਲਿਮਿਟਡ ਜੀਵਨ, ਤੇਰਾ ਕੋਈ ਗਿਣਤੀ ਮਿਣਤੀ ਵਿੱਚ ਨਹੀਂ ਰਹਿਣਾ, ਇੰਨੇ ਆਨੰਦ ਵਿੱਚ ਤੂੰ ਆ ਜਾਣਾ ਕਿ ਯੁੱਗ ਬੀਤ ਜਾਣਗੇ ਤੈਨੂੰ ਪਤਾ ਹੀ ਨਹੀਂ ਲੱਗੇਗਾ। ਤੇ ਅਮਰ ਫਲ ਖਾਵੋ, ਉਹ ਕਿਹੜਾ ਅਮਰ ਫਲ? ਗੁਰਸਿੱਖ ਪਿਆਰਿਓ, ਮੁਕਤੀਆਂ ਚਾਰ ਨੇ, ਸਲੋਕ ਸਮੀਪ ਸਵਜ ਸਭ ਚਾਰ ਮੁਕਤੀਆਂ ਨੇ, ਪਰ ਸਿੱਖ ਨੂੰ ਕਿਹੜੀ ਮੁਕਤੀ? ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ। ਹੋਰਾਂ ਮੁਕਤੀਆਂ ਵਿੱਚ ਨਹੀਂ ਪੈਣਾ। ਕਦੇ ਸਮਾਂ ਮਿਲਿਆ ਮੈਂ ਬੇਨਤੀ ਕਰੂੰਗਾ ਤੁਹਾਨੂੰ, ਆ ਜਿਹੜੀਆਂ ਅਰਦਾਸਾਂ ਕਰਦੇ ਹਾਂ ਆਪਾਂ, ਇਹਨਾਂ ਮੁਕਤੀਆਂ ਦੀ ਸਿੱਖ ਨੂੰ ਲੋੜ ਨਹੀਂ ਹੈਗੀ। ਸਿਫਾਰਸ਼ਾਂ ਕਰਕੇ ਮੁਕਤੀ ਲੈਣੀ, ਮਰ ਕੇ ਮੁਕਤੀ ਲੈਣੀ ਹੈ? ਮੈਂ ਬਹੁਤ ਕਿਹੜਾ ਜਿਹਾ ਬਚਨ ਕਹਿਣ ਲੱਗੇ, ਜਿਹੜਾ ਸਿੱਖ ਮਰਨ ਤੋਂ ਬਾਅਦ ਮੁਕਤੀ ਮੰਗੂਗਾ ਉਹ ਸਿੱਖੀ ਦੀ ਲਿਸਟ ਵਿੱਚ ਨਹੀਂ ਹੈ, ਉਹ ਸੰਸਾਰੀ ਹੈ, ਉਹ ਭਗਤੀ ਦੀ ਲਿਸਟ ਵਿੱਚ ਨਹੀਂ ਹੈ। ਸਿੱਖ ਨੇ ਮਰ ਕੇ ਮੁਕਤੀ ਨਹੀਂ ਲੈਣੀ, ਸਿੱਖ ਨੇ ਜੀਵਨ ਮੁਕਤ ਹੋਣ। ਜੀਵਨ ਮੁਕਤ ਸੋ ਆਖੀਐ ਮਰ ਜੀਵ ਹੈ, ਮਰ ਕੇ ਮੁਕਤੀ। ਉਹ ਤਾਂ ਆਪਾਂ ਨੇ ਵੀ ਬਹੁਤ ਦੀਆਂ ਅਰਦਾਸਾਂ ਕਰੀਆਂ, ਜਿਹੜੇ ਵੀ ਚੜ੍ਹਾਈ ਕਰ ਗਏ, ਮੈਂ ਵੀ ਕਰਦਾ ਕਰਦੇ ਰਹਿਣੇ ਵੀ ਸੱਚੇ ਪਾਤਸ਼ਾਹ ਫਲਾਣਾ ਸਿੰਘ ਚੜ੍ਹਾਈ ਕਰ ਗਿਆ, ਉਹਨੂੰ ਸੱਚਖੰਡ ਨਿਵਾਸ ਬਣੇ। ਜਿਵੇਂ ਸੱਚਖੰਡ ਇੱਕ ਨੰਬਰ ਤੇ ਬਣਿਆ ਜਿਹੜੀ ਟਰਾਂਟੋ ਨੂੰ ਜਾਂਦੀ, ਵੀ ਬਾਪੂ ਨੇ ਤੁਰ ਕੇ ਚਲਿਆ ਜਾਣਾ, ਰਕਸ਼ੇ ਦੀ ਲੋੜ ਨਹੀਂ। ਇਹਨਾਂ ਨੇੜੇ ਸੱਚ ਅਸੀਂ ਸੱਚੇ ਪਾਤਸ਼ਾਹ ਜਿਹੜਾ ਵੀ ਚੜ੍ਹਾਈ ਕਰ ਗਏ ਉਹਨੂੰ ਚਰਨਾਂ ਚ ਨਿਵਾਸ ਬਣੇ। ਜਦ ਉਹ ਜਿਉਂਦਾ ਫਿਰਦਾ ਸੀ ਉਦੋਂ ਚਰਨ ਜਪਾਨ ਗਏ, ਉਦੋਂ ਗੁਆਂਢ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਿਆ, ਤੇ ਹੁਣ ਮਰ ਕੇ ਚਰਨਾਂ ਨਾਲ ਗਲਵੱਕੜੀ ਪਾਊਗਾ ਜਾ ਕੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਮਰਨ ਮੁਕਤ ਕਿਨ ਪਾਈ? ਜਵਾਬ ਦਓ ਗੁਰੂ, ਸਾਈਨ ਆਫ ਇੰਟੈਰੋਗੇਸ਼ਨ ਹੈ, ਸਵਾਲ ਹੈ, ਦੱਸੋ ਮਰ ਕੇ ਮੁਕਤੀ ਕਿਹਨੇ ਪਾਈ? ਇਹਦਾ ਜਵਾਬ ਪਤਾ ਕੀ? ਜਿੰਨਿਆਂ ਨੂੰ ਤੁਸੀਂ ਮੁਕਤ ਕੀਤਾ, ਸੱਚਖੰਡ ਭੇਜਿਆ ਹੈ, ਕਿਸੇ ਨੇ ਫੋਟੋ ਸਟੇਟ ਭੇਜੀ ਹੈ, ਪਰ ਤੁਸੀਂ ਕੈਲਗਰੀ ਤੋਂ ਜਾਂਦੇ ਹੋ ਦਿੱਲੀ, ਉਤਰਦੇ ਸਾਰ ਫੋਨ ਕਰਦੇ ਹੋ ਮੈਂ ਪੁੱਜ ਗਿਆ, ਤੇ ਦਿੱਲੀ ਤੋਂ ਇੱਥੇ ਉਤਰੋਗੇ, ਉਤਰਦੇ ਸਾਰ ਘਰਦਿਆਂ ਨੂੰ ਕਹੋਗੇ ਠੀਕ ਠਾਕ ਪੁੱਜ ਗਿਆ, ਆਪਾਂ ਨੂੰ ਕਿਸੇ ਦਾ ਫੋਨ ਆਇਆ ਹੀ ਨਹੀਂ, ਰੱਜ ਕੇ ਰੱਖੋ ਸਤਨਾਮ, ਤੇ ਪਹੁੰਚਾ ਦਿੱਤਾ ਆਪਾਂ ਨੇ ਸਾਰਿਆਂ ਨੂੰ, ਰਸਤੇ ਚ ਨੀ ਕਿਸੇ ਸਿਖਰ ਦੀ ਟਿਕਟ ਦਿੰਦੇ ਆਪਾਂ। ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਤੁਹਾਨੂੰ ਇੱਕ ਬਚਨ ਕਰਦੇ ਹਾਂ, ਗ੍ਰਾਮੈਟਿਕਲੀ ਸਮਝਿਓ, ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਣੀ। ਪੜ੍ਹੇ ਲਿਖੇ ਬੈਠੇ ਹੋ, ਪੰਜਾਬੀ ਵਿੱਚ ਦੋ ਸ਼ਬਦ ਨੇ ਇਹ ਤੇ ਉਹ, ਤੁਹਾਡੇ ਅੰਗਰੇਜ਼ੀ ਵਿੱਚ ਨੇ ਦਿਸ ਐਂਡ ਦੈਟ। ਦਿਸ ਕਿਹਨੂੰ ਕਹੀਦੇ ਜਿਹੜੀ ਚੀਜ਼ ਕੋਲ ਹੋਵੇ, ਦੈਟ ਕਿਹਨੂੰ ਕਹੀਦੇ ਜਿਹੜੀ ਚੀਜ਼ ਦੂਰ ਹੋਵੇ, ਇਹ ਕਿਹਨੂੰ ਕਹੀਦੇ ਜਿਹੜੀ ਚੀਜ਼ ਹੁਣ ਹੋਵੇ, ਉਹ ਕਹੀਦੇ ਜਿਹੜੀ ਪਰੇ ਹੋਵੇ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮਰਨ ਤੋਂ ਬਾਅਦ ਨਹੀਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਜਿਹੜੀ ਹੁਣ ਤੇਰੇ ਕੋਲ ਹੈ ਇਹ ਮਿਲਣ ਦਾ ਵੇਲਾ। ਆਖੋ ਸਤਨਾਮ, ਜੇ ਮਰ ਕੇ ਰੱਬ ਮਿਲਦਾ ਹੁੰਦਾ ਤਾਂ ਬਚਨ ਆਉਣਾ ਸੀ ਗੋਬਿੰਦ ਮਿਲਣ ਕੀ ਉਹ ਤੇਰੀ ਬਰੀ। ਦਿਲ ਤਾਂ ਇੱਥੇ ਭੇਜਣ ਦੀ ਲੋੜ ਹੈ, ਸੰਸਕਾਰ ਹੈ ਕਰਨੇ, ਖਾਲਸੇ ਦੇ ਪੰਜ ਸੰਸਕਾਰ ਨੇ, ਜਨਮ ਸੰਸਕਾਰ, ਵਿਦਿਅਕ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ ਤੇ ਅੰਤਮ ਸੰਸਕਾਰ, ਇਹ ਪੰਜ ਸੰਸਕਾਰ। ਸੰਸਕਾਰ ਸ਼ਬਦ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਸੰਸਕਾਰ ਦੇ ਅਰਥ ਕੀ ਹੁੰਦੇ ਨੇ? ਸੰਸਕ੍ਰਿਤ ਦਾ ਸ਼ਬਦ ਹੈ ਸੰਸਕਾਰ, ਇਹਨੂੰ ਤੁਹਾਡੀ ਅੰਗਰੇਜ਼ੀ ਵਿੱਚ ਬੇਨਤੀ ਕਰਾਂ, ਸੰਸਕਾਰ ਮੀਨਸ ਰੀਨਿਊ ਕਰਨਾ, ਰੀਨਿਊ ਨਵਿਆਉਣਾ, ਲਾਇਸੈਂਸ ਰਿਨਿਊ ਕਰਾਉਂਦੇ ਹੋ ਨਾ, ਕਰਾਨੀਆਂ ਪਰੇਟਾਂ ਰਿਨਿਊ ਕਰਾਉਂਦੇ ਹੋ ਨਾ। ਸੰਸਕਾਰ ਦਾ ਮਤਲਬ ਹੁੰਦਾ ਹੈ ਰੀਨਿਊ ਨਵਿਆਉਣਾ। ਬੱਚੇ ਨੂੰ ਸੰਸਕਾਰ ਕੀਤਾ, ਦਸਵੇਂ ਦਿਨ ਕਰਨਾ ਸਿੱਖ ਦੇ ਘਰ, ਉਹਦੇ ਜੀਵਨ ਨੂੰ ਨਵਿਆਉਣਾ, ਉਸ ਦਿਨ ਤੋਂ ਬੱਚਾ ਤੇ ਮਾਂ ਪਰਿਵਾਰ ਨਾਲ ਮਿਲ ਸਕਦੀ ਹੈ। ਵਿਦਿਆ ਪੜ੍ਹੀ ਹੈ ਜੀਵਨ

0: चलना शुरू हो गया, फिर नींव हो गया। अमृत छके सदगुरु के जन्मे गबन मिटाया, एक नवा जीवन आरंभ हो गया। ब्याह होया एक नवा जीवन आरंभ हो गया। जी ने ए जीवन चार नवे कर ले, वो पंजवे विच मरेगा नहीं, ओदा भी नवा जीवन शुरू होवेगा। जिथे आखो ए संस्कार ने अस करने हैं, पर गुरमुख प्यारे हो अमर फल वाहिगुरु दे नाल अभेद होना।
1: दसवें दैदित होए आनंद,
0: जेड़े इथे पुज गए। मैं लड़ी जोड़न खातर दो पौड़ियां पिछों शुरू कीतियां ने, जिन्हां ने नौ द्वार साध ले, कंट्रोल कर लिया जीवन दियां इच्छावां ते, जो नच पज सी इन्हां दी, फिर दसवीं दैव दिस होए आनंद। एक पासे नहीं, दैव दिशा केड़ियां ने प्रेमियों, चार तो जानते हो, ईस्ट वैस्ट नॉर्थ दक्षिण पश्चिम पूर्व, ये तो है। चार दिशा वो ने जिथे दो दिशा आपस में मिल दिया ने, न्यून कौन जिथे पूर्व ते उत्तर मिलता है, जिथे दक्षिण ते पश्चिम मिलता है, वो भी एक कौन है। चार सिद्धियां ने, चार जिथे दो में मिल दिया ने, अठ एक पताल एक आकाश, ये होंदिया ने दस दिशा। जिथे आखो सत, एक होर तुहानू बेनती करा, कदे भी भुल के ना कहो कि हरिमंदर साहब जी दे दरवाजे चार दिशा ने। भुलेखा अज तो ना कहो, हरिमंदर साहब जी का कोई दरवाजा पूर्व नू नहीं है, कोई पश्चिम नू नहीं, कोई उत्तर नू नहीं है, कोई दक्षिण नू नहीं है। जाके देखो कंपास लै जाओ, हरिमंदर साहब जी दे चारे दरवाजे उन्हां कोना नू ने जिथे एक कोण दूजे नाल मिल रही, कोई पूर्व नू दरवाजा नहीं हरिमंदर साहब जी का, कोई पश्चिम नू नहीं। असीं कह जांदे तुसीं की साडा राणा कह जांदे, जिथे दो कोना दा मिलाप है उत्थे हरिमंदर साहब जी दा दरवाजा। वो अठ हो गई, फिर चार नहीं रही, ये दो केड़ियां ने, हरिमंदर साहब दियां नीहां पताल विच ने, हरिमंदर साहब दा गुंबज आकाश विच है। दस हो गईयां जिथे खोलता, दसे दिशा दा सांझा हरिमंदर, ते तुहाडे जीवन विच भी दस दिशा हन। नौ द्वार परिट किए दसवां, जद इन्हां नूं तू बंद कर लिया, कंट्रोल कर लिया, उदों दसवां खुले। पंजाबी दी गल सुन लो सीधी, ना ज्यादा व्याकरण विच आईए। एक बिल्ला आ जा कुत्ता कमरे च बंद कर दे, उहदे नौ दरवाजे ने, नौ ही बंद, वो कले कले नाल चक्करां मारदा फिरूगा, किथे नूं जगह मिले निकल, किस पासे बाहर जावां। पर जब पता लग जूगा ना नौवे बंद है, फिर खुद नमी पटूगा। को सतनाम, बहुत सीधिया मिसाल ने जो सब दे समझ आ जाए, फिर नवा सुराख लभूगा ना। जिदन तुहाडे नौवे दरवाजे बंद हो गए, फिर तुहाडे मन ने दसवां खोलना है। अज के को सतनाम, सुराख पटन की लोड़ ही नहीं पैनी जे नौवे खुले ने, जिदन मर्जी तुरे फिरिए। आप दसवीं दैन दिस होए आनंद, जिदन उत्थे पुजेगा वो केड़ा दरवाजा है। दसम द्वारा अगम अपारा परम पुरख की करती, जिथे नू वाहिगुरु की जोत प्रवेश कर दी है तेरे अंदर, कित फिर समा मिले। साइंटिफिक चीज है। एक मैनू होर बहुत दुख की गल है कि गुरबाणी नू असी अंधविश्वास विच लै, कर्म कांड विच लै, धर्म ते साइंस कदे भी दो चीजां ना समझो। एक चीज दे ही दो नौ है, साइंस ते धर्म। तुसीं तां करोड़ां कोहां दा फासला पाई फिरदे, इको चीज है नौ दो ने। समझ लो प्यारे सज्जन बैठे हो, साइंस की है ਬਣੀ ਹੋਈ ਚੀਜ਼ ਦੀ ਖੋਜ। ਕਿਵੇਂ ਕਰਦੇ ਨਾ, ਸਾਇੰਸ ਨੇ ਨਵੀਂ ਕੋਈ ਚੀਜ਼ ਨਹੀਂ ਬਣਾਈ, ਪ੍ਰਕਿਰਤੀ ਵਿੱਚੋਂ ਲਵੇ ਆ ਜੋ ਕੁਝ ਲਵੇ, ਪਾਣੀ ਵਿੱਚੋਂ, ਭਾਪ ਵਿੱਚੋਂ, ਸਥੂਲ ਵਿੱਚੋਂ, ਬਣੀ ਹੋਈ ਚੀਜ਼ ਤੋਂ ਲਵੇ। ਜਦੋਂ ਬਣੀ ਹੋਈ ਚੀਜ਼ ਦੀ ਖੋਜ ਕੋਈ ਕਰਦਾ, ਉਹ ਸਾਇੰਸਦਾਨ ਹੈ। ਪਿਆਰ ਵਿੱਚ ਆ ਕੇ ਸੁਣਿਓ, ਬਣੀ ਹੋਈ ਚੀਜ਼ ਦੀ ਖੋਜ ਕਰਨੀ ਉਹ ਸਾਇੰਸ ਹੈ, ਬਣਾਉਣ ਵਾਲੇ ਦੀ ਖੋਜ ਕਰਨੀ ਉਹ ਧਰਮ ਹੈ। ਅੱਜ ਕੇ ਖੋਜ ਸਕਦੀ ਜਦੋਂ ਮੈਂ ਸਮਝ ਬੈਠੇ, ਕਿਰਤ ਦੀ ਖੋਜ ਕਰਨੀ ਸਾਇੰਸ ਹੈ, ਕਰਤੇ ਦੀ ਖੋਜ ਕਰਨੀ ਧਰਮ। ਖੋਜ ਦੇ ਹੀ ਦੋ ਰੂਪ ਨੇ, ਇਸ ਬਾਡੀ ਦੀ ਖੋਜ ਡਾਕਟਰ ਕਰ ਰਹੇ ਹੈ, ਸਾਇੰਸ ਹੈ, ਇਹਦੇ ਵਿੱਚ ਜਿਹੜੀ ਆਤਮਾ ਬੈਠੀ ਹੈ ਉਹਦੀ ਖੋਜ ਕਰ ਰਿਹਾ ਉਹ ਧਰਮ। ਉਹਦੀ ਹੋਵੇਗੀ ਕਦੋਂ? ਨੌ ਦਰਵਾਜ਼ੇ ਖੁੱਲ੍ਹੇ ਪਏ ਨੇ, ਦਸਵੇਂ ਦੀ ਲੋੜ ਕੀ ਖੁੱਪਟਣ ਦੀ? ਨੌ ਦਰਵਾਜ਼ੇ ਸਾਧ ਲਏ ਤੁਸੀਂ ਨੌਵੀਂ ਨੂੰ, ਫਿਰ ਦਸਵੀਂ ਦਹਿ ਦਿਸ ਹੋਏ ਆਨੰਦ, ਫਿਰ ਦਸਮ ਦਰਬਾਰਾ ਪ੍ਰਗਟ ਹੋਵੇਗਾ, ਜਿਹੜਾ ਬਹੁਤ ਮੁਸ਼ਕਲ ਲੱਖਾਂ ਵਰਸ ਤਪ ਕਰਕੇ ਉੱਠੇ ਲਟਕੇ। ਉਹ ਸਿੱਖੋ, ਆਪਾਂ ਧੰਨਵਾਦੀ ਨਹੀਂ ਬਣੇ ਆਪਣੇ ਗੁਰੂਆਂ ਦੇ, ਸ਼ੁਕਰਗੁਜ਼ਾਰ ਨਹੀਂ ਬਣੇ। 88,000 ਵਰਸ ਤਪ ਕੀਤੇ, ਚਾਰ ਯੁੱਗ ਬੈਠਾ ਰਿਹਾ ਜੋਗੀ ਸੰਤੋਖ ਦਾਸ ਦਸਮ ਦੁਆਰਾ ਖੋਲਣ। ਤੇ ਤੁਹਾਨੂੰ ਪਤਾ ਕਿੰਨਾ ਸਿਖਾਲਾ ਕੰਮ ਦੱਸ ਹੈ। ਮਹਾਰਾਜ ਕਹਿੰਦੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਕੰਨਾ ਦਸਵਾਂ ਦੁਆਰ ਦਿਖਾਇਆ। ਜਿੱਥੇ ਆਖੋ ਪੁੱਠੇ ਲਟਕਣ ਨੂੰ ਨਹੀਂ ਕਿਹਾ, ਧਰਤੀ ਵਿੱਚ ਗੁਫਾ ਪੱਟ ਕੇ ਬੈਠਣ ਨੂੰ ਨਹੀਂ ਤੁਹਾਨੂੰ ਕਿਹਾ। ਆਹ ਜਿਸ ਦਰ ਤੇ ਬੈਠੇ ਹੋ ਇੱਥੇ ਆਓ ਨਾ, ਇੱਥੇ ਮੱਥੇ ਨਾ ਟੇਕੋ, ਗੁਰੂ ਦੁਆਰੇ ਲਾਏ ਭਾਵਨੀ, ਇਹਦੇ ਨਾਲ ਪ੍ਰੇਮ ਪਾ ਲਓ। ਅੱਜ ਫਿਰ ਆਖੋ ਇਹਦੇ ਨਾਲ ਭਾਵਨਾ ਬਣਾ ਲਓ, ਦਸਮ ਦਰਬਾਰ ਖੁੱਲੇਗਾ। ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਮਾ, ਜਿੱਦਣ ਉਹ ਖੁੱਲ ਗਿਆ ਤੇ ਦਹਿ ਦਿਸ ਹੋਏ ਆਨੰਦ, ਦਸੇ ਦਿਸਾਂ ਵਿੱਚ, ਆਕਾਸ਼ ਵਿੱਚ, ਪਤਾਲ ਵਿੱਚ, ਪੂਰਬ ਵਿੱਚ, ਪੱਛਮ ਵਿੱਚ, ਜਿੱਧਰ ਨੂੰ ਜਾਵੇਗਾ ਆਨੰਦੇ ਆਨੰਦ। ਹੋਣਾ ਕਿਉਂ ਹੈ ਉਹ ਹੁਣ ਅਗਲੀ ਤੁਕ ਸੁਣੋ ਪਿਆਰ ਨਾਲ।
1: ਟੁੱਟੈ ਭਰਮ ਮਿਲੈ ਗੋਬਿੰਦ,
0: ਇਹ ਜਿਹੜੇ ਨੌ ਦਰਵਾਜ਼ੇ ਨੇ ਜਿਹੜੇ ਸਾਨੂੰ ਵਸੀਕਰਨ ਕਰੀ ਫਿਰਦੇ ਨੇ, ਦਸ ਇੰਦਰੇ ਨੇ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇਹਨਾਂ ਦੇ ਅਧੀਨ ਨੱਠੇ ਭੱਜੇ ਫਿਰਦੇ ਆਪਾਂ। ਇਹ ਇੱਕ ਭਰਮ ਹੈ। ਪਹਿਲਾ ਭਰਮ ਕਿ ਅੱਖਾਂ ਨੂੰ ਚੰਗੇ ਤੋਂ ਚੰਗੇ ਰੂਪ ਦਿਖਾਈ ਜਾਓ, ਰੱਜ ਜਾਣਗੀ, ਭਰਮ ਹੈ। ਅੱਖੀਆਂ ਵੇਖ ਨਾ ਰੱਜੀਆਂ, ਬਹੁ ਰੰਗ ਤਮਸ। ਭਰਮ ਦੂਜਾ ਕੀ ਹੈ ਕਿ ਕੰਨਾਂ ਨੂੰ ਚੰਗੇ ਚੰਗੇ ਗੀਤ ਸੁਣਾਓ, ਚੰਗੀਆਂ ਚੰਗੀਆਂ ਟੇਪਾਂ ਸੁਣਾਓ, ਰੱਜ ਜਾਣਗੇ। ਸੁਣ ਸੁਣ ਰੀਣੇ ਕੰਨ, ਇੱਕ ਰੱਤੀ ਵੀ ਰੱਜੇ, ਖੁੱਡਾਂ ਖਾਲੀ ਹੋ ਪਈਆਂ ਨੇ। ਭਰਮ ਹੈ ਸਰ, ਇੱਕ ਭਰਮ ਹੈ ਤੁਹਾਨੂੰ ਕਿ ਚੰਗੇ ਚੰਗੇ ਭੋਜਨ ਛਕਾਓ ਜੀਵ ਨੂੰ, ਇਹ ਰੱਜ ਜਾਵੇਗੀ। ਰੱਜ ਗਈ, ਭੁੱਖਿਆ ਭੁੱਖ ਨਾ ਉਤਰੀ, ਦੇ ਬੰਨਾ ਪੂਰੀਆਂ। ਭਰਮ ਹੈ ਸਾਨੂੰ, ਕਾਮ ਚੇਸਤਾ ਦਾ ਭਰਮ ਹੈ ਕਿ ਚਮੜੀ ਦੇ ਰਸ ਵਿੱਚ ਪਤਾ ਨਹੀਂ ਅਸੀਂ ਰੱਜ ਜਾਵਾਂਗੇ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁੱਖ ਪਾਓ, ਕੀ ਰੱਜ ਕੇ ਭਰਮ ਵਿੱਚ ਫਿਰਦੇ ਹਾਂ ਅਸੀਂ। ਭਰਮ ਦੇ ਅਰਥ ਪਤਾ ਕੀ ਹੈ ਗੁਰਮੁਖ ਪਿਆਰਿਓ? ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ। ਮੈਂ ਇੱਕ ਹੋਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ, ਸਮੁੰਦਰ ਦੇ ਹੁੰਦੇ, ਛੱਪੜੀਆਂ ਵਿੱਚ ਨਾ ਨਹਾਇਆ ਕਰੋ। ਅਜਿਹੇ ਆਖੋ ਸਮਝਿਓ, ਸੋਈ ਸਰਬ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਮਿਲੇ, ਚਿੱਕੜ ਡੂਬੇ। ਸਾਡੇ ਵਿਦਵਾਨ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਛੱਪੜੀਆਂ ਦੇ ਪ੍ਰਮਾਣ ਦੇਣ ਲੱਗ ਜਾਣ, ਇਹ ਤਾਂ ਸਮੁੰਦਰ ਪਿਆ, ਕੀ ਨਹੀਂ ਹੈ ਇਹਦੇ ਵਿੱਚ, ਇਹਨੂੰ ਢੂੰਡਣ ਦੀ ਲੋੜ ਹੈ। ਗੁਰਸਿੱਖ ਪਿਆਰਿਓ, ਭਰਮ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ। ਤੁਹਾਨੂੰ ਇੱਕ ਹੋਰ ਵਹਿਮ ਹੈ, ਬਾਬਿਆਂ ਤੋਂ ਪੁੱਛਦੇ ਫਿਰਦੇ ਹਾਂ ਸਵਾਲਾਂ ਦੇ ਜਵਾਬ। ਚੋਰੇ ਵਾਲੇ ਬਾਬੇ ਸਾਡਾ ਲਾਣਾ, ਉਹ ਕੰਮ ਤਾਂ ਚੰਗਾ, ਬਿਜ਼ਨਸ ਬੜਾ ਸੋਹਣਾ ਹੈ, ਕੋ ਸਤਨਾਮ। ਮੈਂ ਕਿਤੇ ਤੁਹਾਨੂੰ ਡਿਟੇਲ ਵਿੱਚ ਬੇਨਤੀ ਕਰੂੰ ਤੇ ਮੈਂ ਪਛਤਾਉਣਾ। ਵੈਸੇ ਹੁਣ ਜੇ 6 ਮਹੀਨੇ ਮੈਂ ਵੀ ਤਾਗੇ ਤਬੀਤਿਆਂ ਦੇ ਲਾਉਣ ਦਾ ਕੈਦਗਿਰੀ ਆਉਣ ਦੀ ਲੋੜ ਹੀ ਨਹੀਂ ਸੀ, ਕੋ ਸਤਨਾਮ। ਪਰ ਮੈਂ ਉਹੀ ਗ੍ਰੰਥ ਪੜ੍ਹ ਪੜ੍ਹ ਕੇ ਲੰਘਾ ਤੇ ਅੱਖਾਂ ਖਰਾਬ ਕਰ ਦੀ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ ਕਰੋ ਸਵਾਲ। ਆਈ ਹੋਰ ਸਵਾਲ ਨਿੱਤ ਪੁੱਛਦੇ ਹਾਂ ਤੁਸੀਂ ਬਾਬਿਆਂ ਤੋਂ, ਬਾਬਾ ਜੀ ਮੈਂ ਬਾਣੀ ਪੜ੍ਹਦਾ ਮੇਰਾ ਮਨ ਨਹੀਂ ਟਿਕਦਾ, ਪੁੱਛਦੇ ਹੋਣੇ। ਮੈਨੂੰ ਵੀ 50 ਸਾਲ ਹੋ ਗਏ ਕਥਾ ਕਰਦੇ ਨੂੰ, ਮੇਰੇ ਕੋਲ ਇੱਕ ਸਿੱਖ ਨਹੀਂ ਆਇਆ ਜਿਹੜਾ ਕਵੇ ਜਦ ਮੈਂ ਟੈਲੀਵਿਜ਼ਨ ਦੇਖਦਾ ਮੇਰਾ ਮਨ ਨਹੀਂ ਟਿਕਦਾ। 50 ਸਾਲ ਇੱਕ ਕਿਤੇ ਗਾਉਣ ਵਾਲੀ ਸੁਣ ਲਵੇ ਫਿਰ ਤਾਂ 6 ਮਹੀਨੇ ਹਿਲਦਾ ਹੀ ਨਹੀਂ, ਅੱਜ ਕੋਈ ਸਤਨਾਮ ਫਿਰ ਤਾਂ ਟੀਕਿਆ ਹੀ ਰਹਿੰਦਾ। ਬਸ ਹਿਲਣਾ ਕਿੱਥੇ ਹੈ, ਗੁਆਂਢੀਆਂ ਦਾ ਵੀ ਟਿਕਾਣਾ। ਤੁਹਾਨੂੰ ਬੇਨਤੀ ਕਰਾਂਗੇ ਇਹਦਾ ਜਵਾਬ ਸੁਖਮਨੀ ਸਾਹਿਬ ਤੋਂ ਪੁੱਛੋ, ਨਾਲੇ ਮੇਰਾ ਬਾਬਾ ਕੁਛ ਸੁਣ ਕੇ ਬਾਹਰ ਲੇਡੀ ਦਾ ਗਿਆ ਵੀ ਕਿਤੇ ਦੁੱਖ ਨਾ ਮਨਾਵੇ। ਮੈਂ ਤਾਂ ਸਾਰੇ ਸਾਧਾਂ ਦੇ ਚਰਨਾਂ ਦੀ ਧੂੜ ਹੈ, ਮਹਾਂਪੁਰਸ਼ਾਂ ਦੇ ਚਰਨਾਂ ਤੋਂ ਹੀ 4 ਅੱਖਰ ਸਿੱਖੇ ਹੈ। ਤੁਸੀਂ ਬਾਬਿਆਂ ਨੂੰ ਪੁੱਛਦੇ ਹੈ ਕਿ ਮਨ ਨਹੀਂ ਟਿਕਦਾ, ਬਾਬਿਆਂ ਦਾ ਟਿਕਿਆ ਹੋਇਆ। ਮੇਰਾ ਹਾਰਟ ਦਾ ਆਪਰੇਸ਼ਨ ਹੋਇਆ ਤੇ ਬੈਠਾ ਕੈਲਗਰੀ ਹੈ, ਅੱਜ ਕਿਹਾ ਕੋ ਸਤਨਾਮ। ਉਹ ਤੁਸੀਂ ਕਿਹੜੇ ਬ੍ਰਹਮਣ ਚ ਪੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਗਏ? ਸੁਖਮਨੀ ਸਾਹਿਬ ਤੋਂ ਪੁੱਛੋ ਜਿਹੜੀ ਵੀ ਪ੍ਰੋਬਲਮ ਹੈ ਤੁਹਾਡੀ, ਮਨ ਕਿਉਂ ਨਹੀਂ ਟਿਕਦਾ? ਉੱਤਰ ਪੜਿਆ ਕਦੇ ਸੁਖਮਨੀ ਸਾਹਿਬ ਵਿੱਚ? ਇੱਕ ਤੁਕ ਬਹੁਤ ਹੈ, ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ। ਜਿੰਨਾ ਚਿਰ ਤੇਰੇ ਮਨ ਵਿੱਚ ਦੁਆਇਸ਼ ਭਾਵ ਹੈ, ਦੂਈ ਭਾਵ ਹੈ, ਪੜੀ ਜਾਈ ਸੁਖਮਨੀਆ, ਪਾਈ ਫਿਰੀ ਚੋਏ, ਪਾਈ ਫਿਰੀ ਕਿਰਪਾਨਾ ਅੰਮ੍ਰਿਤ ਛਕੀ ਕਰੀ ਕਥਾ। ਜਦ ਤੱਕ ਮਨ ਵਿੱਚ ਦੁਆਇਸ਼ ਹੈ ਮਨ ਨਹੀਂ ਟਿਕੂਗਾ। ਆਖੋ ਪਰਮ ਦਾ ਅਰਥ ਸੁਣੋ, ਗੁਰੂ ਗ੍ਰੰਥ ਸਾਹਿਬ ਤੋਂ ਸਮਾਂ ਹੋ ਗਿਆ। ਐਸਾ ਅਰਥ ਕੀਤਾ ਗੁਰਬਾਣੀ ਮਾਧਵੇ, ਕਿਆ ਕਹੀਏ ਪਰਮ ਐਸਾ। ਮਾਧਵ ਮਾਇਆ ਦਾ ਧਵ ਪਤੀ ਪਰਮਾਤਮਾ ਕਾਲ ਪੁਰਖ, ਹੇ ਪਰਮੇਸ਼ਰ ਪਰਮ ਹੁੰਦਾ ਕੀ ਹੈ? ਗੁਰਬਾਣੀ ਸਵਾਲ, ਮਾਧਵੇ ਕਿਆ ਕਹੀਏ ਪਰਮ ਐਸਾ। ਉੱਤਰ ਸੁਣੋ, ਜੈਸਾ ਮਾਨੀਏ ਹੋਏ ਨਾ। ਇਹ ਭਰਮ ਦਾ ਅਰਥ। ਤੁਹਾਨੂੰ ਖਿਆਲ ਆ ਗਿਆ ਮੇਰੇ ਬਟੂਏ ਚ $200 ਹੈ। ਜਦ ਸਟੀਲ ਜੀ ਗਏ ਕੇ ਮਾਰਟ ਵਿੱਚ ਗਏ ਬਟੂਆ ਖੋਲੇ, ਉੱਥੇ 50 ਨਿਕਲੇ, ਫਿਰ ਕਹੋਗੇ ਨਾ ਮੈਨੂੰ ਭੁਲੇਖਾ ਸੀ, ਭਰਮ ਸੀ। ਜੈਸਾ ਮਾਨੀਏ ਹੋਏ ਨਾ ਫੈਸਲਾ। ਮੰਨ ਲਓ ਮੇਰਾ ਮਿੱਤਰ ਹੈ, ਨਿਕਲਿਆ ਦੁਸ਼ਮਣ। ਮੈਨੂੰ ਬਹੁਤ ਮਿਲਦੇ ਆ ਵੀ ਕੈਨੇਡਾ ਅਮਰੀਕਾ, ਮੈਂ ਤਾਂ ਹੁਣ ਵਰਲਡ ਘੁੰਮਿਆ ਤੁਹਾਡੀ ਕਿਰਪਾ ਨਾਲ। ਬਾਰੇ ਮੈਨੂੰ ਇਹੀ ਮਿਲਦੇ ਨੇ, ਬਾਬਾ ਜੀ ਮੈਂ ਉਹਨੂੰ ਸਪੋਂਸਰ ਕੀਤੀ, ਉਹਦਾ ਟਿਕਟ ਲਵਾਇਆ, ਉਹਦਾ ਵੀਜ਼ਾ ਲਵਾਇਆ, ਹੁਣ ਉਹ ਮੇਰੇ ਨਾਲ ਬੋਲਦਾ ਹੀ ਨਹੀਂ। ਜੇ ਉਹ ਨਹੀਂ ਬੋਲਦਾ ਤੂੰ ਵੀ ਖੇੜਾ ਛੱਡ, ਅੱਜ ਖੇੜਾ ਕੋਲ ਸਤਨਾਮ। ਦੇਖੋ ਭਰਮ ਨੇ ਕਿੱਥੇ ਘੁਮਾਤਾ ਸਾਨੂੰ ਵੀ ਕੰਮ ਮੁੱਕ ਗਿਆ, ਹੁਣ ਤੈਥੋਂ ਮੂਵੀ ਲੈਣੀ ਉਹਨੇ। ਦੇਖੋ ਭਰਮ ਫੇਰ ਵੀ ਭਰਮ ਖੇੜਾ ਛਡਾਉਂਦਾ। ਜੈਸਾ ਮਾਨੀਏ ਹੋਏ ਨਾ ਤੈਸਾ। ਤੂੰ ਆਪਣਾ ਬੜਾਈ ਫਿਰਦਾ ਸੀ, ਮੇਰੀ ਮੁੱਠੀ ਚਾਪੀ ਕਰੂਗਾ ਇੱਥੇ ਆ ਕੇ, ਮੇਰਾ ਕਹਿਣਾ ਮੰਨੂਗਾ। ਜੈਸਾ ਮਾਨੀਏ, ਇਹ ਆਪਣੇ ਜੀਵਨ ਦੀਆਂ ਗੱਲਾਂ ਨੇ, ਮੈਂ ਵੀ ਗ੍ਰਿਸਤੀ ਹੈ, ਨਿਆਣੇ ਨੂੰ ਪਾਲਿਆ ਨਾ ਆਪਾਂ ਨੇ, ਦੁੱਖ ਤਾਂ ਨਹੀਂ ਮਨਾਓਗੇ ਇੱਥੇ। ਨਿਆਣੇ ਕਹਿੰਦੇ ਇੱਥੇ ਤਾਂ ਗੁਰੂ, ਨਿਆਣੇ ਤਾਂ ਇੰਡੀਆ ਤੇ, ਇੱਥੇ ਤਾਂ ਮਾੜੀ ਜੀ ਉਂਗਲੀ ਲਾ ਕੇ ਦੇਖ ਲਿਓ ਜੇ ਡਬਲ ਲਾਈਨ ਜਦ ਨਾ ਘੁੰਮ ਜਾਵੇ। ਇਹਨਾਂ ਨੂੰ ਤੁਸੀਂ ਪੁੱਤ ਕਹਿੰਦੇ ਹੋ? ਜੇ 3 ਘੰਟੇ ਵਿੱਚ ਅੰਦਰ ਨਾ ਕਰਾ ਦੇਣ ਉਹ ਪੁੱਤ ਹੁੰਦੇ? ਪਰ ਤੁਹਾਨੂੰ ਤੋੜੇ ਦੇ ਭਰਮ ਸ਼ਬਦ ਦੀ ਮੈਂ ਵਿਸ਼ਲੇਸ਼ਣ ਕਰ ਰਿਹਾ। ਪੁੱਤ ਪਾਲੀਦੇ ਹੈ ਦੋ ਕੰਮਾਂ ਨੂੰ, ਪਿੱਛੋਂ ਜਾਇਦਾਦ ਸਾਂਭਣਗੇ ਨਿਸ਼ਾਨ, ਪੁੱਤਰ ਨਿਸ਼ਾਨ ਹੈ, ਇੱਕ ਹੋਰ ਭਰਮ ਹੈ ਕਿ ਬੁੱਢੇ ਹੋਇਆਂ ਦੀ ਸੇਵਾ ਕਰਨੀ ਹੈ। ਨਿਕਲ ਗਿਆ ਤਾਂ ਹੈਗਾ ਜੀ, ਨਹੀਂ ਨਹੀਂ ਪਿਆਰ ਨਾਲ ਸੁਣਿਆ ਕਰੋ ਬੇਨਤੀ। ਮੇਰਾ ਤਾਂ ਨਿਕਲ ਗਿਆ, ਮੈਂ ਤੁਹਾਨੂੰ ਪੁੱਛ ਰਿਹਾ, माधवे क्या कहिए परमेश्वर, जैसा मानिए जीवन में हो रही है गल आप मन नहीं रहे। गुरु ग्रंथ साहब जी ने लिखे सुखमनी साहब बिरध भया ऊपर साक सैन मुख अपयाओ बैठ को देन। जदों तू बिरध हो जाने अपने पुत्र धियां ते निर्भर हो जाने, वो बैठे नू रोटी पानी देंगे ते थो कम नहीं। ऊपर साक सैन सेवा करनू पारी दे पुत्र, पर पुत गए हुण पढ़ वो बड़ा होने नहीं देंगे, सेवा पहले ही शुरू कर देने। को सतनाम कहते बापू का की पता है, कदे कदे जाने की सेवा कर लो जिनी होती है। मर मर के खबड़ खोद के से पंजाब बापू ने मुंडा एम ए कराया, तो बापू नू कहने तू चुप कर दें तेन कराव करा लो एम ए। कुड़िया बी एड का दिया दी कुड़ियों, तुहाडा भी यही हाल है। बी एड कराउणगी एम एड कराउणगी इंजीनियरिंग, ते बुढ़ी नू कहणगियां तू बैठ दी है तो तेन बिठाणा। माधवे क्या कहिए परमेश्वर, जैसा मानिए होए ना पैसा। तुहाडी जिंदगी च शब्द वरत रहे है परम लोहण, तीन मिनट रहने सारे। सब तो वड्डा परम दसवीं दैंद होए आनंद छूटे परम। बड़ा कॉम्प्लीकेटेड शब्द है कबीर साहब, तेरे चार सवेरे ही आनंद आनंद हो जावे, दसा दिशा बिच भी आनंद हो जावे। जब तक भरम नहीं छुटेगा रब ने नहीं मिलना। छूटे भरम मिलेगा उस भरम नु सोचे हुण। बहुत औखे ने बाणी दे अर्थ, बहुत औखी है बाणी दी। सब तो वड्डा भरम केड़ा छड़ना है आपां ने, छूटे भरम मिले गो। ओ भाई साहब भाई गुरदास जी दी एक तुक सुनो, सब तो वड्डा भरम। भाई साहब कहंदे संस्था एहो संसार है, बहुत ध्यान दो ता पाठ शुद्ध पढ़ोगे। थोड़े भाजी बहुत सुखाली तो कहे भाई साहब का बचन है संस्था एहो, इसे टकसाली पाठी खड़ूगा। संस्था कहिए भरम, भाई साहब कहते एक भरम है सब तो वड्डा, वो छुट गया तो सारे भरम गए। संस्था एहो भरम यह है कि संसार है, बहुत ध्यान सरवण करोगे। संस्था एहो भरम है कि संसार है, ये सब तो वड्डा भरम है कि दुनिया हैगी। खोल के जग हैगा मतलब मैं हैगा, जे जग है तो मैं, ए तो वड्डा कोई भरम नहीं। संस्था एहो संसार है, अपा मनी बैठे हैगा राज के खोल सब, ये है वड्डा। ए छोड़ोगे आनंद बड़े देख लोगे तुसी बथेरे आले अपन नू। ओ मेते कानू कौने अपने बाबे को तक टूटी जुटी होंदी थी, साइकिल दा मुंह नहीं सी देखे उन्हें। मैं 57 विच मैट्रिक कीती है, 60 विच कॉलेज चढ़े, 60 तक साइकिल नहीं सी, पैदल तुर के जांदे, 6 को तुर के जाना 6 को। ते हुण कल्ले कोल कोई ट्रैकर है कैमरी है एल्बन निशान चक्की फिर दे। वो पिंडा चो ही आए हो, सारे पिंड च एक का चबारा हुंदा सी, चबारे वाला घर कहंदे हुंदे थे कोई सतनाम। हुण एक एक कोठी नू एक एक पट्ठा लाई बैठे हो तुसी, कच्चे कोठे, जुत्ती भी नहीं सी हुंदी बापू कोल, जे कहंदे ब्याह जाना कहंदे मंग के ले जांदे सी, झग्गा भी ब्याह नू। गराया मीह पैंदा सी फलावर चोण लग जांदी सी, कोई सतनाम। एक जना तसला चक्की उपरे फिर जांदा हुंदा गलियां मुंदा, मैं थोड़े याद करा कनेडा आके भुले हो ना अपने विरसे याद रखे करो गल। बीबिया ज्यादा भुलिया वेखिया मैं, ये गुरुद्वारे के लंगर विच भी अंग्रेजी बोल दिया ने, उठे भी इंग्लिश चलन डी। मैं बथेरिया चित्र खाद्या कॉलेज, गुस्सा न करो मेरी बेनती, ਇਹਨਾਂ ਮੁਲਕਾਂ ਵਿੱਚ ਇੰਗਲਿਸ਼ ਦੀ ਕੀਮਤ ਇੱਕ ਨਵਾਂ ਪੈਸਾ ਦੇ। ਇੱਥੇ ਦਿੱਤਾ ਜਾਨਵਰ ਵੀ ਇੰਗਲਿਸ਼ ਬੋਲਦੇ ਆ, ਕੁੱਤੇ ਨੂੰ ਆ ਜਾਓ ਥੋੜੋ ਕਹਿੰਦੇ ਕਮ ਆਨ, ਕੀ ਹੋਇਆ ਜੇ ਤੁਸੀਂ ਸਿੱਖ ਲਈ? ਔਰ ਨਹੀਂ ਨਹੀਂ, ਆਪਣਾ ਵਿਰਸਾ ਨਾ ਛੱਡੋ, ਜਾਦੇ ਨਹੀਂ ਤੇ ਗੁਰਦੁਆਰੇ ਆ ਕੇ ਤਾਂ ਨੇਮ ਕਰ ਲਓ ਕਿ ਇੰਗਲਿਸ਼ ਨਹੀਂ ਬੋਲਣੀ, ਨਾ ਬੱਚਿਆਂ ਨੂੰ ਬੋਲਣ ਦਓ ਪੰਜਾਬੀ। ਝੂਠਾ ਭਰਮ ਬੜੇ ਆਨੰਦ ਆਲੇ ਆਪਾਂ ਨੂੰ, ਬਹੁਤ ਖੁਸ਼ੀਆਂ ਬਖਸ਼ ਦਿੱਤੀਆਂ, ਪਰ ਸ਼ਾਂਤੀ ਨਹੀਂ ਆਈ, ਟਿਕਾ ਨਹੀਂ ਆਈ, ਕਿਉਂਕਿ ਵਿੱਚ ਭਰਮ ਦੀ ਕੰਧ ਹੈ। ਅਜੇ ਇਹ ਕਾਰਾਂ ਮੇਰੀਆਂ ਹਨ, ਇਹ ਕੋਠੀਆਂ ਮੇਰੀਆਂ ਹਨ, ਇਹ ਬੈਂਕ ਬੈਲੈਂਸ ਮੇਰਾ, ਇਹ ਟਰੱਕ ਮੇਰੇ ਚੱਲਦੇ ਨੇ, ਜੈਸਾ ਮਾਨੀਏ ਹੋਏ ਨਾ ਪੈਸੇ, ਇਹ ਤੋਂ ਵੱਡਾ ਭਰਮੇ ਕੋਈ ਨਹੀਂ ਹੈ। ਜਦ ਤੱਕ ਇਹ ਭਰਮ ਦੀ ਦੀਵਾਰ ਹੈ, ਆਨੰਦਾਂ ਦੇ ਨਾਲ ਘਿਰ ਵੀ ਜਾਵੇ ਤੂੰ, ਵਾਹਿਗੁਰੂ ਦਾ ਮਿਲਾਪ ਨਹੀਂ ਹੋਣਾ। ਦਸਵੀਂ ਦਹਿੰਦ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ। ਇੱਥੋਂ ਹੀ ਬਚਨ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਤੁਹਾਡੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਚਤਰ ਚ ਆਇਆ। ਮੈਨੂੰ ਇੱਕ ਮੁਸ਼ਕਲ ਹੈ ਪ੍ਰੇਮੀਓ, ਕਿ ਮੈਂ ਹਰ ਇੱਕ ਜਗ੍ਹਾ ਬੇਨਤੀ ਕਰਦਾ ਹੁੰਦਾ ਕਿ ਮੈਂ ਤੇ ਹੋਰ ਕਥਾ ਕੋਈ ਕਰਾ ਲਓ, ਬਾਣੀ ਦੀ ਨਾ ਕਰਾਓ, ਕਿਉਂਕਿ ਕਥਾ ਲੰਬੀ ਹੋਈ। ਜਪਜੀ ਸਾਹਿਬ ਦੀ ਕਥਾ ਕੈਲੀਫੋਰਨੀਆ ਚ 3 ਸਾਲ ਚ ਹੋਈ ਹੈ, ਤੁਸੀਂ ਹੈਰਾਨ ਹੋ, 3 ਸਾਲ ਵਿੱਚ ਜਪਜੀ ਸਾਹਿਬ ਦੀ, 3 ਮਹੀਨੇ ਵਿੱਚ 12 ਮਾਹ ਦਾ ਟੀਕਾ ਹੋਇਆ ਜਿਹੜਾ ਤੁਹਾਡੇ ਕੋਲ ਲਿਆਉਂਦਾ, 3 ਮਹੀਨੇ, ਕਿਉਂਕਿ ਅਰਥ ਕਰਕੇ ਤਾਂ ਲੰਘ ਜਾਓ, ਕੋਈ ਗੱਲ ਨਹੀਂ। ਤੁਹਾਡੇ ਚੋਂ ਸੈਰ ਕਰਨ ਜਾਂਦੇ, ਦਰਿਆ ਵੀ ਹੈਗੇ ਤੁਹਾਡੇ, ਨਹਿਰਾਂ ਵੀ ਹੈਗੀਆਂ। ਸੈਰ ਕਰਨ ਵਾਲਾ ਘਰ ਵਾਲੀ ਨੂੰ ਆ ਕੇ ਕਹੂੰਗਾ, ਮੈਂ 6 ਮੀਲ ਦਰਿਆ ਤੇ ਘੁੰਮ ਕੇ ਆਇਆ, ਮੈਂ 5 ਮੀਲ ਨਹਿਰ ਤੇ ਘੁੰਮ, ਤੂੰ ਖਾਕ ਦਰਿਆ ਤੇ ਗਿਆ, ਤੂੰ ਤਾਂ ਪਟੜੀ ਤੇ ਘੁੰਮ ਰਿਹਾ ਜਿੱਥੇ ਕੋਈ ਸਤਨਾਮ, ਘੁੰਮ ਕੇ ਨਹਿਰ ਦੀ ਪਟੜੀ ਤੇ ਆਇਆ। ਕਹਿੰਦੇ ਮੈਂ ਨਹਿਰ 'ਚ ਜਾ ਕੇ ਦੁੱਖ ਨਾ ਮਨਾਇਓ, ਗੁਰਦੁਆਰੇ ਆ ਕੇ ਮੁੜ ਜਾਣਾ ਹੋਰ ਚੀਜ਼ ਹੈ, ਗੁਰਬਾਣੀ ਦੇ ਵਿੱਚ ਉਤਰਨਾ ਹੋਰ ਚੀਜ਼ ਹੈ। ਅਜਿਹੇ ਆਖੋ ਮੰਗਲਵਾਰ ਤੱਕ ਤੁਹਾਡੇ ਚਰਨਾਂ 'ਚ ਸੇਵਾ ਹੈ, ਮੈਂ ਤਾਂ ਕੋਸ਼ਿਸ਼ ਕਰੂੰਗਾ ਜਿਹੜੀਆਂ 4 ਪੌੜੀਆਂ ਇਹੀ ਪੂਰੀਆਂ ਹੋ ਜਾਣ, ਕਿਉਂਕਿ ਜਦ ਤੱਕ ਫੋਕਸ ਨਾ ਕੀਤਾ ਜਾਵੇ ਕਿਸੇ ਚੀਜ਼ ਨੂੰ ਉਦੋਂ ਤੱਕ ਆਨੰਦ ਨਹੀਂ ਆਉਂਦਾ। ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਨਾਲ ਬੇਨਤੀਆਂ ਸੁਣੀਆਂ, ਪ੍ਰੋਗਰਾਮ ਸਾਰਾ ਭਾਈ ਸਾਹਿਬ ਦੱਸ ਦੇਣਗੇ। ਗੁਰਬਾਣੀ ਦੀ ਕਥਾ ਕਿਸੇ ਬੰਦੇ ਨੇ ਨਹੀਂ ਕਰਨੀ, ਇਹ ਤਾਂ ਗੁਰੂ ਮਹਾਰਾਜ ਆਪ ਜਿਉਂ ਬੁਲਾਵੇ ਤਿਉਂ ਬੋਲੇ, ਸਵਾਮੀ ਕੁਦਰਤ ਕਬਲ ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250

0: 3972374 ਅਤੇ ਫੈਕਸ ਨੰਬਰ ਏਰੀਆ ਕੋਡ 2503928375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874. Yep.

ancora che mi aveva preso tormentà, ma era in aria la mia nave che poteva reggio la sentia si pesca. Bunda giuria me di lì, quel proprio di me. Anto te io caggio per ficare di mari cattina ma prego di dal ne caggio per me. Per questo cane caggio che era me, ovvio io mare bani ci muore a me. ਇਹ ਕਰੀਨਾ ਮੇਰੇ ਦਾ ਕਾਜੋ ਪੁੱਤਾ ਹੁਣ ਕਦੇ ਮਿਲੇ ਆਪਣੇ ਸੁਭਗਵੰਤਾ ਮੈਂ ਰਹਿਣ ਨਾ ਵਿਆਵੈ ਨੀਂਦ ਨਾ ਜਨ ਦੇਖੇ ਗੁਰ ਦਰਬਾਰੇ ਜੀ ਹੁਣ ਕੋ ਲਈ ਜੀ ਕੋ ਕਮਾਇ ਸੱਚੇ ਗੁਰ ਦਰਬਾਰੇ ਜੀ ਭੁੱਲਾ ਚੁੱਕਾ ਨੀ ਕਿਮਾ ਇਸ ਸਮੇਂ ਦੇ ਦੌਰਾਨ ਦਸਾਂ ਪਾਸੋਂ ਬੱਚਿਆਂ ਨਾਲ ਡੀਲ ਕਰਦੇ ਹਾਂ ਪੇਰੈਂਟਸ ਨਾਲ ਡੀਲ ਕਰਦੇ ਹਾਂ ਗੁਰੂ ਦੇ ਹਜ਼ੂਰ ਵਿੱਚ ਬੈਠਦੇ ਹੋਇਆ ਨਿਕਾਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਆਪਣੇ ਜਾਨ ਬੱਚੇ ਸਨ ਕਿ ਮਾਫ਼ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀਆਂ ਦਾਸਾਂ ਕਰਨੀਆਂ ਗੁਰੂ ਸਾਹਿਬ ਸਾਨੂੰ ਆਪ ਸਮਤ ਬਖਸ਼ਿਸ਼ ਕਰ ਧੰਨਵਾਦ ਸਾਰੇ ਪੇਰੈਂਟਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Why?

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਲ ਰਾਤ ਚਿਤਵੋ ਅਨਗਨ ਨੀਤ ਖੋਲ ਕਪਟ ਗੁਰਨ ਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।

ਕਿਸ ਦਸ ਪਿਆਰੀ ਸਿਰ ਧਰੀ ਉਤਾਰੀ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੀ ਪ੍ਰਿਯਰੰਗ ਰੰਗਾਰੀ ਇੱਕ ਢਿਲ ਭੀ ਨਾ ਧੀਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੈ ਤੇ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਯਾਰ ਵੇ ਪ੍ਰਹ ਬੇ ਸਖੀਆਂ ਮੂੰਹ ਕਹੀ ਨਾ ਜੇਹੀਆ ਯਾਰ ਵੇ ਹਿਕ ਡੂ ਹਿਕ ਚਾੜੈ ਹਉ ਕਿਸ ਚੇਤੇਹੀਆ ਹਿਕ ਦੂ ਹਿਕ ਚਾੜੈ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਸਤਾ ਜਿੰਨੀ ਮੈਂਡਾ ਲਾਲ ਰਿਝਾਇਆ ਹਉ ਤਿਸ ਆਗੈ ਮਨ ਡੇਹੀਆਂ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰ ਦਾਸ ਦੇਖਾ ਪਿਰ ਕਹੀਆਂ ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ ਸੰਦਾ ਯਾਰ ਵੇ ਤੈ ਰਾਵਿਆ ਲਾਲਨ ਮੂੰ ਦਾਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਪਾਗ ਮਥਾਣੇ ਬਾਹਾਂ ਪਕੜ ਠਾਕੁਰ ਹਉ ਘਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤੇ ਸਹਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵਜੀ ਵਧਾਈ ਮਹਾਂਮੰਗਲ ਰਹੱਸ ਥੀਆ ਪਿਰ ਦਿਆਲ ਸਾਧਨਾ ਬਰੰਗੀਆ ਵੱਡ ਭਾਗ ਪਾਇਆ ਗੁਰਮਿਲਾਇਆ ਸਾਧ ਕੈ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੈ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਖੇਂਦੀ ਸਾ ਮੈਂ ਗੁਰਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੈ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਖੇਂਦੀ ਸਾ ਮੈਂ ਗੁਰਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭਉ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਲੀਆਂ ਭਾਰ ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋ ਬੰਦੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੁੰਭ ਵਿਚਾਰ ਗਾਵੈ ਕੋ ਸਾਜ ਕਰੇ ਤਨ ਸੀਹੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਦ ਰਹਿ ਦੂਰ ਕਥਨਾ ਕਥੀ ਨ ਆਵੈ ਟੂਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰੂ ਅਖਹੇ ਮੰਗੈ ਦੇਹ ਦੇਨ ਰਾਤ ਕਰੀ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ
ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰੂ ਨਾਨਕ ਏ ਵੈ ਜਾਣੀਐ ਸਭ ਆਪੇ ਸੁਚਿਆਰੂ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪੂ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਓ ਦੁੱਖ ਪਰ ਹਾਰੂ ਸੋ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣੇ ਕਉ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗਲੇ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਝਈ ਜੇ ਤੈਸ ਗੁਣ ਕੋਇ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲਿਆ ਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਗਾਇ ਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਹ ਜੇ ਕੋ ਕਹਿ ਪਿੱਛਾ ਪਛਤਾਏ ਜੇ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਂ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਾ ਮਾਨ ਪੰਚੇ ਸੋਹੈ ਦਰ ਦਾ ਜਾਨ ਪੰਚਾਂ ਕਾ ਗੁਰੇਖ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਦਾਣ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾ ਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਗੁੜਿਆਰ ਗੁੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰੇ ਪਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰੇ ਪਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਸੰਖ ਥਾਪ, ਗਮ ਗਮ ਸੰਖ ਲੋ, ਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਖਾਣ, ਜਿਨੇ ਲਿਖੇ ਤੇ ਸਿਰ ਨਾਹੀਂ, ਜੇ ਫਰਮਾਏ ਤੇ ਉਤਰ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋ ਥਾਉ, ਕੁਦਰਤ ਗਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਐਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਦਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਤੋਏ, ਭਰੀਐ ਮਤ ਬਾਬਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਪ ਹੋ ਜਾਹ, ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਾਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਗਵਣ ਸੁਵੇਲਾ ਵਖਤ ਗਵਣ, ਗਵਣ ਸਿਤ ਗਵਣ ਵਾਰ, ਗਵਣ ਸਿ ਰੁਤੀ ਮਹਾਂ ਕਵਣ, ਜਿਤ ਵਾਕਾਰ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁਤ ਮਹਾਂ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕਹੋ ਆਪੋ ਜਾਣੇ, ਅੱਗੇ ਗਇਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਸਕੇ, ਵੇਦ ਕੈਨਿਕ ਵਾਤ, ਸਹਿਸ ਅਠਾਰਾਂ ਕੈਨਿਕ ਤੇਬਾ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਸਾਲਾਹੀ ਸਾਲਾਹ, ਇਤੀ ਸੁਰਤ ਨਾ ਪਾਈਆਂ, ਨਦੀਆਂ ਅਤੈ ਵਹ ਪਵਹੇ, ਸਮੁੰਦ ਨਾ ਜਾਣੀ ਆਏ, ਸਮੁੰਦ ਸਾਹ ਸੁਲਤਾਨ ਗ੍ਰਹ, ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਣੀ, ਜੇ ਤੈਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕਿਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਬੜ ਉੱਚਾ ਹੋਵੈ ਕੋਏ, ਦਿਸ ਉੱਚੇ ਕਉ ਜਾਣੈ ਸੋਏ, ਜੇ ਬੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਗਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋ ਦਿਆ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਬਦ ਟੈਮ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੋਗ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਪਾਣੇ ਹੋਏ, ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਹੇ, ਉਹ ਜਾਣੇ ਜੇ ਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ, ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸ਼ਬਦ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਹੈ ਮੁੱਲ ਭੰਡਾਰ, ਅਮੁੱਲ ਆਵਹੇ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾਂ ਸਮਾਹੇ, ਮੁੱਲ ਧਰਮ ਮੁੱਲ ਦੀਵਾਣ, ਮੁੱਲ ਤੁਲ ਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫਰਮਾਣ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ,
ਆਖ ਈਸ਼ਰ ਆਖ ਸ਼ਦ ਆਖ ਕੇਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਸੁਰ ਨਰ ਮੁੰਜਨ ਸੇਵ ਕੇਤੇ ਆਖ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀ ਅਸਰ ਗਵਾ ਰੰਗਾਵਾਰ

ਪ੍ਰੇ ਮੰਦਾਵਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਾਚੀ ਲਵੈ ਬਿਨ ਦੇਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਸਦਬਾਜ ਸਮਰਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਸਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਜਨ ਕਾ ਸ਼ਬਦ ਸੱਚੈ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ ਅਗਤ ਗੇਰੀ ਗਿਤ ਦੁਆਰੇ ਪਾਈ ਹੈ ਤਨ ਮਨ ਤਨ ਸਭ ਸਾਮ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨੇਤ ਪੇਰਮ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸੈ ਬਿਟੋ ਜਨਮ ਉਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਗਿਆ ਗੋਆ ਗੋ ਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਗੋਜ ਦੇ ਸੁਰ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਬਰਸਣ ਆਇਆ ਲਭ ਲੋ ਅਹੰਕਾਰ ਜੁਕਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉਠਾ ਜਿਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਭਗਤਾਂ ਗੇਰੀ ਬਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਦਿਖੀ ਵਾਲੋ ਨਿਕੀਏ ਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉਂ ਤੂੰ ਚਲਾਏ ਤਿਵੇ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੈਂ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਈ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਕਸੰਜਮ ਤੁਰਦਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਰੋਂ ਚਿਤ ਲਾਏ ਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਬੇਦਾ ਮੈਂ ਨਾਮ ਉਤਮ ਸੁਸਣੇ ਨਾਹੀ ਫਿਰੇ ਜੋ ਬੇਤਾ ਲਿਆ ਕਹੇ ਨਾਨਕ ਜਨ ਸੱਚ ਤਰਿਆ ਕੂੜੇ ਲਾ ਕੇ ਜਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ

ਕੀਆਂ ਜਾਈ ਅਨੇਕ ਜੂਨੀ ਭਰਮਿਆ ਵੈ ਬਿਨ ਸਤਿਗੁਰ ਮੁਕਤ ਨਾ ਪਾਈ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸੁਮਾਣੀ, ਪੀਵੋ ਅੰਮ੍ਰਿਤ ਸਵਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੁਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਈ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਕਦਾ ਬਪਾਏ ਕਹਿ ਕਰਤਾ ਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸੇ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੇ ਏਕ ਸਿਉਂ ਲੈ ਬੁਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰ ਬਾਜੋ ਹੁਣ ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਬਿਆਣੀ, ਗੁਰ ਕਿਰਪਾ ਦੇਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋਦਤ ਪਾਏ ਜਿਸਨੂੰ ਅਣ ਦਿਨ ਹਰ ਲਿਬ ਲਾਗੇ ਜਾਗਦ ਰਹਿਣ ਬਿਆਣੀ। ਮਾਤਾ ਕੇ ਉਧਰ ਮੈਂ ਬ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ ਬੁੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਸੇ ਪੋਹ ਨਾ ਸਕੀ ਜਿਸਨੂੰ ਆਪਣੇ ਲਿਵ ਲਾਵੇ, ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕੇ ਬੁੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਏਕੋ ਜਿਹੀ, ਕਰਤਾ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ, ਪ੍ਰਭਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਈ। ਐਸਾ ਸਤਿਗੁਰ ਜੇ ਮਿਲਾਏ ਜਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜਪਿਓ ਜੀਓ ਲਾ ਖਟਿਓ ਦਿਹਾੜੀਏ, ਤਨ ਦਿਨਾ ਮਿਲਿਆ ਜਨ ਹਰਿਆ ਪੇ ਪਾਣ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ, ਏ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿਤੇ ਜੇ ਚਰ ਹਰ ਰਸ ਭਲੇ ਨਾ ਪਾਏ। ਹਰ ਰਸ ਪਾਏ ਭਲੇ ਪੀਏ ਹਰ ਰਾਸ, ਬਹੁੜ ਨਾ ਤ੍ਰਿਸ਼ਨਾ ਲਾ ਗਏ ਆਏ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ, ਕਹੇ ਨਾਨਕ ਹੋਰ ਅੰਦਰ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ।

ਜੰਦੀਓ ਭਾਈ ਜਗਤ ਦਿਖਾਇਆ, ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਦਾਤੂ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਬਿਰ ਜਾਪੇ। ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸ਼੍ਰੀ ਰਾਮ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ। ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸ਼੍ਰੀ ਰਾਮ। ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ। ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋ ਧਰੀ। ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ,

ਸਤਿਗੁਰ ਮਿਲਿਆ ਦੇ ਬਦ੍ਰਿਸ਼ਟ ਹੋਈਏ ਸਰਵਣ ਮੇਰੇ ਹੋ ਸੱਚ ਸੁਣਦੇ ਨੂੰ ਬਿਠਾਏ ਸੱਚ ਸੁਣਦੇ ਨੂੰ ਬਿਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਦੇ ਨੂੰ ਬਿਠਾਏ ਹਾਰ ਜੀਓ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਦਇਆਨੂ ਅਨੇਕ ਰੂਪ ਨਾ ਨਵ ਨਿਦ ਦਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਤੇ ਆਵੇ ਸਚੋ ਧਿਆਵੇ ਜਾਂ ਤੁਦ ਪਾਵਹੇ ਗੁਰਮੁਖ ਜਿੰਨਾ ਬੁਝਾਵਹੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ਤੇ ਸੁਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸਚੈ ਕਰ ਗਾਵਹੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ

ਸਦਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

महान

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ

ਹਰ ਤੁਮ ਵੱਡ ਵੱਡੇ ਵੱਡੇ ਵੱਡ ਯੂਥੇ ਸਭ ਉਪਦੇ ਵੱਡੇ ਵਡੋਨਾ ਜੋ ਧਿਆਵੇ ਹਰ ਅਪਰੰਪਰ।

ਇਸਮਾਦ ਰੂਪ, ਇਸਮਾਦ ਰੰਗ, ਇਸਮਾਦ ਨਾਂ ਗੈਸਰੇ ਜਨ, ਇਸਮਾਦ ਪਾਉਣ, ਇਸਮਾਦ ਪਾਣੀ, ਇਸਮਾਦ ਅਗਨੀ ਖੇਡੇ ਵਿਡਾਣੀ, ਇਸਮਾਦ ਧਰਤੀ, ਇਸਮਾਦ ਪਾਣੀ, ਇਸਮਾਦ ਸਾਧ ਲੱਗੇ ਪ੍ਰਾਣੀ, ਇਸਮਾਦ ਸੰਜੋਗ, ਇਸਮਾਦ ਵਿਜੋਗ, ਇਸਮਾਦ ਸੁੱਖ, ਇਸਮਾਦ ਭੋਗ, ਇਸਮਾਦ ਸਿੱਖ, ਇਸਮਾਦ ਸਲਾਹ, ਇਸਮਾਦ ਉੱਜੜ, ਇਸਮਾਦ ਰਾਹ, ਇਸਮਾਦ ਨੇੜੇ, ਇਸਮਾਦ ਦੂਰ, ਇਸਮਾਦ ਦਿੱਤ ਹੈ ਹਾਜ਼ਰਾ ਜ਼ਰੂਰ।

ਬਹੁ ਸੁਖ ਸਾਰ ਕੁਦਰਤ ਦਾਤਾ ਲਿਆ ਕਾਸ਼ਮੇ ਕੁਦਰਤ ਸਰਬਿਆ ਕਾ ਕੁਦਰਤ ਵੇ ਪ੍ਰਾਣ ਸੇਵਾ ਕੁਦਰਤ ਸਰਬਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬਿਆ ਕੁਦਰਤ ਜਾਤੀ ਜੰਤੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨਿਆ ਬਿਮਾਨ ਕੁਦਰਤ ਪੌਣ ਪਾਣੀ ਦਾ ਸੰਤਰ ਕੁਦਰਤ ਧਰਤੀ ਖਾਤ

वर्षता कौता कौर्य पौष्टायाणी की समझाया

ਆਇਆ ਮਾਨੇ ਅੰਦਰ ਜਨਮ ਗੁਰਵਾਇਆ ਮਾਨੇ

0: ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਅਮਰਵਾਲ ਕਿਤੇ ਕਰ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਤੇ ਗਰਵੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਨਾਲ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀ ਰਾਮ ਬੋਲੇ ਆ ਪਾਤਾ ਲੱਗ ਸਕਿਆ ਕੇ ਮੁੰਦੜੇ ਲੱਗ ਸਕਿਆ ਕੇ ਹਾਰ ਜੇਤਨ ਬਈ ਨਾਨਕ ਚੇਤਨ ਹੋਣਾ ਚਾ ਗਿਆਨ ਨਾਲੀ ਝੁੰਡੀ ਹੈ ਸਪਨਾ ਕਰੜਾ ਸਾਰ ਕਰਮ ਲੈ ਸਫਾਈਏ ਹੋਰ ਹਿਕਮਤ ਹੁਕਮ ਅਖਬਾਰ ਪੌੜੀ ਨਰ ਕਰੇ ਸਤਿਗੁਰ ਪਾਇਆ ਰੋਗ ਜਨਮ ਪ੍ਰਮਿਆ ਸਤਿਗੁਰ ਸਭ ਦੁਸਮਾਇ ਸਤਿਗੁਰ ਦਾਤਾ ਤੂੰ ਨਹੀਂ ਸਭ ਸੁਣਿਓ ਦੋ ਸਮਾਇ ਸਤਿਗੁਰ ਸੱਚ ਪਾਇਆ ਜਿਨ ਵਿੱਚੋਂ ਆਪ ਮਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਸਤਿਗੁਰ ਦੇ ਵਰਦਾਤਾ ਕੋਲ ਸਭ ਤੋਂ ਲੋਕ ਸੁਭਾਇਆ ਸਤਿਗੁਰ ਦੇ ਸੱਚ ਪੈ ਦਿਨ ਤੋਂ ਮਾਤ ਸੁਭਾਇਆ ਸਤਿਗੁਰ ਸੱਚ ਬੁਝਾਇਆ।

गुरमुख तोड़ संतन का हर हर सितारा।

0: ਧਰਤੀ ਮਾਲ ਤਨ ਵਰਤਨ ਸਿਰਫ ਜੰਜਾਲ ਨਾਨਕ ਮੁੱਚ ਗਿਆਨੀ ਹੋਣੀ ਹਾਏ ਗਿਆ ਜਮਤਾਲ ਮਹੱਲਾ ਪਹਿਲਾ
1: ਵਾਹਿਗੁਰੂ ਜੀ ਲੈ ਨੱਚਣ ਗੁਰ ਪੈਰ ਧਾਰਨ ਉੜ ਉੜ ਰਾਵਾ ਚਾਟੇ ਪਾਏ ਬੈਠਾ ਲੋਕ ਤੈ ਕਰਦਾ ਰੋਟੀਆਂ ਕਾ

Not

0: ਮੈਨ ਸਤਿਗੁਰ ਕਿਨੇ ਨਾ ਪਾਇ ਮੈਨ ਸਤਿਗੁਰ ਕਿਨੇ ਨਾ ਪਾਇ ਕਿਆ ਬਰਤਿਆ ਕਰ ਪ੍ਰਗਟ ਆਪਣਾ ਸੁਣਿਆ ਸਦਾ ਮੁਕਤ ਹੈ ਦਿਲ ਵਿੱਚ ਮੋਹ ਕਾਇਆ ਸੋ ਮਿਟਾਰ ਹੈ ਦਿਨ ਸੱਚੇ ਸੋ ਸਦਾਇਆ ਜਾਨ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
1: ਸਦਾ ਮੁਕਤ ਹੈ ਵਿੱਚੋਂ ਹੋ ਚੁਕਾਇਆ ਵਿਚਾਰ ਚੁਕਾਇਆ ਰੱਬ

संयम दुख जाए पौड़ी से किसी संतोष आया तोड़ा जाया।

ਸੱਚ ਮਿਲੇ ਸੱਚ ਤੋਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕਹਿ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ ਮਨੁੱਖੀ ਜਨਮ ਗਵਾਇਆ ਸਾਰੇ

अपने सतगुरु।

ਲਿਖ ਲਿਖ ਪੜਿਆ ਤੇ ਤਾਂ ਘੜਿਆ ਬਹੁ ਤੀਰਥ ਕਵਿਆ ਤੇ ਤੋਂ ਲੰਘਿਆ ਬਹੁ ਭੇਸ ਕੀਆ ਦੇਹੀ ਦੁੱਖ ਦੀਆ ਸੋਹੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਥ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ।

ਚੰਗਾ ਤਰੀਕਾ ਮੇਰੇ ਸਮਸਤ ਲਾਈਏ ਪੂਰਾ ਲਾਲ ਛੱਡੀਏ ਹੋਏ ਕਾਲਾ ਲੱਗੇ ਆਈਏ ਕਰਦੇ ਮੈਨੂੰ ਪਾਈਏ ਜੇ ਮੇਰੇ ਘਰ ਸੁਣਾਈਏ ਜੇ ਹੋਵੇ ਪੂਰਤ ਲਿਖਿਆ ਤਾਂ ਤੂਰਤ ਰਾਜੀ ਮਤ ਕੋਈ ਤੇ ਬਾਈਏ ਤੇ ਬਾਈਏ

ਅਜਕਾਲ ਕੁੜਵਰਤਿਆ ਕਾਲ ਕਾਲਖ ਦੇ ਤਾਂ ਵੀਰੋ ਵੀਜ ਪੱਟ ਲੈ ਗਏ ਅਬ ਕਿਉਂ ਉਗਵੈ ਦਾ ਜੇ ਇੱਕ ਹੋਏ ਤਾਂ ਉਗਵੈ ਰੁਕੀ ਉਡਿਕ ਹੋਏ ਨਾਨਕ ਸਾਹਿਬ ਬਾਰਾ ਘੋੜੇ ਰੰਗ ਨਾ ਸੋਏ ਪੈਰ ਵਿੱਚ ਖੰਭ ਚੜਾਈਆ।

ਬੰਦਾ ਮੰਗ ਰਹੇ ਗੁਰ ਬਿਨ ਗਿਆਨ ਨਾ ਹੋਵੇ ਪੌੜੀ ਪਿਆ ਹੋਵੇ ਗੁਣਗਾਰ ਸਾਧ ਮਾਰੀ ਆਏ ਜਾਣਾ ਕਲਾ ਨਾ ਵਿਚਾਰੀਆਂ ਮੋਟਲੇ ਤੋਂ

ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਈਆ ਮਹੱਲੇ ਚੌਥੇ ਕੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਨਿਰੰਜਨ ਪਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਗੁਣ ਗਾਵਤ ਮਨ ਹੋਏ ਵਿਨਾਸ਼ਾ, ਸਦਗੁਰ ਪੂਰ ਜਨੇ ਕੀ ਆਸਾ। ਸਦਗੁਰ ਸੇ ਪਰਮ ਪਲ ਪਾਏ, ਅਮਰਾਸੀ ਅਵਗਤ

चित लागा संतोष करे काम कल्य ठकुर हरदास तने।

ते क्यों अब नाची आज ले पल जित लग तरे

0: ਸਭ ਭੁਗਤ ਮੁਕਤ ਸਭ ਗੁਰੂ ਲਗ
1: ਸਤਿਗੁਰ ਖੇ ਮਾਤਾਰਾ ਜੁਗ ਜੂਤ ਸਮਾਣੇ ਹੈ ਅਨਪੋ ਨਿਰਜਾ ਨਾਮ ਤੇ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਤੁਮ ਹੋ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਸ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਟ ਕਥਾ ਅਮਰਾਤਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ
2: ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਗਤ ਹੋਵੈ ਜੀਉ ਤਾਰਨ ਤਨ ਕਿਨ ਮਾਤਰ ਜਾਗੋ ਦ੍ਰਿਤ ਧਾਰ ਸ਼ਬਦ ਰਿਤ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬਨ ਦਾਤਾ ਅਗਮ ਗਿਆਨ ਵਿਖਿਆਤਾ ਐਨ ਧਿਆਨ ਤਾਵੈ ਪਲਕ ਨਾ ਸੋਵੈ ਜੀਉ ਜਾਂ ਕੋ ਦੇਖਤ ਦ੍ਰਿਦ੍ਰ ਜਾਵੈ ਨਾਮ ਸੋ ਨਿਦਾਨ ਪਾਵੈ ਗੁਰਮੁਖ ਗਿਆਨ ਦੁਰਮੁਖ ਮੈਲ ਧੋਵੈ ਜੀਉ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ
3: ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾਤੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਜਿਵਦਾਈ ਹੈ ਹੁਣ ਜਾਣੇ ਕੋ ਤੇਰਾ ਆਸਾਰ ਨਿਰਕੋ ਨਿਰੰਕਾਰ ਅਕਤ ਕਤਨਹਾਰ ਤੁਝੇ ਦੁਜਾਈ ਹੈ ਭ੍ਰਮ ਪੂਵੇ ਸੰਸਾਰ ਚੁੱਟੋ ਜੂਨੀ ਸੰਗਾਰ ਜਮ ਕੋ ਨਾ ਡੰਡਕਾਰ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐ ਨਿਤ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ।

ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਕਰ ਕਵਣ ਕੁਮਾ ਦਿਓ ਕਵਣ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਪੁਨ ਮਨ ਬਚ ਕਰਮ ਜਾਨ ਅਨਤ ਦੂਜਾ ਨ ਮਾਨ ਨਾਮ ਸੋ ਅਪਾਰ ਸਾਰ ਬਿਨ ਗੁਰ ਵਿਦਿਤ ਹਰ ਨਲ ਕਾਵ ਪਾਰਸ ਪਰਸ ਕਛ ਕੰਚ ਨਾ ਹੋਏ ਚੰਦਨਾ ਸੁਭਾਸ ਜਾ ਸੁਨ ਧਿਆਨ ਕਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਾਂ ਬਲ ਬਲ ਜਾਓ ਸਤਿਗੁਰ ਸਾ

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨ ਇੱਕ ਅਰਦਾਸ ਪਾਠ ਕੀਰਤ ਕੀ।

ओंकार सतगुरु प्रसाद इहो तन अखुट।

धनवंत हर नाम लेवलाए गुरपुर हर धन पर गासिया हर कृपा से वस मन आए।

याद वस मन आए। साधु मैं वस प्राद एक सोए, गोरमती काट परगट होए।

ਬਾਰੇ ਸੰਦੇਸ਼ ਨੂੰ ਸਮਾਨਿਆ ਜਿਨ ਕਰ ਦੇਸ਼ਾਂ ਨੇ ਨੇੜੇ ਤਿਲਕ ਨਿਹਾਲਿਆ ਪ੍ਰਥਮ ਤੌਰ ਤੇ ਜਲ ਕੇ ਟੁੱਬੇ ਤੇ ਬਣ ਜਾ ਰਿਹਾ ਅੱਜ ਤੂੰ ਹੈ ਕੋਈ ਨਦ ਮੈਂ ਕਿਨੇ ਵਿਚਾਰਿਆ ਹਰ ਕਿਰਪਾ

ਜਾਵਣਾ ਬੰਦਾ ਚੰਗਾ ਆਪਣਾ ਤੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਤੇਰਾ ਭੀੜੇ ਕੇ ਜਾਵਣਾ ਖਰਾ ਡਰਾਵਣਾ ਸਾਰੇ ਆਪਣੇ

ਭਾਈ ਕਾਲ ਕਰਾਇਆ ਸੀ, ਦੋ ਸਰਬ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ, ਮੇਰੇ ਭਾਵੇ ਸੋ ਕਰੇ ਮਨੁ ਦਿੰਦੇ ਹਨ ਸੋ ਫਲ ਪਾਏ ਸੀ, ਤਾਂ ਕਰਕੇ ਪੈਦਾ ਜਾਏ ਸੀ, ਤਾਂ ਕਰਕੇ ਪੈਦਾ ਜਾਏ ਸੀ।

ਨਜ਼ਰੀ ਹੇਠ ਚਲਾਏਗਾ, ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਗਾ, ਵੱਡੋ ਵੱਡਾ ਵੱਡ ਮੇਜ ਸਿਰ ਧੰਦੇ ਲਾਏਗਾ, ਨਦਰੂ ਭੱਠੀ ਜੇ ਕਰੇ ਸੰਤਾਨਾ ਘਰ ਬਣਾਏਗਾ, ਘਰ ਮੰਗਣ

Allah'a emanet.

0: ਮਹੱਤਾ ਕਰਮ ਨੇ ਕਰਮ ਪਿਤਰੀ ਦੇ ਅੱਗੇ ਵਸਿਆ ਨੀ ਪਿਤਰੀ ਚੋਰ ਕਰੇ ਵੱਡੀ ਹੱਥ ਫਲਾਲ ਕੇ ਮੁਸਤੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਸਰਨਾਵਣੀ ਆਵੇ ਵਾਰੋ ਵਾਰ ਜੂਠਾ ਜੂਠਾ।

ਨਾਨ ਵਸਿਆ ਤੋਂ ਪੜਤੇ ਬੁਲਾਏ ਪਾਉਂਦੇ ਹਰ ਰੰਗੀ ਹਰ ਮਤਵਾਰਿਆ ਸਭ ਮਨ ਮਾਰਿਆ ਘਰ ਬੈਠੇ ਹਰ ਪਾਤਾਰਿਆ ਕਰਨ ਮਨ ਕਾਮਦੇ ਹਰ ਪੂਜਨ ਨਾਨੀ ਆਰਿਆ ਕਰਨ ਛਾਇਆ ਦੇਖ ਮੈਂ ਹੈ ਸੱਚ

0: ਵੇਖ ਲੱਕੜੀ ਅੰਦਰ ਕੀੜਾ ਹੋਏ ਜਿੱਤ ਦਾਣੇ ਅਣਕੇ ਜੀਆਂ ਬਾਜ ਨਾ ਹੋਏ ਪਹਿਲਾ ਪਾਣੀ ਜੀਓ ਹੈ ਜਿਸ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ ਸੂਤ ਪਵੇ ਰਸੋਏ ਨਾਨਕ ਸੂਤ ਕੇਵ ਨ ਉਤਰੈ ਜਾਨ ਉਤਾਰੇ ਕੋਈ ਮਹਲਾ ਪਹਿਲਾ
1: ਮਨ ਕਾ ਸੂਤ ਲੋਭ ਹੈ ਜੇਵਾ ਸੂਤ ਕੂੜ
0: ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਤਨ ਰੂਪ ਕੰਨੀ ਸੁਤ ਕੰਨ ਪਹਿਲਾ ਇਸ ਵਾਰੀ ਕਾਏ ਨਾਨਕ

ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾਇਆ ਏ ਸੁੱਚੇ ਅੱਗੇ ਰੱਖਿਓ ਨੂੰ ਕੋਈ ਨਾਮ ਪਿੱਟਿਓ ਜਾਏ ਸੁੱਚਾ ਹੋਏ ਕਿ ਜੀਵਿਆ ਲੱਗਾ ਪੜਨ ਸਲੋ ਹੱਥੀ ਜਾਏ ਸੱਚਾ ਕਿਸ ਕਿਸੇ ਲੱਗਾ ਦੋ।

0: ਆ ਤੁੱਕਾ ਪਈਆਂ ਸਿੱਖ ਜਿਤ ਮੁਖ ਨਾਮ ਨਾ ਚੜੇ ਬਿਨ ਨਾ ਮੇਰਾ ਸਿਖਾਏ ਨਾਨਕੇ ਵਾ ਜਾਣੀਐ ਇਸ ਮੁਖ ਤੁੱਕਾ ਪਾਏ ਮਹੱਲਾ ਪਹਿਲਾ
1: ਪੰਡ ਜੰਮੀਐ ਪੰਡ ਨਿਮੀਐ ਪੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ ਪੰਡ ਨੂੰ ਆਪਣ ਪਾਲੀਐ ਪੰਡ ਹੋਏ ਬੰਦਾਨ ਸੋ ਕਿਉਂ ਮੰਦਾ ਆਖੀਐ ਜਿਸ ਜੰਮੇ ਰਾਜਾ ਪੰਡੋ ਹੀ ਪੰਡ ਉੱਜੈ ਪੰਡੇ ਬਾਜ ਨਾ ਕੋਈ ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋ ਜਿਤ ਮੁਖ ਸਦਾ ਸਰਾਹੀਐ ਭਾਗਾ ਰਤੀ ਚਾਰ ਨਾਨਕ ਤੇ

नानक सिते बोले तन मन हिता।

ਨਾਨਕਾ ਜਿਉ ਦਿਲ ਭਰਿਆ ਪੇਸਣਾ ਜਿਉ ਸਾਡੇ ਆਪੇ ਹਿਰਦੇ ਸਾਰੀਏ ਵਿੱਚ ਕੀਤਾ ਆਪਣਾ।

0: ਆਸ਼ਕੰਡੀਏ ਕਦੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਐ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੱਧੋ ਪੁੱਛਾ ਜਾ ਨਾਨਕ ਦੋਵੇਂ ਕੁੜੀਆਂ
0: ਨਜ਼ਰ ਨਿਹਾਲੀਏ ਇਸਲਾਮ ਹੈ ਉਪਰ ਕਾਲੀਏ।

ಜನ ಅಂತ ಇದೆ ಗೋರಮ್ಮ ಪುತ್ರಿ ಸಹ ರಕ್ಷಣ

मुझ में आना हो जब आप प्यार का मिट गया।

ਕਰਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਪਿਆ ਵੱਡਿਆ।

0: ਜਪਣ ਕਰਤਬਾ ਜੀਆ ਅੰਦਰ ਜੀਓ ਸਭ ਕੁਝ ਜਾਣ ਲਾ ਸਭ ਕੁਝ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਅਨੰਦ ਵਧਾਈ ਕੁਝ ਕਰ ਮਾਣ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸ਼ਾ ਜਤ ਕਤਾ ਨਾਨਕ ਦਾਸ ਹੁੰਦਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਲ ਸਰਾਤ ਦੋਇ ਦਾਈ ਦਾਇਆ ਕਰ ਲੈ ਸਗਲ ਜਗ ਜਗ।

0: नानक ते मुख उजले कैसी सुथी ना जिनी नाम से आया गए मसकत का नानक ते मुख उजले कैसी सुथी ना
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪ੍ਰਭ ਕਾ ਸਿਮਰਨ ਦੁਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਪ੍ਰਭ ਕਾ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਨ ਕਟ ਨਾ ਲਾਗੈ, ਪ੍ਰਭ ਕਾ ਸਿਮਰਨ ਅੰਦਨ ਜਾਗੈ, ਪ੍ਰਭ ਕਾ ਸਿਮਰਨ ਪਵਨਾ ਵਿਆਪੈ, ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬਰਿੰਦਾਨ ਨਾਨਕ ਹਰ ਰੰਗ, ਪ੍ਰਭ ਕਾ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਧਕ ਬੁੱਧ, ਪ੍ਰਭ ਕਾ ਸਿਮਰਨ ਜਬ ਤਾ ਪੂਜਾ, ਪ੍ਰਭ ਕਾ ਸਿਮਰਨ ਬਿਨਸੈ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਨਰਗੈ ਮਾਨੀ, ਪ੍ਰਭ ਕਾ ਸਿਮਰਨ ਓਸੋ ਭਲਾ, ਪ੍ਰਭ ਕਾ ਸਿਮਰਨ ਸੋਰ ਫਲਾ, ਸੇ ਸਿਮਰੈ ਜਨਿਓ ਸਿਮਰਾਇ, ਨਾਨਕ ਪਾ ਕੈ ਲਾਗੋ ਪਾਇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੈ ਮੂਚਾ, ਪ੍ਰਭ ਕਾ ਸਿਮਰਨ ਤਿਸਨਾ ਬੁਝੈ, ਪ੍ਰਭ ਕਾ ਸਿਮਰਨ ਸਭ ਤੇ ਸੁਜੈ, ਪ੍ਰਭ ਕਾ ਸਿਮਰਨ ਨਾਹੀ ਜਮਤਾ ਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦਮਾਏ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕਾ ਸਿਮਰੈ ਸੇ ਧਨਵੰਤੇ, ਪ੍ਰਭ ਕਾ ਸਿਮਰੈ ਸੇ ਪਤਵੰਤੇ, ਪ੍ਰਭ ਕਾ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕਾ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰੈ ਸੇ ਬੇ ਮੋਤਾਜੇ, ਪ੍ਰਭ ਕਾ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕਾ ਸਿਮਰੈ ਸੇ ਸੁਖਵਾਸੀ, ਪ੍ਰਭ ਕਾ ਸਿਮਰੈ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਨੇ ਆਉ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਾ ਸਿਮਰੈ ਸੇ ਪਰਉਪਕਾਰੀ, ਪ੍ਰਭ ਕਾ ਸਿਮਰੈ ਤਿਨ ਸਭ ਬਲਿਹਾਰੀ, ਪ੍ਰਭ ਕਾ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕਾ ਸਿਮਰੈ ਤਿਨ ਸੋ ਬਿਹਾਵੈ, ਪ੍ਰਭ ਕਾ ਸਿਮਰੈ ਤਿਨ ਆਤਮ ਦੀਤਾ, ਪ੍ਰਭ ਕਾ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕਾ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕਾ ਸਿਮਰੈ ਵਸੈ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾ, ਨਾਨਕ ਸਿਮਰਨ ਪੂਰੈ ਪਾਪ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂ ਨਾ ਚੂਰੇ।

ਹਰ ਸੁਣਨ ਕਰ ਪਹੁੰਚਾਏ, ਹਰ ਸੁਣਨ ਲੱਗ ਭੇਦ ਪਾਏ, ਹਰ ਸੁਣਨ ਪੈ ਸਤਿਗਤੀ ਦਾਤੇ, ਹਰ ਸਿਮਰਨ ਨੀਚਾ ਕੁੰਠ ਜਾਤੇ, ਹਰ ਸਿਮਰਨ ਧਾਰੀ ਸਭ ਕਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸੁਣਨ ਕੀ ਉਸ ਲਿਆ ਕਾਰਾ, ਹਰ ਸੁਣਨ ਆਤਮ ਨਿਰੰਕਾਰਾ, ਕਰ ਕਿਰਪਾ।

ਸੰਗ ਜਿਆਰਾ ਜਾ ਪੰਚ ਰਾਖੋ ਨਸ਼ਿਆਂ ਨੂੰ ਹਰ ਕਾ ਨਾ ਤੈ ਨਾਲ ਪਛਾਨ ਜੈ ਮਹਾਂ ਪਹਿਹਾਂ ਤਤ ਬਕਾਂ ਤੈ ਹਰ ਕੇ ਨਾ ਕੀ ਤੋਂ ਪਰਛਾਂ ਜਾ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕਾਰ ਹਰ ਅੰਮ੍ਰਿਤ ਵਰਖੈ ਉਜਨਾ ਕੀ ਵਰਤ ਨਾ ਸਮਝਣਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਠ ਹਰ ਕੈ ਨਾਮ ਦੇ ਜਨ ਕੋਟ ਹਰ ਜਸ ਕਰ ਸੰਗ

ਹਰ ਸਾਧਨ ਔਰ ਨਾ ਜਾਣੀ ਓਤ ਪੋਜਨ ਹਰ ਸਰਾ ਤੇ ਸੁਨ ਸਮਾਨ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਪਉਤ ਪਉਤ ਨਹੀਂ ਛਪੈ ਹਰ ਕੀ ਪਉਤ ਮੋਤਬੋ ਕਰੇ ਨਾਨਕ ਜਨ ਸੰਕੇਤ ਤਰੇ ਪਾਰ ਜਾਤੇ ਹਰ ਕੋ ਨਾ ਕਾਮ ਤੇਨ ਹਰ ਹਰ ਗੁਣਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਪ੍ਰਦ ਵਸੈ ਸੰਪ੍ਰਤਾਉ ਦਰਦ ਸੰਨਥ ਹੈ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਕੀ ਸੇਵਾ

ਅਸ਼ਪਰੀ ਜਾ ਤਉ ਗਿਆਨ ਸਵਚੇ ਹਨ ਖਰਸ਼ਾ ਸਰਚਨ ਤੁਰਖਿਆਨ ਜੋ ਅਭਿਆਸ ਕਰਮ ਕਰਮ ਕਿਰਿਆ ਸਵ ਤਿਆਗ ਬਨਮ ਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ।

ਸਮਝਣ ਮਰ ਸਮਝਣ ਮਤ ਸਾਧਨ ਨਿਮਖ ਨਿਮਖ ਸਰੀਰ ਕਟਾਵੈ ਤੋ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾ ਸੰਸਰ ਕਛ ਨਾ ਨਾਨਕ ਗੁਰਮੁਖ ਨਾਮ ਜਦ ਗਤ ਪਾਏ।

ਸਾਸਾ ਸਮਝਾਤਾ ਮਿਟੇ ਅਭਿਮਾਨ ਆਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਰ ਕੀਰੀ ਨਾ ਹਰ ਹਰ ਨਾ ਤਿਨ ਘੱਟ ਘੱਟ ਪੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਰ ਸਿਸਾਲਨਾ ਸੁਖ ਦੋ ਜਾਂ ਸੰਦ ਸੇ ਤਾਨਾ ਨ ਪਾਪ ਨਹੀਂ ਲੇ ਪਾ ਨਿਰਧਨ ਕੋ ਧਨ ਤੇ ਰੋਨਾ।

ਦਾਸ ਆਪਣੀ ਮਨ ਕਛ ਬਹੁਰ ਸਾਲੇ ਅਗਿਆਨੀ ਮਾਰਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬਹੁਤ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆ ਗਏ ਰੱਖੇ ਪ੍ਰਭ ਕੀ ਆ ਗਿਆ ਮਨ ਮੱਥ ਉਸੇ ਚੌ

ਠੀਕ ਤਰ੍ਹਾਂ ਸੰਸਾਰ ਜੋ ਤੂੰ ਭਾਵੇਂ ਤਾਂ ਪਰਦਾਤਾ ਨਾਨਕ ਜਾਂ ਚਰਨ ਪ੍ਰਾਥਾ ਕਰੋ ਬੇਨਤੀ ਪਾਲਣ ਸਭ ਜਾਣੇ ਆਪਣਾ ਕੀ ਆਪ ਮਾਨੇ ਆਪੇ ਆਪ ਆਵਾ ਬਖਤ ਨਵੇਰਾ ਕਿਸੇ ਗੁਰਜਨਾ ਕਿਸੇ ਬੁਝਾਵਤ ਮੇਰਾ।

ਪ੍ਰਣਾਮਤੀ ਕਰ ਪ੍ਰਸਾਦ ਗੁਰਦੇਵ ਅਸ਼ਪਰੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਂ ਤੇ ਠਾਕਰ ਰੱਖ ਮਨ ਮਾਣੇ ਜੇ ਪ੍ਰਸਾਦ ਸੁਗੰਧਨ ਤਾਂ ਲਾਵੇ ਤੇ ਸੋ ਸਮਰਤ ਪਰਮਗਲ ਪਾਵੇ ਜੇ ਪ੍ਰਸਾਦ ਵਸੈ ਸੋ ਮੰਦਰ ਤਿਸੇ ਤਿਆਰ ਸਵਾ ਮਨ ਅੰਦਰ ਜੇ ਪ੍ਰਸਾਦ ਰਹਿ ਸੰ ਸੋ ਵਸਨਾ ਆਠ ਪੈ ਸਮਰੋ ਤਿਸ ਰਸਨਾ ਜੇ ਪ੍ਰਸਾਦ ਅੰਗਰਸ ਪੋ ਨਾਨਕ ਸਵਾ ਤਿਆਈਆ ਚਾਵਨ ਜੋ ਜੇ ਪ੍ਰਸਾਦ ਪਾਰ ਪਟਮ ਰਹਾਵੇ ਤਿਸ ਤਿਆ ਕਤੋਰ ਲਵਾਵੇ ਜੇ ਪ੍ਰਸਾਦ ਸੋਸੇ ਸੋਈ ਜੇ ਮਨਾਟ ਪੈਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੋ ਸੋ ਕੁਮਾ ਨੇ ਮੋਤਾ ਕੋ ਜਸ ਸਸਨ ਬਖਾਨੇ ਜੇ ਪ੍ਰਸਾਦ ਤੇਰਾ ਤਾਤਰ ਮਾ ਸੋ ਚਾਏ ਕੇਵਲ ਪਾਰਗਮ

ਨਾਨਕ ਇਹ ਲਕਸ਼ਣ ਬ੍ਰਹਮ ਗਿਆਨੀ ਹੋਏ। ਅਸ਼ਪਰੀ ਬ੍ਰਹਮ ਗਿਆਨੀ ਸਲਾਨਾ ਲੈ ਜਸੇ ਜਲਮ ਕਮਨਾ ਲੈ ਬ੍ਰਹਮ ਗਿਆਨੀ ਸਲਾਨਾ ਦੋ ਜਸੇ ਸੁਰ ਸਭ ਕੋ ਸੋ ਬ੍ਰਹਮ ਗਿਆਨੀ ਕਰ ਸਮਾਂ ਜਸੇ ਰਾਜ।

ਸੰਤ ਸੁਨੰਦਰੀ ਆਇਆ ਦਾਦ ਸੁੰਦਰ ਪਾਇ ਚਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋਦਾ ਦਰਗਹਿ ਪ੍ਰਵਾਨ ਆਪਣੇ ਦਾਸ ਤੋਂ ਆਪ ਕਿਰਪਾ ਕਰਦੇ ਤਾਂ ਕੋਸਾ ਸੋਝੀ ਪਰੈ ਸਗਲ ਸੰਗਾਤਮ ਉਦਾਸ ਸ੍ਰੀ ਗੁਰੂ ਸਨਾਨ ਕਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜਿਨ ਮੋ ਸੋ ਕਹਾਵੈ ਚੈ ਸਰ ਤਸੋ ਸੋ ਸਾਨੰਤ ਨਹਿ ਦਿਓ ਚੈ ਸਸੋ ਤਸ ਸਮਾਟੀ ਤਸ ਅਮਰ ਤਸੀ ਵੇਖਾਠੀ ਤਸ

ਕਹੇ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਨ ਹੈ ਜਲ ਥਲ ਨਹੀਂ ਅਲ ਸੋਏ। ਅਸਪਰੀ

ਪ੍ਰਭਾਵੇ ਮਾਨੋ ਗਰਪਾਵੇ, ਪ੍ਰਭਾਵੇ ਤਾਂ ਪਥ ਫਰਾਵੇ, ਪ੍ਰਭਾਵੇ ਮੈਂ ਸਾਥ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੇ, ਪ੍ਰਭਾਵੇ ਤਾਂ ਪਥ ਉਧਾਰੇ ਆ ਕਰੇ ਆਪਣੇ ਵਿਚਾਰੇ, ਜੋ ਸ੍ਰੀਆਂ ਕਾ ਆਸਵਾਮੀ ਖੇਲੇ ਵਿਸੇ ਅੰਤਰ ਜਾਮੀ, ਜੋ ਪਾਵੇ ਸੋ ਕਰ ਕਰਾਵੇ, ਨਾਨਕ ਦੁਸ਼ੀ ਔਰ ਨਾ ਆਵੇ, ਕਉ ਮਾਨ ਚਿਤ ਹੋਏ ਆਵੇ, ਜੋ ਛੁਪਾਵੇ ਸੋ ਕਰਾਵੇ, ਇਸ ਕੀ ਆਤ ਹੋਏ ਤਾਂ ਸਭ ਕੁਛ ਲੇ, ਜੋ ਛੁਪਾਵੇ ਸੋ ਕਰੇ।

ਸਸ ਪਾਵੈ ਸੋਈ ਫੁੰਸੀਓ, ਕਬੂ ਊਚ ਨੀਚ ਮੈਂ ਬਸੈ, ਕਬੂ ਸੋ ਘਰ ਖਰੰਗ ਅਛੈ, ਕਬੂ ਨਿਰਚਨ ਵਿਵਹਾਰ, ਕਬੂ ਉਗਾ ਕਾਤਿਆ, ਕਬੂ ਮੈਂ ਤਾਬਨ ਵਿਚਾਰ ਨਾਨਕਿਆ ਮਿਲਾਵਾਂ ਹਾਰ, ਕਬੂ ਨਿਸਕਰੈ ਬਪਾਨ, ਕਬੂ ਸੋਰੈ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾ, ਕਬੂ ਸਰਬ ਕੀ ਹੋ ਤਰਵਾਰ, ਕਬੂ ਹੋਏ ਬੈ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਅਪੀਰਤ ਮੈਂ ਆਵੇ, ਕਬੂ ਭਲਾ ਭਲਾ ਕਹਾਵੇ, ਜੋ ਪਵ ਰਾਖੇ ਤਿਵੀਂ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਹੇ ਵਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਰ ਤੀਰਥ ਇਸ਼ਨਾਨ, ਕਬੂ ਸਿਸਾ ਬ੍ਰਹਮ ਗਿਆਨ, ਕਬੂ ਕੀ ਰਸ ਪਤੰਗ ਹੋਏ ਜੀਆਨ, ਕਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੇ, ਜੋ ਪ੍ਰਪਾਵੇ ਤਿੰਨ ਨਚਾਵੇ, ਜੋ ਛਪਾਵੇ ਸੋਈ ਹੋਏ, ਨਾਨਕ ਦੂਜਾ ਨਾ ਕੋਏ, ਕਬੂ ਸਾਧ ਸੰਗਤੇ ਪਾਵੇ, ਸਤਸੰਗ ਤੇ ਬਹੁ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਸਤਸੰਗ ਕਾ ਨਹੀਂ ਵਿਨਾਸ਼, ਮਨ ਤਾਂ ਨਾਮ ਰਤੇ ਕਰੰਗ, ਸਦਾ ਬਸੈ ਪਾਰ ਬ੍ਰਹਮ ਕਹਿ ਤੰਗ, ਜਿਉਂ ਜਲ ਮੈਂ ਜਲਿਆ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ,

ਕਹਿ ਨਾ ਜਾਏ। ਸਤ ਸਤ ਸਤ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੇ, ਸਤ ਸਤ ਸਤ ਸਭ ਕੀਨਾ ਕੋਰ ਮਰਿਆ ਕਿਨੇ ਵਰ ਲੈ ਸੀਨਾ, ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਆਪਾਰ ਅਨੁਰੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖੜ ਕਰ ਸੁਣ ਸਰਮ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਾਤੇ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ

ਪਰੋਏ, ਸਿਮਰ ਸਿਮਰ ਸਿਮਰ ਪਾਸੋਏ, ਨਾਨਕ ਫਿਰਨ ਲਾਗੈ ਕੋਏ। ਉਸਤਤ ਮਨ ਕਰਨ ਕਾ ਕਰਮਨ ਮੇਰੇ ਸਤਿਉਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਵ ਸਹਿਲਾ ਕਰ ਲੈ ਜੀਓ। ਨੈਨੋ ਤੇ ਠਾਕੁਰ ਕਰਨ ਸਾ ਸੰਗ ਸਹਿ ਸਤਸੰਗ, ਚਰਨ ਚਲੋ ਮਾਰੇ ਗੋਬਿੰਦ, ਮਿਟੇ ਪਾ ਜਪੀਏ ਹਰ ਬਿੰਦ। ਕਰ ਹਰ ਕਉ ਸਵਣ ਹਰ ਕਥਾ, ਹਰ ਕਰ ਦੇਣਾ ਕੂਚਲ ਮਥਾ, ਵਡ ਭਾਗੀ ਤੇ ਜਨ ਜਗ ਮਾਏ, ਸਵਾਸਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾ, ਸੇ ਤਨਵੰਤ ਨਹੀਂ ਸੰਸਾਰ, ਮੰਤਨ ਮ ਬੋਲੇ ਹਰ ਮੁਖੀ, ਸਵਾ ਸਵਾ ਜਨ ਤੇ ਸੁਖੀ। ਏਕੋ ਏਕ ਏਕ ਪਛਾਣੇ, ਇਸ ਕੀ ਉਹ ਸੋ ਜੀ ਜਾਣੇ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣਾ ਸੋਜੈ, ਤੁਸ ਕੀ ਜਾਣੋ ਤਿਸ ਨਾ ਬੁਝੈ। ਸਾ ਸੰਗ ਮਹਾਰਾ ਜਸਕੈ, ਸਰੋ ਚੋ ਹਰ ਜਨ ਰਹਿ, ਅੰਦਰ ਕੀਰਤਨ ਖਿਰ ਵਖਿਆਨ, ਜਿਸਤ ਮੈਂ ਸੋਈ ਨਿਰਵਾਣ। ਏਕ ਉਪਰ ਜੇ ਜਨ ਕੀ ਆਸਾ, ਤੁਸ ਕੀ ਕਟਿਆ ਜਨ ਕੀ ਫਾਸਾ। ਹਰ ਗੁਣ ਕੀ ਜਿਸ ਮਨ ਭੋਖ, ਨਾਨਕ ਚਨ ਲਾਗੈ ਦੁਖ। ਜਿਸਕੋ ਅਰਪਾ ਮਨ ਚਿੱਤੇ ਆਵੈ, ਸੋ ਸੰਸੇਲਾ ਨਹੀਂ ਦਲਾਵੈ। ਜੇ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਾ ਕਹੋ ਕਿਸੇ ਡਰੇ। ਜੈਸਾ ਸਤ ਐਸਾ ਦਿਸਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧੇ ਸੀਜਿਆ, ਗੁਰਪ੍ਰਸਾਦ ਤਾਂ ਸਭ ਬੁਝਿਆ। ਜਬ ਦੇਖੋ ਤਾਂ ਸੋ ਕਿਸ ਮੋਲ, ਨਾਨਕ ਸੋ ਸੁਖ ਸੋਈ ਅਸੂਲ। ਨਾ ਕੇ ਜਨਮੇ ਨਾ ਕਿਛ ਮਰੇ, ਆਪਣ ਚੋ ਪਾਪੀ ਕਰੇ। ਆਵਣ ਜਾਉਂ ਦਿਸਤਮ ਦਿਸਾ, ਗਿਆ ਤਾਰੀ ਤਾਰੀ ਸਭ ਸਿਰ। ਆਪੇ ਆਸੁਲ ਮੈਂ ਆਪਣ ਜੋਦਰਾ ਸਾ ਪੋਤਾ, ਅਵਨਾ ਸੀ ਨਾਹੀ ਕਿਛ ਕੰਡ, ਤਾਰਨ ਤਾਰ ਰਹੇ ਹੋ ਬ੍ਰਹਮਣ। ਅਲਖਾ ਪੇ ਪੁਰਖ ਪ੍ਰਤਾਵਾ, ਜਪਾਏ ਤਾ ਨਾਨਕ ਜਾਤ। ਜੇ ਪਵ ਜਾ ਤਾ ਸੋ ਸੋਭਾਵਾਂ, ਸੋ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵ ਸਲ ਉਦਾਨ, ਪ੍ਰਭ ਕੇ ਸੇਵ ਦੁਖ ਸਾਨ। ਆਪੇ ਮੇ ਲੈ ਕਿਰਪਾਲ, ਗੁਰ ਕਾ ਸੋ ਜਪੈ ਨਿਹਾਲ। ਹੁਣ ਕੀ ਸੇਵਾ ਕੋਈ ਲਾਗੈ, ਜਿਨਾ ਕਿਰਪਾ ਕਰੇ ਵਡ ਭਾਗੈ। ਨਾਮ ਜਰ ਪਾਵੈ ਵਿਸਰਾਮ, ਨਾਨਕ ਤੈ ਪੁਰਖ ਉੱਤਮ ਕਰਮਾਨ। ਜੋਸ਼ ਕਰੈ ਸੋ ਪ੍ਰਭ ਕੈ ਰੰਗ, ਸਵਾ ਸਵਾ ਵਸੈ ਹਰ ਸੰਗ। ਸਹਿ ਸਵਾ ਹੋਵੈ ਸੋ ਹੋਏ, ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਾਨਾ। ਜਿਸ ਉਹਦੇ ਤਸਮਾਏ ਸੁਮਾਏ, ਸੁਖ ਦਾਨ ਨੂੰ ਬਣਿਆਏ। ਆਪ ਸੁਖੋ ਆਵਤੀ ਨੂੰ ਮਾਨ ਨਾ

ਦੀਆਂ ਤੇ ਪਤਪਾਤ ਸਰ ਕੀ ਚਿੰਤਾ ਦੁਸ਼ਮਣ ਮਾਏ ਤੇ ਸੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਜ਼ਾਰ ਨਾ ਸੀ ਪ੍ਰਭਾ ਤੇ ਆਪ ਆਪਣ ਕੀਆ ਕੁਛ ਨਾ ਹੋਏ ਜੇ ਸਪਾ ਨੀ ਲੋਚੈ ਕੋਏ ਕਿਸ ਬੇ ਨਾਹੀ ਤੇਰਾ ਕਿਸ ਕਾਮ ਬਤਨਾ ਨੂੰ ਜਾਪੇ ਕਰਨਾ ਰੂਪਨ ਤੋਂ ਨਾਹੀ ਮੋਹ ਪ੍ਰਭ ਕੀ ਜੋ ਸਲ ਕੱਠੋ ਹੈ ਸਨਮੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਤੋਂ ਕਿਸਕਾ ਦੀਆ ਦਰਬੈ ਅਥੂਰਾ ਜੇ ਕੋ ਕਹਾਵੇ ਪ੍ਰਭ ਕੀ ਕਰਾ ਬਿਨਾ ਕਹਿ ਕਹਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਰ ਜਾਣੇ ਗਵਾਰ ਜੇ ਗੁਰਪ੍ਰਸਾਦ ਤੂੰ ਤੇ ਹੋਰੋ ਨਾਨਕ ਸੋ ਜਾਂ ਸਦਾ ਅਰੋ ਜੋ ਮੰਦਰ ਕਥਮ ਮੈਂ ਸੰਮਤ ਗੁਰ ਕਾ ਸ਼ਬਦ ਮਨਿਆ ਸੰਮਤ

ਆਵੇ ਤੂੰ ਸਭ ਸੰਗ ਜੋ ਸੁਲਤਾਵੇ ਹੇ ਸੰਤਨ ਕੀ ਬਾਛੋ ਤੂੰ ਨਾਨਕ ਕੀ ਹਰ ਲੋਚਾ ਪੋਰ ਮਨ ਮੁਰ ਕਾਹੇ ਬਿਲਾਈਏ ਪ੍ਰਭਲੇ ਕਲ ਕਿਆ ਪਾਈਏ ਦੋਸ਼ੋ ਕਉ ਦੇਵਨ ਹਾਰਵ ਤਿਆ ਤੂੰ ਸਿਧਾਰ ਜੋ ਕਰੇ ਸੋਇ ਸੋ ਮਾਂ ਤੂੰ ਲਗਾਏ ਫਿਰਿਆ ਜਾਨ ਕੌਣ ਬਸਾਏ ਤੇਰਾ ਸੰਗ ਲਗਾਏ ਅਸੋ ਵੀ ਪਤੰਗ ਰਾਵ ਨਾ ਜਾ ਫਿਰਦੇ ਮਾਂ ਨਾਨਕ।

ਟੋਲ ਲਾਲ ਕੇ ਸੰਤਾ ਸੰਚਾਰ ਔਰ ਤਿਆਗ ਕਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਖ ਉਜਲਾਲ ਦਰਗਹਿ ਸੋਏ ਹੇ ਵਪਾਰ ਵਿਰਲਾ ਵਪਾਰੇ ਨਾਨਕਾ ਕਹਿ ਸਤ ਬਲਿਹਾਰੇ ਚਰਨ ਸਾਹਿਬ ਕੇ ਤੋਇ ਤੋਇ ਪੀਓ ਅਰਬ ਸਾਲ ਕੋ ਆਪਣਾ ਜੀਓ ਸਾਧ ਕੀ ਤੁਰ ਕਰੋ ਇਸ਼ਨਾ ਸਾਧੁ ਪੁਰ ਜਾਈਐ ਕੁਰਬਾਨ ਸਾਧ ਸਿਵਾਵਟ ਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੁਗ੍ਰਹਿ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤਹਿ ਦਰਿਆ।

ਸਭ ਕਰ ਤੁਸਕੇ ਸਭ ਤੁਸਕੇ ਠਾਉ ਜਪ ਜਪ ਜੀਓ ਨਾਮ ਕਰ ਨਾਉ ਨਾਮ ਕੇ ਤਾਰੇ ਸਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਅਗਾਸ ਪਤਾਲ ਨਾਮ ਕੇ ਤਾਰੇ ਸਲੇ ਆਕਾਰ ਨਾਮ ਕੇ ਤਾਰੇ ਪ੍ਰਿਆ ਸਪਾਉ ਨਾਮ ਕੇ ਸੰਗੁਦਰੇ ਸੁਣ ਸਰਵਨ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਾ ਚੌਥੇ ਪਲ ਮੈਂ ਸੋਜਨ ਘੱਟ ਪਾਏ ਰੂਪ ਸਤਿਆ ਕਾ ਸਤ ਸਥਾਨ ਪੁਰਸ਼ ਕੇਵਲ ਪ੍ਰਧਾਨ ਕਰਤੂਤ ਸਤ ਸਤਿਆ ਕੀ ਬਾਣੀ ਸਤ ਪੁਰਸ਼ ਮੈਂ ਸਮਾਣੀ ਸਤ ਕਰਮ ਜਾਤੀ ਇਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਪਰੀ ਸਤਨਾਮ ਪ੍ਰਭ ਕਾ ਸੋਦਾ ਹੀ ਦਸੋ ਸਤ ਨਾਨਕ ਗੁਰ ਕੀ ਪਾਈ ਸਤ ਭਜਨ ਸਾਧੂ

ਕਰਤੋ ਨਾ ਜਪਾਈ ਆਪਣੇ ਸੇਵਕੀ ਆਪਤ ਰਾਖੇ ਤਾਂ ਕਿ ਗੱਤ ਨੂੰ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਤਾਂ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਾ ਦਾ ਦੇ ਪਹੁੰਚਾਇਆ ਨੀਤੀ ਕਿਰੀ ਮੈਂ ਕਰ ਰਾਖੇ ਪਸ਼ੂ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸ਼ਾਸਨ ਕਰ ਤਿਆ ਤਾਂ ਕੋ ਰੱਖ ਦੇ ਕਰਾਸ ਮਾਨ ਜਤਨ ਕਰਤ ਬਾ ਪਹਾਂ ਤਿਸਕੇ ਕਰਤ ਬਿਰਛੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਸਭ ਦੀਆਂ ਕਾ ਰਾਖਾ ਸੋਏ ਕਾਹੇ ਸੁਰ ਕਰੇ ਨੇ ਪਾਣੀ ਦਵ ਨਾਨਕ ਪਰ ਅਲੱਖ ਵਡਾਉਣੀ ਬਾਰੰ ਬਾਰ ਬਾਰ ਤੋਂ ਜਪੀਏ ਧੀ ਅੰਮ੍ਰਿਤ ਹਿੰਮਤ ਤੰਤਰ ਪੀਏ ਨਾ ਸੰਜਨ ਗੁਰਮ ਪਾਇਆ ਤਿਸਕ ਸ਼ਬ ਨਾ ਇੰਦਰ ਛਾਇਆ ਨਾ ਤਾਂ ਨਾ ਮੋਰੂ ਪਰਾ ਨਾ ਮੋ ਸੁਖਰ ਨਾ ਪਸੰਦ।

ਆਪਸੋ ਕਾ ਕਛ ਨਾ ਜਨਾਵੇ, ਹਰ ਨਾਮ ਸਦਾ ਸਤਿ ਆਵੇ। ਮਨ ਵੇਚੈ ਸਤਿਗੁਰੂ ਕੈ ਪਾਤ, ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ ਤ ਕਹੋ ਪ੍ਰਾਪਤ ਸੁਆਮੀ। ਆਪਣੀ ਕਿਰਪਾ ਦਿਸਿਆ ਕਰੇ ਨਾਨਕ, ਸੋ ਸੇਵ ਗੁਰ ਕੀ ਮਤ ਲੇ, ਵਿਸ਼ਵ ਸੇ ਗੁਰ ਕਾ ਮਨ ਮਾਨੈ, ਸੋ ਸੇਵ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸਰਵ ਨਾਮ ਜੀ ਕਾ ਦਾਤਾ ਆਰਤਾ, ਪਾਰਦਮ ਰਮ ਰਾਤਾ, ਬ੍ਰਹਮ ਜਨ ਜਨਮ ਪਾਰਦਮ, ਏਕ ਆਪਣੇ ਕਛ ਪਰਮ, ਸਹਿਸਣ ਪਲੈ ਨਾ ਜਾਈਐ ਨਾਨਕ, ਐਸਾ ਗੁਰ ਵਡ ਭਾਗੀ ਪਾਈਐ। ਸਭ ਦਰਸ਼ਨ ਤੇ ਫਿਰ ਪਨੀ ਪ੍ਰਸਾਦ ਚਰਨ ਗਤ ਨਿਰਮਾਰੀ, ਪੇਟ ਸੰਗਰਾਮ ਗੁਰ ਰਵੇ, ਪਰ ਗਾਉਂ ਕੀ ਦਰਗਹਿ ਗਾਏ। ਸੁਣ ਕਰ ਬਚਨ ਕਰਨੇ ਆਗਾ ਨੇ, ਮਨ ਸੰਤੋਖਾ ਸੰਪਤੀ ਆਨੇ, ਪੂਰਾ ਗੁਰ ਅਖਿਓ ਜਾਤਾ ਮੰਤਰ ਅਮ੍ਰਿਤ ਸਿੱਖ ਹੋਏ ਸੰਤ, ਗੁਣ ਬਿਆਨ ਕੀਮਤ ਨਹੀਂ ਪਾਏ, ਨਾਨਕ ਜਪਾਇ ਸੁਲੈ ਨਾਏ।

ਦਰਦ ਤਾਉ ਤੇ ਆਵੈ ਠਾਇ ਤਾਂ ਕੋ ਗਿਰ ਨ ਲਾਗੈ ਕੋਇ ਜਾ ਕਰ ਦੇ ਵਸੈ ਹਰ ਸੋਇ ਕਾਤਾ ਤੀਠਾਂ ਦਾ ਹਰ ਨਾ ਸਿਵਰ ਸਿਵ ਸਵਾ ਸੋ ਪਾਉ ਪਵ ਸੈ ਪੂਰਨ ਹੋਇਆ ਸਤ ਪਿਆ ਤੁਮ ਪ੍ਰਗਾਸ ਦਿਲ ਕਰ ਜਾਏ ਬਸੇ ਅਵਨਾਸੀ ਕਉ ਨਾਨਕ ਕਾਠੀ ਜਮ ਫਾਸੀ ਤਤ ਵਿਚਾਰ ਕਹਿ ਜਾਣ ਸਾਚਾ ਜਨ ਮਰੇ ਸੋ ਕਾਚੋ।

ਹੋਏ ਅਚੰਤ ਬਸੇ ਸੋਨਾ ਆਸਾ ਗਾ ਸਰਨਾਮ ਸਮਾਲ ਚਾਰ ਸਿਆਣ ਸਲੀ ਮਨਾ ਸਾ ਸਾ ਪਾਵਣ ਸਨਾ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾਂ ਤੋਂ ਦਰਗਹਿ ਜੈਕਾਰ ਸਭ ਨਿਰੰਤਰ ਇੱਕੋ ਦੇ ਕੋ ਨਾਨਕ ਜਾਤਾ ਮਸਲੇ ਇੱਕੋ ਜਪ ਇੱਕੋ ਸਲਾਹ ਇੱਕੋ ਸਿਮਰੇ ਕੋ ਮਨਿਆ ਇੱਕ ਤੇ ਗੁਣ ਗਾਓ ਅਨੰਤ ਮੰਤਨ ਜਾਪੇ ਪਵਨ ਇੱਕੋ ਏਕ ਕਰਿਆ ਪੂਰਨ ਪੂਰਿਆ ਪ੍ਰਗਟ।

ਅਸਪਰੀ ਜਾਰ ਕੁਰਾਨ ਜਾਚੇ ਪ੍ਰਦਾਨ ਕਰਕੇ ਪਾਦੇ ਹੋ ਹਰ ਨਾਮ ਸਾਧਨਾ ਕੀ ਮੰਗੋ ਤੂੰ ਪਾਦਾ ਮੇਰੇ ਸ਼ਰਧਾ ਪੂਰ ਸਵਾ ਸਵਾ ਪਵ ਕੇ ਗੁਣ ਗਾਓ ਸਵਾ ਸਵਾ ਪਵ ਤੁਮ ਤਿਆਓ।

ਪ੍ਰਗਟ ਸੰਗਤ ਨਿਰਲਾਜ ਹੁਣ ਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪੇ ਸਤਿਗੁਰ ਤੇ ਨੇ ਮਤ ਲਈ ਜਨ ਕੋ ਪ੍ਰਭ ਹੋਇਓ ਦਇਆ ਸੇਵਕੀ ਮਨਸਾ ਨਿਹਾਲ ਬੰਧਨ ਕਾਰ ਮੋਜਾ ਪਾਇਆ ਜਨਮ ਦੋ ਪੰ ਗਿਆ ਇਸ ਪੁਨੀ ਸਰਦਾ ਸਾ ਪੂਰੀ ਰਵ ਰਿਹਾ ਸੋ ਸੰਗਾ ਜੂਰੀ ਜਿਸ ਕਾ ਸਾਤਨ ਲਿਆ ਮਲਾਏ ਨਾਨਕ ਪੋਤੀ ਨਾਮ ਸਮਾਏ ਸੋ ਕਿਉਂ ਵਿਸਾ ਜੇ ਕਾਲ ਨਾ ਪਾਨੇ ਸੋ ਕਿਉਂ ਵਿਸਾ ਜੇ ਕੀਆ ਜਾਣੇ ਸੋ ਕਿਉਂ ਵਿਸਾ ਜੇ ਸਭ ਕਰ ਦੀਆ ਸੋ ਕਿਉਂ ਵਿਸਾ ਜੇ ਜੀਵਨ ਜੀਆ ਸੋ ਕਿਉਂ ਵਿਸਾ ਜੇ ਅਗਰ ਮੈਂ ਰੱਖੇ ਗੁਰ ਪ੍ਰਸਾਦ ਕੋ ਵਿਰ ਲਾਲ ਆਖੈ ਸੋ ਕਿਉਂ ਵਿਸਾ ਜੇ ਬੇਤੇ ਕਾਢੇ ਜਮ ਜਮ ਕਾ ਟੂਟਾ ਖੰਡੈ ਗੁਰਪੂਰੇ ਤਤ ਮੈਂ ਬੁਝਾਇਆ ਪ੍ਰਭੂ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਗ ਕਰੋ ਏਕਾ ਮਾਂ ਧਿਆਉ ਜਪੋ ਔਰ ਨਾਮ ਸਿਮਰ ਸਿਮਰ ਸਿਮਰ ਸੋ ਪਾਓ ਆਪ ਜਪੋ ਔਰ ਹੈ ਨਾਮ ਜਪਾਓ ਬਹੁਤ ਪਾਏ ਕਰੀਏ ਸੰਸ

ਕਾ ਸੁਨ ਸਮਾਧੀਆ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਅਸ਼ਤਰੀ ਜਵਾਕਾਰੀ ਕਰਨਾ ਦੱਸੇ ਤਾਂ ਪਾਪਨ ਸਭ ਕਹਤੇ ਹੋਤਾ ਜਵਤਾਰੀ ਆਪਾਂ

ਜਸ ਪਾਵੇ ਤੰਸ ਚੁਪਾਏ ਆਪਣੇ ਪਾਣੀ ਲੈ ਸਮਾਏ ਸੋਤੇ ਤਨ ਨਹੀਂ ਕਿਸ਼ੋਏ ਆਪਾਂ ਸੋ ਸਰਗਤ ਕਰੋਏ ਜਾਖੋ ਪ੍ਰਭ ਜੋ ਆਪ ਬਜਾਏ ਸਤਨਾਮ ਸੋਹੀ ਜਨ ਪਾਏ ਸੋ ਸਮੁੰਦਰ ਸੀ ਤਤ ਕਾ ਦਿੱਤਾ ਨਾਨਾ ਸਾ ਸਟ ਕਾ ਦਿੱਤਾ ਜੀ।

ਕੀ ਪੂਰੀ ਜਿਖਿਆ ਜਸਨ ਵਸੇ ਤੇ ਸਾਜ ਪ੍ਰੇਖਿਆ ਮੰਤਾਨਾ ਜਪੋ ਲਿਵਲਾਏ ਤੂੰ ਦਸ ਮਨ ਤੇ ਪਉ ਜਾਏ ਸਤਿ ਵਪਾਰ ਕਰੋ ਵਪਾਰੀ ਦਰਗਹਿਨ ਵੇਖੇ ਤੁਮਾਰੀ ਏਕਾ ਤੇ ਰੱਖੋ ਮਹਮਾਏ ਨਾਨਕ ਪਉ ਲਾਇਆ ਵੇ ਜਾਏ ਕਿਸੇ ਦੂਰ ਕਾਂ ਕੋ ਜਾਏ ਉਰੇ ਰੱਖਣ ਆਏ ਨਿਰਪੋ ਜਬੇ ਸਲ ਪਉ ਮਟੇ ਪ੍ਰੋ ਕਿਰਪਾ ਤੇ ਪਾਣੀ

ਦਾ ਜੇ ਸਮਾਏ ਕਿਸੇ ਪਰ ਨਹੀਂ ਕੋਠਾ ਗੁਰ ਪ੍ਰਸਾਦਾ ਨਾ ਛੋਪਾ ਵੇਦ ਪ੍ਰਾਂ ਸਿਮਰਤ ਮੈਂ ਦੇ ਸੱਚਿਆ ਸੁਨ ਖਤਰ ਮੈਂ ਏਕ ਬਾਣੀ ਪ੍ਰਭੀ ਸਭ ਕੋ ਬੋਲੇ ਆਪਾ ਡੋਲ ਨਾ ਕਮ ਹੋਣ ਡੋਲੇ ਸਰਵ ਕਰਾ ਕਰਕੇ ਲੈ ਕੇ ਅਮੋਲ ਨਾ ਪਾਈ ਹੈ ਗੁਣੇ ਅਮੋਲ ਸਰਵ ਜੋਤ ਮੰਗਾ ਕੀ ਦੋ ਤਾਰਿਓ ਸਵਾਮੀ ਉਸਤੋ ਗੁਰ ਪ੍ਰਸਾਦ ਤਾਂ ਕਾ ਨਾਨਾ ਤਨ ਮੈਂ ਵਿਸ਼ਵਾਸ ਸਮਝਣਾ ਕਾ ਪੇਖ ਸਦਮ ਸਮਝਣਾ ਕੇ ਹਿਰਦਾ ਸਭ ਕਰਮ ਸਮਝਣਾ ਸੁਣੇ ਸੋ ਬਚਨ ਸਰਵਿਆਪੀ ਰਾਮ ਸੰਗਰਚਨ ਜਿੰਜਾ ਤਤ ਕੀ ਹੈ ਸਤਵ ਸਾਧੂ ਸਕੈ ਜੋ ਜੋ ਹੋਏ ਸੋਏ ਸੋ ਮਾਨੇ ਕਰਮ ਕਰਾਉਣਾ ਹਰ ਸੋ ਜਾਣੇ ਅੰਤਰ ਵਸੇ ਬਾਰ ਪੀਓ ਹੀ ਨਾਨੰਦ ਸੰਦੇਸ਼ ਸਨੋਈ ਆਪ

0: ਇਹ ਗੁਣ ਨਾਮ ਸੁਖ ਮਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਜਾਣਦੇ ਸਨ ਆਪਣੀ ਸਿਹਤ ਨੀਤੀ ਦਾ ਖੁੱਲ੍ਹਾ ਪ੍ਰਗਟਾਓ ਕਰਦੇ ਸਨ। ਉੱਥੋਂ ਦੇ ਲੋਕਾਂ ਨੂੰ ਉਹ ਆਪਣੇ ਨਾਲ ਜੋੜ ਲੈਂਦੇ ਸਨ। ਲਾਲ ਸਿੰਘ, ਤੇਜਾ ਸਿੰਘ, ਗੁਲਾਬ ਸਿੰਘ, ਅਜਿਹੇ ਲੋਕ ਉਹਨਾਂ ਨੇ ਆਪਣੇ ਨਾਲ ਗੰਢਣ ਵਿੱਚ ਪੂਰੀ ਸਫਲਤਾ ਪ੍ਰਾਪਤ ਕੀਤੀ। ਪਿਆਰ ਲੱਖੋ ਸ੍ਰੀ ਦਾ ਤੋ ਹਜ਼ੂਰ ਕਹਿੰਦੇ ਨੇ, ਜਦੋਂ ਤਿੰਨ ਨੀਤੀਆਂ ਫੇਲ ਹੋ ਜਾਣ, ਜਦੋਂ ਤਿੰਨ ਨੀਤੀਆਂ ਦੁਆਰਾ ਪੂਰੀ ਸਫਲਤਾ ਨਾ ਪ੍ਰਾਪਤ ਹੋਵੇ, ਤੇ ਫਿਰ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ? ਚੂਕਾ ਤੂੰ ਕਾਰ ਅਜ ਹਮਾ ਹੀਲ ਤੇ ਦਰ ਗੁਜ਼ਰ। ਜਿਸ ਮੌਕੇ ਤੇ ਦੁਸ਼ਮਣ ਤੇ ਸਫਲਤਾ ਪ੍ਰਾਪਤ ਕਰਨ ਲਈ ਦੁਸ਼ਮਣ ਨੂੰ ਸਮਝਾਉਣ ਵਾਸਤੇ ਇਸ ਪ੍ਰਕਾਰ ਦੇ ਜਿਤਨੇ ਵੀ ਹੀਲੇ ਨੇ, ਯਤਨ ਨੇ, ਉਹ ਸਾਰੇ ਗੁਜ਼ਰ ਜਾਣ, ਉਹ ਪੂਰੇ ਸਫਲ ਨਾ ਹੋਣ, ਉਹ ਸਾਰੇ ਯਤਨ ਅਸਫਲ ਹੋ ਜਾਣ, ਸਾਰੇ ਯਤਨ ਲੰਘ ਜਾਣ, ਸਫਲਤਾ ਨਾ ਪ੍ਰਾਪਤ ਹੋਵੇ। ਦੁਸ਼ਮਣ, ਜ਼ਾਲਿਮ, ਕਾਤਿਲ ਆਸਾਨ ਤਰੀਕੇ ਨਾਲ ਸਮਝਾਇਆ ਨਾ ਸਮਝੇ, ਫਿਰ ਮਨੁੱਖ ਨੂੰ ਕੀ ਕਰਨਾ ਚਾਹੀਦਾ? ਫਿਰ ਧਰਮੀ ਮਨੁੱਖ ਦਾ ਕੀ ਕਰਤੱਵ ਹੈ? ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਹੀ ਪਿੱਤਰ ਸ਼ਬਦਾਂ ਵਿੱਚ ਜੀ।
5: ਹਰਾਲ ਆਸ ਗੁਰਦਨ ਬਾਸ਼ਮ ਸ਼ੇਰ ਦਸ।
4: ਹਜ਼ੂਰ ਕਹਿੰਦੇ ਨੇ ਸ਼ਾਹ, ਇਹ ਗੱਲ ਕੋਈ ਨਹੀਂ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਦੀ ਕੋਈ ਉਲੰਘਣਾ ਕੀਤੀ ਹੈ। ਪਹਿਲੇ ਤੇ ਮੇਰੇ ਦਾਦਾ ਜੀ ਨੇ ਮੀਰੀ ਤੇ ਪੀਰੀ ਦੋ ਤਲਵਾਰਾਂ ਪਹਿਨ ਕੇ ਦੁਨੀਆਂ ਨੂੰ ਇਹ ਸਾਬਤ ਕਰ ਦਿੱਤਾ ਸੀ ਕਿ ਭਗਤੀ ਦੀ ਰੱਖਿਆ ਸ਼ਕਤੀ ਦੇ ਨਾਲ ਹੋ ਸਕਦੀ ਹੈ। ਕਿਉਂਕਿ ਪੁਰਾਤਨ ਸਮੇਂ ਵਿੱਚ ਜੇ ਕੋਈ ਭਗਤੀ ਕਰਦਾ ਸੀ, ਜੇ ਕੋਈ ਪ੍ਰਭੂ ਦੀ ਆਰਾਧਨਾ ਕਰਦਾ ਸੀ, ਇਹ ਕੁਝ ਲੋਕ ਉਹਨਾਂ ਦੇ ਵਿੱਚ ਰੁਕਾਵਟਾਂ ਪੈਦਾ ਕਰਦੇ ਸਨ, ਕੁਝ ਲੋਕ ਉਹਨਾਂ ਨੂੰ ਮੁਸ਼ਕਲਾਤਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਸਨ। ਇਹ ਉਦਾਹਰਣ ਤ੍ਰੇਤੇ ਯੁੱਗ ਦੀ ਮਿਲਦੀ ਹੈ। ਵਿਸ਼ਵਾਮਿੱਤਰ ਯੱਗ ਕਰਦੇ ਸਨ, ਭਗਤੀ ਕਰਦੇ ਸਨ, ਤੇ ਰਾਕਸ਼ ਲੋਕ ਉਹਨਾਂ ਦੇ ਜੱਗ ਵਿੱਚ, ਉਹਨਾਂ ਦੇ ਧਰਮ ਕਰਮ ਵਿੱਚ ਵਿਘਨ ਪਾਉਂਦੇ ਸਨ, ਰੁਕਾਵਟ ਪਾਉਂਦੇ ਸਨ। ਇਹ ਮਜ਼ਬੂਰਨ ਆਪਣੇ ਇਸ ਧਰਮ ਦੇ ਕਰਮ ਨੂੰ ਸਫਲ ਕਰਨ ਲਈ ਵਿਸ਼ਵਾਮਿੱਤਰ ਜੀ ਰਾਜੇ ਦਸ਼ਰਥ ਦੇ ਪਾਸ ਗਏ। ਉਹਨਾਂ ਨੇ ਮੰਗ ਕੀਤੀ ਕਿ ਉਹ ਆਪਣੇ ਬੇਟੇ ਭਗਵਾਨ ਰਾਮ ਚੰਦਰ ਜੀ ਤੇ ਲਕਸ਼ਮਣ ਜੀ ਨੂੰ ਮੇਰੇ ਧਰਮ ਕਰਮ ਵਿੱਚ ਮਦਦ ਕਰਨ ਵਾਸਤੇ ਭੇਜਣ, ਕਿਉਂਕਿ ਮੈਂ ਧਰਮ ਕਰਮ ਦੇ ਮੌਕੇ ਤੇ ਸ਼ਸਤਰ ਨਹੀਂ ਪਕੜਨੇ, ਹਥਿਆਰ ਨਹੀਂ ਉਠਾਉਣੇ। ਰਾਕਸ਼ ਲੋਕ ਵਿਘਨ ਪਾਉਂਦੇ ਨੇ, ਰਾਕਸ਼ ਲੋਕ ਰੁਕਾਵਟ ਪਾਉਂਦੇ ਨੇ, ਇਸ ਲਈ ਉਹ ਮੇਰੇ ਧਰਮ ਵਿੱਚ ਮਦਦ ਕਰਨ। ਕਹਿੰਦੇ ਨੇ ਰਾਜੇ ਦਸ਼ਰਥ ਨੇ ਆਪਣੇ ਦੋਨਾਂ ਸਪੂਤਾਂ ਨੂੰ ਉਹਨਾਂ ਦੇ ਨਾਲ ਭੇਜਿਆ। ਰਸਤੇ ਵਿੱਚ ਜਾਂਦਿਆਂ, ਰਾਮਾਇਣ ਵਿੱਚ ਇਹ ਜ਼ਿਕਰ ਮਿਲਦਾ ਹੈ, ਰਾਹ ਵਿੱਚ ਜਾਂਦਿਆਂ ਜਦੋਂ ਕਈ ਥਾਵਾਂ ਤੇ ਹੱਡੀਆਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਦੇਖੀਆਂ, ਸਮੇਂ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਨੇ ਇਸ਼ਾਰਾ ਕਰਕੇ ਪੁੱਛਿਆ ਕਿ ਵਿਸ਼ਵਾਮਿੱਤਰ ਜੀ, ਆ ਇਤਨੀਆਂ ਹੱਡੀਆਂ ਦੇ ਥਾਂ ਥਾਂ ਤੇ ਢੇਰ ਕਿਉਂ ਲੱਗੇ ਹੋਏ ਨੇ? ਇਤਨੀਆਂ ਹੱਡੀਆਂ ਕਿਉਂ ਬਿਖਰੀਆਂ ਹੋਈਆਂ ਨੇ? ਇਹ ਹੱਡੀਆਂ ਕਿਹਨਾਂ ਦੀਆਂ ਨੇ? ਵਿਸ਼ਵਾਮਿੱਤਰ ਨੇ ਜਵਾਬ ਵਿੱਚ ਆਖਿਆ ਸੀ, ਐ ਰਾਮ, ਜਿਹੜੇ ਰਾਕਸ਼ਿਸ਼ ਲੋਕ ਨੇ, ਦੈਂਤ ਲੋਕ ਨੇ, ਅਸਰ ਲੋਕ ਨੇ, ਉਹ ਮਨੁੱਖਾਂ ਨੂੰ ਖਾ ਖਾ ਕੇ ਮੁਕਾਈ ਜਾ ਰਹੇ ਨੇ, ਮਨੁੱਖਤਾ ਜਾਤੀ ਨੂੰ ਖਤਮ ਕਰੀ ਜਾ ਰਹੇ ਨੇ। ਮਨੁੱਖਾਂ ਦਾ ਮਾਸ ਖਾ ਖਾ ਕੇ ਉਹਨਾਂ ਨੇ ਇਹ ਆਦਮੀਆਂ ਦੀਆਂ ਹੱਡੀਆਂ ਦੇ ਢੇਰ ਲਗਾ ਦਿੱਤੇ ਨੇ। ਚੱਲ ਖੋ ਸ਼੍ਰੀ ਆਦਮੀਆਂ ਦੀਆਂ ਹੱਡੀਆਂ ਦੇ ਢੇਰ ਨੇ, ਇਹ ਰਾਕਸ਼ਿਸ ਲੋਕਾਂ ਦਾ ਕਰਮ ਹੈ। ਤਾਂ ਕਹਿੰਦੇ ਨੇ ਸਨਖ ਉਠਾ ਕੇ ਸਮੇਂ ਦੇ ਅਵਤਾਰ ਨੇ ਇੱਕ ਪ੍ਰਤਿਗਿਆ ਕੀਤੀ ਸੀ ਕਿ ਮੈਂ ਅੱਜ ਤੋਂ ਬਾਅਦ ਰਾਕਸ਼ਾਂ ਤੋਂ ਰਹਿਤ ਇਸ ਧਰਤੀ ਨੂੰ ਕਰਕੇ ਦਮ ਲਵਾਂਗਾ। ਪਿਆਰ ਲੱਖੋ ਸ਼੍ਰੀ ਆ, ਪਰ ਇਹ ਪਰਨ ਉਹਨਾਂ ਦਾ ਪੂਰਾ ਨਾ ਹੋ ਸਕਿਆ। ਉਹਨਾਂ ਦੇ ਸਮੇਂ ਵੀ ਰਾਕਸ਼ਿਸ ਕਾਇਮ ਰਹੇ, ਉਹਨਾਂ ਦੇ ਜਾਣ ਤੋਂ ਬਾਅਦ ਵੀ ਰਾਕਸ਼ਿਸ ਕਾਇਮ ਰਹੇ। ਜੇ ਉਦੋਂ ਰਾਕਸ਼ਾਂ ਤੋਂ ਰਹਿਤ ਹੋ ਜਾਂਦੀ ਪ੍ਰਿਥਵੀ ਤੇ ਦੁਆਪਰ ਵਿੱਚ ਕਿਉਂ ਹੁੰਦੇ? ਦੁਆਪਰ ਵਿੱਚ ਖਤਮ ਹੋ ਜਾਂਦੇ ਤੇ ਕਲਯੁਗ ਵਿੱਚ ਕਿਉਂ ਹੁੰਦੇ? ਪਰ ਯਤਨ ਉਹਨਾਂ ਨੇ ਜ਼ਰੂਰ ਕੀਤਾ ਕਿ ਮੈਂ ਧਰਤੀ ਤੋਂ ਰਾਕਸ਼ਿਸ ਮੁਕਾ ਦੇਣੇ ਨੇ, ਧਰਤੀ ਤੋਂ ਰਾਕਸ਼ ਖਤਮ ਕਰ ਦੇਣੇ। ਸਫਲਤਾ ਉਹਨਾਂ ਨੂੰ ਪ੍ਰਾਪਤ ਹੋਈ ਜਾਂ ਨਾ ਰਹੀ, ਇਹ ਵਿਚਾਰ ਆ ਸਾਡੇ ਸਾਹਮਣੇ। ਪਰ ਉਹਨਾਂ ਨੇ ਮਨੁੱਖਤਾ ਦੀ ਦੁਰਦਸ਼ਾ ਦੇਖ ਕੇ ਪ੍ਰਤਿਗਿਆ ਜ਼ਰੂਰ ਕੀਤੀ। ਹਾਂ, ਭਗਤੀ ਜਿਹੜੇ ਕਰਦੇ ਸਨ ਉਹਨਾਂ ਦੇ ਪਾਸ ਸ਼ਕਤੀ ਕੋਈ ਨਹੀਂ ਸੀ। ਭਗਤੀ ਕਰਨ ਵਾਲੇ ਭਗਤ ਆਪਣੀ ਰੱਖਿਆ ਲਈ ਰਾਜਪੂਤਾਂ ਦੀ ਸ਼ਰਨ ਵਿੱਚ ਜਾਂਦੇ ਸਨ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਾਲਾ ਦੇ ਨਾਲ ਤੇਗ ਪਕੜਾ ਕੇ ਕਿਹਾ, ਇੱਕ ਹੱਥ ਵਿੱਚ ਮਾਲਾ ਹੋਏਗੀ ਤੇ ਕੋਈ ਦੂਸਰਾ ਖੋਹ ਨਹੀਂ ਸਕੇਗਾ। ਦੂਸਰੇ ਹੱਥ ਵਿੱਚ ਕਿਰਪਾਨ ਹੋਵੇਗੀ, ਕਿਸੇ ਦੀ ਜ਼ਰੂਰਤ ਨਹੀਂ ਪਵੇਗੀ ਕਿ ਉਹ ਇਸ ਧਰਮ ਕਰਮ ਦੇ ਵਿੱਚ ਕੋਈ ਰੁਕਾਵਟ ਪਾ ਸਕੇ। ਇਸ ਲਈ ਮੇਰੇ ਦਾਦਾ ਜੀ ਨੇ ਨੀਰੀ ਪੀਰੀ ਭਗਤੀ ਤੇ ਸ਼ਕਤੀ, ਰਾਜ ਤੇ ਯੋਗ ਦੋਨਾਂ ਨੂੰ ਕਾਇਮ ਕੀਤਾ। ਉਂਝ ਗੁਰੂ ਨਾਨਕ ਦੇਵ ਜੀ ਦੇ ਧਰਮ ਦੇ ਸੰਬੰਧ ਵਿੱਚ ਜੋ ਕੁਝ ਪਵਿੱਤਰ ਗੁਰਬਾਣੀ ਅੰਦਰ ਆਉਂਦਾ ਹੈ, ਉਸ ਦੀ ਵਿਆਖਿਆ ਭੱਟਾ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਕੀਤੀ ਹੈ ਕਿ ਇਹ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦਾ ਧਰਮ ਸਿਆਸੀਆਂ ਦਾ ਧਰਮ ਨਹੀਂ, ਵੈਰਾਗੀਆਂ ਦਾ ਧਰਮ ਨਹੀਂ, ਸੰਨਿਆਸੀਆਂ ਬ੍ਰਹਮਚਾਰੀਆਂ ਦਾ ਧਰਮ ਨਹੀਂ, ਜੰਗਲਾਂ ਵਿੱਚ ਬੈਠਣ ਵਾਲਿਆਂ ਗੁਫਾਵਾਂ ਵਿੱਚ ਬੈਠਣ ਵਾਲਿਆਂ ਦਾ ਨਹੀਂ, ਬਲਕਿ ਇਹ ਧਰਮ ਤੇ ਰਾਜ ਤੇ ਯੋਗ ਦਾ ਪ੍ਰਤੀਕ ਹੈ। ਸਭ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਯੋਗ ਜਿਨ ਮਾਣੇ ਸੋਈਏ ਮਹੱਲੇ ਪਹਿਲੇ ਚ। ਗੁਰੂ ਨਾਨਕ ਦੇਵ ਜੀ ਦਾ ਧਰਮ ਰਾਜ ਤੇ ਯੋਗ ਦਾ ਪ੍ਰਤੀਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਕੁਝ ਮਿਸਾਲਾਂ ਦਿੱਤੀਆਂ ਨੇ। ਆਪ ਕਹਿੰਦੇ ਨੇ ਕਿ ਇਹ ਵੀ ਦੇਖੋ ਕਿ ਏਕ ਸਮੇਂ ਜੈਸੇ ਸਫਲ ਸਪੱਤਰ ਪੁੰਨ, ਏਕ ਸਮੇਂ ਫਲ ਫੁੱਲ ਪੱਤਰ ਗਿਰ ਜਾਤ ਹੈ। ਇੱਕ ਸਮੇਂ ਵਿਰਕਸ਼ ਨੂੰ ਬੜੇ ਫਲ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਪੱਤਰੇ ਵੀ ਲੱਗਦੇ ਨੇ, ਪਰ ਉਹ ਵਿਰਕਸ਼ ਜਦੋਂ ਸਿਸੀਅਰ ਰੁੱਤ ਆਉਂਦੀ ਏ, ਸਰਦ ਰੁੱਤ ਆਉਂਦੀ ਏ, ਉਹਦੇ ਸਾਰੇ ਫਲ ਫੁੱਲ ਪੱਤਰੇ ਚੜ ਜਾਂਦੇ ਨੇ, ਉਹ ਇਕੱਲੇ ਦਾ ਇਕੱਲਾ ਰਹਿ ਜਾਂਦਾ। ਪੱਤਰ ਪੁਰਜੇਨ ਝੜੀਆਂ ਨਹਿ ਜੜੀਆਂ ਪੇਡ ਸੰਪਤਾ, ਨਾਮ ਬਿਹੂਣ ਬਿਖਮਤਾ ਨਾਨਕ, ਬਹੰਸ ਜੋਨ ਬਾਸਰੋ ਰਹਿਣੀ। ਮਹੱਲਾ ਪੰਜਵਾਂ ਗਾਥਾ। ਪੱਤਰ ਝੜਦੇ ਨੇ, ਲੱਗਦੇ ਵੀ ਨੇ, ਇਹ ਦੋਨਾਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ। ਕਹਿੰਦੇ ਨੇ ਇਸੇ ਤਰ੍ਹਾਂ ਸਲਤਾ ਸਲਲ ਜੈਸੇ, ਸਭ ਹੂੰ ਸਮਾਨ ਬਹਿ, ਸਭ ਹੂੰ ਅਥਾਹਾ ਅਤ ਪਰਬਲ ਦਿਖਾਤ ਹੈ। ਨਦੀਆਂ ਦਾ ਪਾਣੀ ਕਿਤੇ ਇਤਨਾ ਵਗਦਾ ਹੈ ਕਿ ਨਦੀਆਂ ਉਛਲਦੀਆਂ ਨੇ। ਕਾਲਾ ਗੰਡ ਨਦੀਆ ਮੀਂਹ ਝੋਲ, ਮਾਝ ਕੀ ਵਾਰ ਮਹੱਲਾ ਪਹਿਲਾ। ਕਾਲਾ ਗੰਡ ਨਦੀਆ ਮੀਂਹ ਝੋਲ, ਜਦੋਂ ਝੁੰਮ ਝੁੰਮ ਕੇ ਮੀਂਹ ਪੈਂਦਾ ਹੈ, ਨਦੀਆਂ ਉਛਲਦੀਆਂ ਨੇ, ਹੁਲਾਰੇ ਲੈ ਕੇ ਵਗਦੀਆਂ ਨੇ, ਤੇ ਕਾਲ ਤੇ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਨਦੀ ਦਾ ਪਾਣੀ ਕਿਤੇ ਇਤਨਾ ਵਹਿੰਦਾ ਹੈ ਕਿ ਉਹ ਸੰਭਾਲਿਆ ਨਹੀਂ ਜਾਂਦਾ, ਤੇ ਕਿਤੇ ਉਸੇ ਨਦੀ ਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਹੈ, ਲੋਕ ਦਰਿਆਵਾਂ ਦੇ ਵਿੱਚ ਖੇਤੀਆਂ ਬੀਜ ਦਿੰਦੇ ਨੇ, ਬਿਲਕੁਲ ਥੋੜਾ ਥੋੜਾ ਪਾਣੀ ਹੋ ਜਾਂਦਾ। ਤੁਸੀਂ ਸਤਲੁਜ ਨੂੰ ਹੀ ਦੇਖ ਲਵੋ, ਵਿਆਸਾ ਨੂੰ ਹੀ ਦੇਖ ਲਵੋ, ਚੱਲ ਖੋ ਸ਼੍ਰੀ ਵਾ। ਤੀਸਰੀ ਮਿਸਾਲ ਵਿੱਚ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜੈਸੇ ਇੱਕ ਸਮੇਂ ਹੀਰਾ ਹੋਤ ਜੀਰ ਨਾਂਬਰ ਮੈਂ, ਤੇ ਕਹਿੰਦੇ ਨੇ ਇੱਕ ਸਮੇਂ ਕੰਚਨ ਜੜੇ ਜਗਮਗਾਤ ਹੈ, ਇੱਕ ਸਮੇਂ ਹੀਰਾ ਮੈਲੇ ਕੁਚੈਲੇ ਫਟੇ ਪੁਰਾਣੇ ਕੱਪੜਿਆਂ ਵਿੱਚ ਲੁਕਾ ਕੇ ਰੱਖਦੇ ਨੇ। ਲੋਕ ਲੁਕਾਉਂਦੇ ਨੇ, ਛੁਪਾਉਂਦੇ ਨੇ ਕਿ ਕਿਸੇ ਨੂੰ ਇਹ ਨਾ ਪਤਾ ਲੱਗ ਜਾਵੇ ਮੇਰੇ ਪਾਸ ਹੀਰਾ ਹੈ, ਕਿਤੇ ਚੋਰੀ ਨਾ ਹੋ ਜਾਵੇ। ਚੱਲ ਖੋ ਸ਼੍ਰੀ ਵਾ, ਕਿਤੇ ਚੋਰੀ ਨਾ ਹੋ ਜਾਵੇ। ਆਦਮੀ ਇਹ ਸੋਚਦਾ ਉਹ ਹੀਰੇ ਨੂੰ ਛਪਾਉਂਦਾ। ਪਰ ਭਾਈ ਸਾਹਿਬ ਕਹਿੰਦੇ ਨੇ ਕਦੇ ਉਹ ਹੀਰਾ ਹੀਰਾ ਸੋਨੇ ਵਿੱਚ ਜੜਿਆ ਹੋਇਆ, ਮੁੰਦਰੀ ਵਿੱਚ ਜੜਿਆ ਹੋਇਆ, ਪੁਰਾਣੇ ਜੇਵਰ ਕੈਂਠੇ ਵਿੱਚ ਜੜਿਆ ਹੋਇਆ ਲੋਕਾਂ ਦੇ ਸਾਹਮਣੇ ਨਜ਼ਰ ਆਉਂਦਾ, ਵਿਖਾਈ ਦਿੰਦਾ, ਲੋਕ ਦੇਖਦੇ ਨੇ ਇਸਦੇ ਪਾਸ ਹੀਰਾ। ਹਾਂ, ਤਿੰਨਾਂ ਮਿਸਾਲਾਂ ਨੂੰ ਦੇਖ ਕੇ ਅਖੀਰ ਤੇ ਕਹਿੰਦੇ ਨੇ ਤੈਸੇ ਗੁਰਸਿੱਖ ਰਾਜ ਕੁਆਰ ਜੋਗੀਸ਼ਵਰ ਹੈ, ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਤ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਦਾ ਹੈ ਤਾਂ ਜੋਗੀਸ਼ਵਰ ਹੈ, ਯੋਗੀਆਂ ਦਾ ਵੀ ਪਰਮ ਯੋਗੀ ਹੈ, ਯੋਗੀਆਂ ਵਿੱਚੋਂ ਮਹਾਨ ਯੋਗੀ ਹੈ, ਉਹ ਵਾਹਿਗੁਰੂ ਵਿੱਚ ਜੁੜਿਆ ਹੋਇਆ। ਕਿਉਂਕਿ ਆਤਮਨੀ ਪਰਮਾਤਮਨੀ ਜੁਗਤੀ ਸਾ ਜੁਗਤਾ ਜਾਂ ਯੋਗਾ ਜਾਂ ਲੱਖੋ ਸ੍ਰੀ ਵਾਹਿ। ਯੋਗ ਦੇ ਵਿਚਾਰ ਮੁਤਾਬਿਕ ਆਤਮਾ ਦਾ ਪਰਮ ਆਤਮਾ ਵਿੱਚ ਜੁੜ ਜਾਣਾ, ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਜਾਣ ਦਾ ਨਾਮ ਹੀ ਯੋਗ ਹੈ। ਜਦੋਂ ਆਤਮਾ ਪਰਮਾਤਮਾ ਵਿੱਚ ਜੁੜ ਜਾਵੇ, ਜਦੋਂ ਕਿਸੇ ਦਾ ਮਨ ਵਾਹਿਗੁਰੂ ਵਿੱਚ ਜੁੜ ਜਾਵੇ, ਅਸਲ ਵਿੱਚ ਉਹ ਯੋਗੀ ਹੈ। ਭਾਈ ਸਾਹਿਬ ਗੁਰਦਾਸ ਜੀ ਖੁਦ ਆਪਣੇ ਕਈ ਥਾਵਾਂ ਤੇ ਗੁਰਸਿੱਖ ਯੋਗੀ ਜਾਗਦੇ। ਭਾਈ ਸਾਹਿਬ ਗੁਰਦਾਸ ਜੀ ਜਦੋਂ ਜਾਗਦਾ ਗੁਰੂ ਦਾ ਪਿਆਰਾ, ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਉਦੋਂ ਯੋਗੀ ਹੈ। ਤੁਸੀਂ ਸਾਰੇ ਯੋਗੀ ਹੋ ਜੋ ਗੁਰੂ ਚਰਨਾਂ ਵਿੱਚ ਇਸ ਮੌਕੇ ਤੇ ਜੁੜੇ ਬੈਠੇ ਹੋ। ਪਿਆਰ ਲੱਖੋ ਸ੍ਰੀ ਵਾਹ। ਕਹਿੰਦੇ ਨੇ ਗੁਰੂ ਦਾ ਸਿੱਖ ਯੋਗੀ ਹੈ ਜਦੋਂ ਵਾਹਿਗੁਰੂ ਨਾਲ ਜੁੜਦਾ, ਉਹ ਉਦੋਂ ਉਹ ਰਾਜਾ ਹੈ ਜਦੋਂ ਆਪਣੇ ਸੁੰਦਰ ਮਕਾਨ ਵਿੱਚ ਬੈਠਾ ਹੁੰਦਾ, ਆਪਣੇ ਬੱਚਿਆਂ ਵਿੱਚ ਬੈਠਾ ਹੁੰਦਾ, ਆਪਣੇ ਪਰਿਵਾਰ ਵਿੱਚ ਬੈਠਾ ਹੁੰਦਾ, ਔਰ ਅੱਛੇ ਕੱਪੜੇ ਪਾਉਂਦਾ, ਸੋਹਣਾ ਖਾਂਦਾ, ਅੱਛੇ ਤਰੀਕੇ ਨਾਲ ਚੱਲਦਾ ਹੈ, ਉਸ ਮੌਕੇ ਤੇ ਗੁਰੂ ਦਾ ਸਿੱਖ ਰਾਜਾ ਵੀ ਹੈ। ਤੈਸੇ ਗੁਰਸਿੱਖ ਰਾਜ ਕੁਆਰ ਜੋਗੀਸ਼ਵਰ ਹੈ, ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਤ ਹੈ। ਭਾਈ ਗੁਰਦਾਸ ਜੀ, ਹਾਂ, ਸਿੱਖ ਨੂੰ ਮਾਇਆ ਆਉਣ ਤੋਂ ਬਾਅਦ ਕਿਤੇ ਉਹ ਬੋਲਾ ਨਾ ਹੋ ਜਾਵੇ, ਕਿਤੇ ਉਹਦੀਆਂ ਅੱਖਾਂ ਦੀ ਨਜ਼ਰ ਨਾ ਚਲੀ ਜਾਵੇ, ਇਸ ਤੋਂ ਆਗਾਹ ਕਰਨ ਲਈ ਗੁਰੂ ਰਾਮਦਾਸ ਜੀ ਨੇ ਸਮਝਾਇਆ ਸੀ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ, ਬਹੁ ਰੋਲ ਕਚੋਲਾ ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਹਾਂ, ਇਹ ਰਾਜ ਯੋਗ ਦਾ ਪ੍ਰਤੀਕ ਧਰਮ ਹੈ। ਇਸ ਲਈ ਜੇ ਗੁਰੂ ਚੰਗਾ ਬਖਸ਼ਦੇ ਨੇ ਚੰਗਾ ਪਹਿਨੋ, ਜੇ ਗੁਰੂ ਬਖਸ਼ਦੇ ਨੇ ਚੰਗਾ ਖਾਓ, ਜੇ ਗੁਰੂ ਬਖਸ਼ਦੇ ਨੇ ਸੁੰਦਰ ਮਕਾਨਾਂ ਵਿੱਚ ਰਹੋ, ਜੇ ਗੁਰੂ ਬਖਸ਼ਿਸ਼ ਕਰਨ ਲੱਖ ਲੱਖ ਪੌਂਡ ਦੀ ਕਾਰ ਤੇ ਸਵਾਰੀ ਕਰੋ। ਪਰ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਹੈ, ਜਿਸ ਵਾਹਿਗੁਰੂ ਨੇ ਇਤਨਾ ਕੁਝ ਦਿੱਤਾ ਹੈ ਉਹਦੇ ਕਦਮਾਂ ਤੇ ਹਮੇਸ਼ਾ ਸਿਰ ਚੁਕਾਈ ਰੱਖਣਾ, ਪਹਿਲਾਂ ਖੋਸ਼ ਔਰ ਇਹ ਸਮਝਣਾ ਕਿ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਮੇਰੇ ਵਾਹਿਗੁਰੂ ਦੀ ਕਿਰਪਾਲਤਾ ਹੈ, ਮੇਰੇ ਵਾਹਿਗੁਰੂ ਦੀ ਮੇਰੇ ਤੇ ਮਿਹਰ ਹੈ, ਉਹਨੇ ਇਹ ਸਾਰਾ ਕੁਝ ਮੈਨੂੰ ਬਖਸ਼ਿਸ਼ ਕਰ ਦਿੱਤਾ, ਮੇਰਾ ਆਪਣਾ ਤੇ ਕੁਝ ਵੀ ਨਹੀਂ, ਇਹ ਸਾਰਾ ਕੁਝ ਮੇਰੇ ਵਾਹਿਗੁਰੂ ਦਾ ਹੈ, ਉਸ ਮੇਰੇ ਵਾਹਿਗੁਰੂ ਨੇ ਇਹ ਮੈਨੂੰ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਹਾਂ, ਹਜ਼ੂਰ ਕਹਿੰਦੇ ਨੇ ਮੀਰੀ ਪੀਰੀ ਦੇ ਮਾਲਕ ਨੇ ਦੋ ਪੱਖ ਸਾਬਤ ਕਰ ਦਿੱਤੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਤੇ ਫਰਮਾਇਆ ਸੀ, ਦੁਨੀਆਂ ਦੇ ਵਿੱਚ ਇੱਕ ਆਦਮੀ ਮੂਰਖ ਵੀ ਹੈ ਜਿਸ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਸਮਝ ਨਹੀਂ ਆਉਂਦੀ, ਜੋ ਪਿਆਰ ਨਾਲ ਸਮਝਾਇਆ ਨਹੀਂ ਸਮਝਦਾ, ਮੂਰਖ ਗੰਢ ਪਵੈ ਮੋਹੇ ਮਾਰ ਮਾਜ ਕੀ ਵਾਰ ਮਹੱਲਾ ਪਹਿਲਾ। ਇਹ ਸਮਝ ਆਦਮੀ ਨੂੰ ਜਦੋਂ ਹੱਥ ਦਿਖਾਈਦਾ ਹੈ, ਫਿਰ ਕਈ ਵਾਰੀ ਲੋਕ ਕਹਿੰਦੇ ਨੇ ਰੱਬ ਨੇੜੇ ਹੈ ਕਿ ਕੁਸੁਨ ਨੇੜੇ ਹੈ, ਚਾਹਨਾ ਖੋ ਸ੍ਰੀ ਵਾਹ। ਸਿੱਖਣੇ ਤੇ ਸਮਝਣਾ ਵਾਹਿਗੁਰੂ ਨੇੜੇ ਹੈ, ਪਰ ਜਿਹੜਾ ਮੂਰਖ ਸ਼ਕਤੀ ਨੂੰ ਕਮਜ਼ੋਰੀ ਸਮਝਦਾ, ਸਹਿਨਸ਼ੀਲਤਾ ਨੂੰ ਕਮਜ਼ੋਰੀ ਸਮਝਦਾ, ਉਸ ਦੇ ਸਾਹਮਣੇ ਫਿਰ ਸ਼ਕਤੀ ਦਾ ਪ੍ਰਗਟਾਓ ਵੀ ਕਰਨਾ, ਸ਼ਕਤੀ ਵੀ ਪ੍ਰਗਟਾਉਣੀ ਹੈ, ਸ਼ਕਤੀ ਨੂੰ ਵੀ ਸਾਹਮਣੇ ਰੱਖਣਾ। ਤੋ ਹਜ਼ੂਰ ਕਹਿੰਦੇ ਨੇ ਹਲਾਲ ਅਸਤ ਬੁਰਦਨ ਬਾ ਸ਼ਮਸ਼ੇਰ ਦਸਤ, ਹਲਾਲ ਦਾ ਮਤਲਬ ਹੈ ਧਰਮ, ਜਾਂ ਲੱਖੋ ਸ੍ਰੀ ਵਾਹ। ਹੋਏ ਹਲਾਲ ਲੱਗੇ ਹੱਕ ਜਾਏ, ਫਿਰ ਨਾਨਕ ਦਰ ਦੀਦਾਰ ਸਮਾਏ, ਰਾਮ ਕਲੀ ਕੀ ਵਾਰ ਮਹੱਲਾ ਪਹਿਲਾ ਪਹਿਲੀ ਵਾਰ। ਕਹਿੰਦੇ ਨੇ ਹਲਾਲ ਦੀ ਕਮਾਈ ਜਿਹੜੀ ਏ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਵੇਗੀ, ਵਾਹਿਗੁਰੂ ਦੇ ਦਰ ਤੇ ਮਨਜ਼ੂਰ ਹੋਏਗੀ। ਜਦੋਂ ਮਨੁੱਖ ਧਰਮ ਦੀ ਕਿਰਤ ਕਰੇਗਾ ਉਦੋਂ ਮਾਲਕ ਦੇ ਦਰ ਤੇ ਪ੍ਰਵਾਨ ਹੋ ਸਕੇਗਾ, ਮਾਲਕ ਦੀ ਖੁਸ਼ੀ ਪ੍ਰਾਪਤ ਕਰ ਸਕੇਗਾ। ਹਜ਼ੂਰ ਫਰਮਾਉਂਦੇ ਨੇ ਹਲਾਲ ਅਸਤ ਬੁਰਦਨ, ਤਾਂ ਉਸ ਮੌਕੇ ਤੇ ਧਰਮ ਹੈ, ਅਸਤ ਹੈ ਉਸ ਮੌਕੇ ਤੇ ਧਰਮ ਹੈ ਕਿ ਸ਼ੂਰਬੀਰ ਜਿਹੜਾ ਹੈ ਉਹ ਆਪਣਾ ਦਸਤ ਹੱਥ ਸ਼ਮਸ਼ੇਰ ਦੇ ਬਾਹ ਉੱਪਰ ਬੁਰਦਨ ਲੈ ਜਾਵੇ, ਤਾਂ ਇਹ ਧਰਮ ਹੈ ਕਿ ਸ਼ੂਰਵੀਰ ਜੋ ਬਹਾਦਰ ਹੈ ਸੂਰਮਾ ਹੈ ਉਹ ਆਪਣਾ ਹੱਥ ਤਲਵਾਰ ਦੇ ਉੱਪਰ ਲੈ ਜਾਵੇ, ਯਾਨੀ ਕਿਰਪਾਨ ਦੀ ਮੁੱਠ ਦੇ ਉੱਪਰ ਉਹ ਆਪਣਾ ਹੱਥ ਰੱਖੇ। ਸ਼ਹਿਨ ਸ਼ਾਹ, ਇਹ ਮੇਰੇ ਗੁਰੂ ਨਾਨਕ ਦੇਵ ਜੀ ਦਾ ਧਰਮ ਹੈ। ਚੱਲ ਖੋਸਰੀ, ਇਹ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ, ਸ਼ੂਰਵੀਰ ਦਾ ਧਰਮ ਹੈ। ਉਸ ਮੌਕੇ ਤੇ ਜਦੋਂ ਕੋਈ ਦੁਸ਼ਮਣ ਕਿਸੇ ਸਾਰੇ ਯਤਨਾਂ ਤੋਂ ਅਸਫਲ ਹੋ ਜਾਵੇ, ਉਹ ਸਮਝਾਇਆ ਸਮਝੇ ਨਾ, ਸਾਰੇ ਕੰਮ ਹੱਥੋਂ ਨਿਕਲ ਜਾਣ, ਤੇ ਫਿਰ ਉਹਨੂੰ ਚਾਹੀਦਾ ਕਿ ਉਹ ਆਪਣਾ ਹੱਥ ਕਿਰਪਾਨ ਦੀ ਮੁੱਠ ਉੱਪਰ ਲੈ ਜਾਵੇ, ਫਿਰ ਉਹ ਕਿਰਪਾਨ ਉਠਾਵੇ, ਫਿਰ ਉਹ ਕਿਰਪਾਨ ਚੁੱਕੇ ਜੀ। ਹਜ਼ੂਰ ਕਹਿੰਦੇ ਨੇ, ਉਹਨੇ ਕਿਹਾ ਜੀ ਆਪ ਜੀ ਨੇ ਮੇਰੀਆਂ ਕਸਮਾਂ ਉੱਪਰ ਐਤਬਾਰ ਨਹੀਂ ਕੀਤਾ ਤੇ ਕਿਹਾ ਵੀ ਏ। ਹਜ਼ੂਰ ਕਹਿੰਦੇ ਨੇ, ਤੂੰ ਇਹ ਕਿੰਝ ਕਹਿ ਸਕਦੇ ਕਿ ਕਸਮੇ ਕੁਰਾਨ ਮਨ ਕੁਨਮ ਇਸ਼ਤਿਹਾਰ? ਕਹਿੰਦੇ ਨੇ ਕੁਰਾਨ ਦੀਆਂ ਕਸਮਾਂ ਦੇ ਉੱਪਰ ਮੈਂ ਕਿਸ ਤਰੀਕੇ ਨਾਲ ਹੋਰ ਐਤਬਾਰ ਕਰ ਸਕਦਾ ਹਾਂ? ਜੋ ਤੇਰੇ ਵੱਲੋਂ ਕੁਰਾਨ ਦੀਆਂ ਕਸਮਾਂ ਚੁੱਕੀਆਂ ਗਈਆਂ ਨੇ, ਉਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਮੈਂ ਹੋਰ ਐਤਬਾਰ ਕਰ ਸਕਦਾ ਹਾਂ? ਹਾਂਜੀ,
5: ਵਗਰ ਮੈਂ ਤੋ ਗੋਈ ਮਨ ਰਹਿ
4: ਚੇਤਾ। ਭਾਵੇਂ ਮੈਨੂੰ ਇਹ ਪਤਾ ਸੀ ਕਿ ਤੇਰੀਆਂ ਜਿਹੜੀਆਂ ਕਸਮਾਂ ਨੇ ਉਹ ਪੂਰੀਆਂ ਸਹੀ ਨਹੀਂ, ਤੂੰ ਆਪਣੀਆਂ ਕਸਮਾਂ ਤੋਂ ਬਦਲ ਜਾਣਾ, ਫਿਰ ਜਾਣਾ। ਉਹਨੇ ਆਪਣੇ ਭਰਾ ਮੁਰਾਦ ਬਖਸ਼ ਨੂੰ ਵੀ ਇਹੋ ਗੱਲ ਕਹਿ ਕੇ ਆਪਣੇ ਨਾਲ ਜੋੜਿਆ ਸੀ, ਆਪਣੇ ਨਾਲ ਗੰਢਿਆ ਸੀ। ਸਾਰਾ ਰਾਜ ਭਾਗ ਮਿਟਾਉਣਾ ਖਤਮ ਕਰਨਾ ਚਾਹੁੰਦਾ, ਮੈਂ ਚਾਹੁੰਦਾ ਹਾਂ ਇਹ ਰਾਜ ਕਾਇਮ ਰਹਿ ਸਕੇ। ਮੈਂ ਦਾਰਾ ਨੂੰ ਖਤਮ ਕਰਨ ਤੋਂ ਬਾਅਦ ਕਾਬੇ ਹੱਜ ਕਰਨ ਵਾਸਤੇ ਚਲੇ ਜਾਣਾ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਦਿੱਲੀ ਦੇ ਤਖ਼ਤ ਉੱਪਰ ਤੈਨੂੰ ਬੈਠਾ ਦੇਵਾਂਗਾ, ਇਸ ਲਈ ਤੂੰ ਮੇਰੇ ਨਾਲ ਚੱਲ, ਤੂੰ ਮੇਰੇ ਨਾਲ ਤੁਰ। ਕਹਿੰਦੇ ਨੇ ਮੁਰਾਦ ਬਖਸ਼ ਔਰੰਗਜ਼ੇਬ ਦੀ ਇਸ ਚਾਲ ਵਿੱਚ ਆ ਗਿਆ ਔਰ ਉਹਨੇ ਦਾਰਾ ਨੂੰ ਖਤਮ ਕਰਨ ਲਈ ਔਰੰਗਜ਼ੇਬ ਦਾ ਸਾਥ ਦਿੱਤਾ। ਪਰ ਜਿਸ ਵੇਲੇ ਔਰੰਗਜ਼ੇਬ ਨੇ ਦੇਖਿਆ ਹੁਣ ਮੁਰਾਦ ਬਖਸ਼ ਦੀ ਮਦਦ ਦੀ ਜ਼ਰੂਰਤ ਨਹੀਂ ਰਹੀ, ਦਾਰਾ ਮੁਰਾਦ ਬਖਸ਼ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਉਸੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਜਿੱਥੇ ਕਦੇ ਸਾਡੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਸੀ। ਚਰਨ ਲੱਖੋ ਸ੍ਰੀ ਵਾ, ਆਗਰੇ ਦੇ ਕਿਲ੍ਹੇ ਵਿੱਚ ਅੱਜ ਵੀ ਉਹ ਵੱਡੇ ਵੱਡੇ ਲੱਗੇ ਹੋਏ ਕੁੰਡੇ ਦਿਖਾਈ ਦਿੰਦੇ ਨੇ ਤੇ ਗਾਈਡ ਦੱਸਦੇ ਨੇ ਕਿ ਇਹਨਾਂ ਕੁੰਡਿਆਂ ਦੇ ਨਾਲ ਔਰੰਗਜ਼ੇਬ ਦੇ ਹੁਕਮ ਮੁਤਾਬਿਕ ਮੁਰਾਦ ਬਖਸ਼ ਦੀਆਂ ਲੱਤਾਂ ਤੇ ਹੱਥ ਬੰਨ ਕੇ ਇਸ ਥਾਂ ਤੇ ਮੁਰਾਦ ਬਖਸ਼ ਨੂੰ ਕਤਲ ਕੀਤਾ ਗਿਆ ਸੀ। ਚਰਨ ਲੱਖੋ ਸ੍ਰੀ, ਤੇ ਜਿਸ ਤਰ੍ਹਾਂ ਮੁਰਾਦ ਬਖਸ਼ ਦੇ ਨਾਲ ਤੂੰ ਵਾਅਦਾ ਕੀਤਾ, ਕਸਮ ਚੁੱਕੀ ਤੇ ਫਿਰ ਉਹਨੂੰ ਜਿਸ ਤਰੀਕੇ ਨਾਲ ਕਦਮ ਕਤਲ ਕੀਤਾ, ਇਹ ਲੋਕਾਂ ਦੇ ਸਾਹਮਣੇ ਹੈ। ਇਸੇ ਤਰ੍ਹਾਂ ਮੈਂ ਵੀ ਮਹਿਸੂਸ ਕਰਦਾ ਸਾਂ ਤੇਰੀਆਂ ਕਸਮਾਂ ਝੂਠੀਆਂ ਨੇ, ਪਰ ਫਿਰ ਵੀ ਮੈਂ ਸਿੱਖਾਂ ਦੇ ਕਹਿਣ ਨਾਲ ਉਹਨਾਂ ਤੇ ਐਤਬਾਰ ਕੀਤਾ। ਵਗਰਨਾ ਤੋ ਗੋਈ ਮਨ ਈ ਰਹਿ ਕੇ ਕਾਰ, ਵਗਰਨਾ ਨਹੀਂ ਤਾਂ ਤੂੰ ਹੀ ਗੋਈ ਕਹੋ, ਰਹੇ ਕੇ ਕਾਰ ਮਨ ਈ ਰਹੇ ਕੇ ਕਾਰ, ਮੇਰਾ ਇਸ ਰਸਤੇ ਵਿੱਚ ਕੀ ਕੰਮ ਸੀ? ਇਸ ਰਸਤੇ ਵਿੱਚ ਜਿਸ ਰਸਤੇ ਮੈਂ ਆਇਆ ਹਾਂ, ਆਨੰਦਪੁਰ ਛੋਟਿਆ, ਚਮਕੌਰ, ਮਾਛੀਵਾੜਾ ਪੈਦਲ ਚੱਲ ਕੇ ਦੀਨੇ ਤੱਕ ਪਹੁੰਚਿਆ ਹਾਂ, ਤਾਂ ਵਗਰਨਾ ਨਹੀਂ ਤਾਂ ਤੂੰ ਹੀ ਦੱਸ, ਤੂੰ ਹੀ ਕਹੋ, ਮੇਰਾ ਇਸ ਰਸਤੇ ਵਿੱਚ ਪੈਦਲ ਚੱਲਣਾ ਆਨੰਦਪੁਰ ਛੱਡਣ ਦੇ ਵਿੱਚ ਕੀ ਕੰਮ ਸੀ? ਸਿਰਫ ਇੱਕੋ ਹੀ ਕਿ ਮੈਂ ਤੇਰੀਆਂ ਕਸਮਾਂ ਦੇ ਉੱਪਰ ਭਰੋਸਾ ਕੀਤਾ ਹੈ, ਐਤਬਾਰ ਕੀਤਾ ਹੈ, ਭਾਵੇਂ ਅੰਦਰੋਂ ਮੈਂ ਸਮਝਦਾ ਸਾਂ ਕਿ ਤੂੰ ਝੂਠਾ ਹੈ। ਪਿਆਰ ਲੱਖੋ ਸ੍ਰੀ, ਤੂੰ ਝੂਠਾ ਹੈ, ਮੈਨੂੰ ਇਹ ਪਤਾ ਸੀ, ਪਰ ਫਿਰ ਵੀ ਮੈਂ ਤੇਰੀਆਂ ਕਸਮਾਂ ਉੱਪਰ ਐਤਬਾਰ ਕਰਕੇ ਇਥੋਂ ਤੱਕ ਪਹੁੰਚਿਆ ਹਾਂ ਜੀ।
5: ਨਾ ਦਾਨਮ ਤੇ ਮਰਦ ਰੂਬਾਹ ਪੇਚ,
4: ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਏਡੇ ਵੱਡੀ ਸ਼ਕਤੀ ਨੂੰ ਸਹੀ ਤੇ ਸਪਸ਼ਟ ਵਿਚਾਰਾਂ ਲਿਖਣੀਆਂ ਤੇ ਕਹਿਣੀਆਂ ਇਹ ਸਿਰਫ ਮਾਤਾ ਗੁਜਰੀ ਜੀ ਦੇ ਲਾਲ ਜੀ ਹੀ ਕਰ ਸਕਦੇ ਸਨ। ਹਜ਼ੂਰ ਕਹਿੰਦੇ ਨੇ ਨਾ ਦਾਨ ਤੇ ਈ ਮਰਦ ਰੋਬਾਹਾ ਪੇਚ, ਰੋਬਾਹਾ ਕਹਿੰਦੇ ਨੇ ਲੂੰਬੜੀ ਨੂੰ। ਲੂੰਬੜੀ ਦੇ ਸੰਬੰਧ ਵਿੱਚ ਬਹੁਤੇ ਲੋਕ ਜਾਣਦੇ ਨੇ ਕਿ ਇਹ ਬਹੁਤ ਹੀ ਚਤਰ ਤੇ ਚਾਲਾਕ ਜਾਨਵਰ ਮੰਨਿਆ ਜਾਂਦਾ। ਹਜ਼ੂਰ ਕਹਿੰਦੇ ਨੇ ਮੈਂ ਨਹੀਂ ਸਾਡਾ ਜਾਣਦਾ, ਨਾ ਦਾਨਮ ਕੇ ਈ ਮਰਦਰੋ ਬਾਪੇ, ਮੈਂ ਨਹੀਂ ਸਾਂ ਜਾਣਦਾ, ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਸਮਝਦਾ ਸਾਂ ਜਿਹੜਾ ਮਨੁੱਖ ਧਰਮ ਦੀ ਸੁਗੰਧ ਚੁੱਕ ਲੈਂਦਾ ਹੈ ਉਹਦੇ ਅੰਦਰ ਧਰਮ ਹੋਵੇਗਾ ਤੇ ਉਹ ਜ਼ਰੂਰ ਧਰਮ ਦੀ ਪਾਲਣਾ ਕਰਦਾ ਹੋਵੇਗਾ। ਮੈਂ ਨਹੀਂ ਸਾਂ ਜਾਣਦਾ ਕਿ ਇਹ ਜੋ ਮਰਦ ਔਰੰਗਜ਼ੇਬ ਹੈ ਇਹ ਲੂੰਬੜੀਆਂ ਵਾਲੇ ਦਾਓ ਪੇਤ ਹੇਰਾ ਫੇਰੀ ਕਹੇਗਾ, ਕਿਉਂਕਿ ਪਹਿਲੀ ਚਿੱਠੀ ਵਿੱਚ ਲਿਖਿਆ ਸੀ ਮੈਂ ਆਪ ਜੀ ਨੂੰ ਆ ਕੇ ਮਿਲਣਾ ਚਾਹੁੰਦਾ ਹਾਂ, ਆਨੰਦਪੁਰ ਆਉਣਾ ਚਾਹੁੰਦਾ ਹਾਂ, ਦੀਨੇ ਆਉਣਾ ਚਾਹੁੰਦਾ ਹਾਂ, ਪਰ ਇਹ ਕਹਿ ਕੇ ਉਹ ਪੱਛਮ ਦੀ ਬਜਾਏ ਦੱਖਣ ਦੀ ਤਰਫ ਚਲਾ ਗਿਆ। ਕਿਉਂਕਿ ਜ਼ਫਰਨਾਮਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਜਾ ਕੇ ਔਰੰਗਾਬਾਦ ਦੱਖਣ ਵਿੱਚ ਸ੍ਰੀ ਹਜ਼ੂਰ ਸਾਹਿਬ ਦੇ ਨਜ਼ਦੀਕ ਇਹ ਪ੍ਰਸਿੱਧ ਕਸਬਾ ਹੈ ਉੱਥੇ ਜਾ ਕੇ ਦਿੱਤਾ ਹੈ। ਉੱਥੇ ਹੀ ਬਾਦਸ਼ਾਹ ਦਾ ਉਸ ਮੌਕੇ ਤੇ ਨਿਵਾਸ ਸੀ। ਤੋ ਹਜ਼ੂਰ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਜੋ ਮਰਦ ਔਰੰਗਜ਼ੇਬ ਆਪਣੇ ਆਪ ਨੂੰ ਮਰਦ ਬਹਾਦਰ ਸਮਝਦਾ ਹੈ, ਇਹ ਮਰਦ ਬਹਾਦਰ ਰੁਬਾਹ ਲੂੰਬੜੀ ਵਾਲੇ ਦਾਓ ਪੇਚ ਹੇਰਾ ਫੇਰੀਆਂ ਕਰੇਗਾ, ਕਹੇਗਾ ਕੁਛ ਕਰੇਗਾ ਕੁਛ, ਲਿਖੇਗਾ ਕਿ ਮੈਂ ਦੀਨੇ ਆਉਣਾ ਚਾਹੁੰਦਾ ਹਾਂ, ਪਰ ਜਾਵੇਗਾ ਇਹ ਦੱਖਣ ਦੀ ਤਰਫ ਔਰੰਗਾਬਾਦ, ਇਸ ਗੱਲ ਦਾ ਮੈਨੂੰ ਕੋਈ ਨਹੀਂ ਸੀ ਪਤਾ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਵਿੱਚ ਲਿਖਿਆ ਹੈ ਕਿ ਬਾਦਸ਼ਾਹ ਦੇ ਅਹਿਲਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਪੱਤਰ ਬਾਦਸ਼ਾਹ ਦੇ ਪਾਸ ਪਹੁੰਚਣ ਨਹੀਂ ਸਨ ਦਿੰਦੇ। ਤੋ ਇਹ ਯੋਗਾਭਿਆਸ ਕਰਕੇ ਪ੍ਰਾਣਾਯਾਮ ਕਰਕੇ ਇਹ ਹਮੇਸ਼ਾ ਕੋਸ਼ਿਸ਼ ਕਰਦਾ ਸੀ ਕਿ ਕਾਬੇ ਦਾ ਦੀਦਾਰ ਕਰ ਸਕਾਂ। ਉਂਝ ਤੇ ਕਾਬੇ ਦੀ ਜ਼ਿਆਰਤ ਤੇ ਜਿਹੜੇ ਇਸਲਾਮ ਪ੍ਰਸਤ ਲੋਕ ਸਨ ਇਮਾਮ ਸਨ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਚਾਹਲਾ ਖੋਲਿਆ ਉਹਨਾਂ ਨੇ ਇਹਦੀ ਕੋਈ ਭੇਟਾ ਇਹਦਾ ਕੋਈ ਨਜ਼ਰ ਨਿਆਜ਼ ਪ੍ਰਵਾਨ ਕਰਨ ਤੋਂ ਕਾਬੇ ਦੇ ਇਮਾਮ ਨੇ ਇਨਕਾਰ ਕਰ ਦਿੱਤਾ ਸੀ। ਜਿਸ ਪ੍ਰਕਾਰ ਕਈ ਵਿਚਾਰ ਧਾਰਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਚਾਹਲਾ ਖੋਲ ਸ੍ਰੀ ਵਾ ਕਹਿੰਦੇ ਨੇ ਇਸ ਆਦਮੀ ਇਹਦੀਆਂ ਪੇਚਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਕਾਬੇ ਦੇ ਇਮਾਮ ਨੇ, ਕਿਉਂਕਿ ਸਮਝਦੇ ਸਨ ਇਹ ਦਿਖਾਵਟੀ ਤੇ ਬਨਾਵਟੀ ਤੌਰ ਤੇ ਮੁਸਲਮਾਨ ਨੇ, ਅੰਦਰੋਂ ਇਹਦੇ ਅੰਦਰ ਇਮਾਨ ਨੇ। ਤੋ ਇਹ ਪ੍ਰਾਣਾਯਾਮ ਦੀ ਤਾਕਤ ਦੁਆਰਾ ਸੌ ਸਾਥੀ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਇਸ ਘਟਨਾ ਦੇ ਸੰਬੰਧ ਵਿੱਚ ਕਹਿੰਦੇ ਨੇ ਕਿ ਕਾਬੇ ਜ਼ਿਆਰਤ ਕਰਨ ਵਾਸਤੇ ਪਹੁੰਚਦਾ ਸੀ। ਤੋ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਕਾਬੇ ਦੀਆਂ ਪਰਿਕਰਮਾ ਕਰਦੇ ਹੋਇਆਂ ਕਿਰਪਾਨ ਉਠਾ ਕੇ ਜਦੋਂ ਇਸ ਨੂੰ ਰੋਕਿਆ, ਆਪਣੇ ਜਲਵੇ ਭਰਪੂਰ ਨੇਤਰਾਂ ਦੇ ਨਾਲ ਇਹਦੀ ਤਰਫ ਦੇਖਿਆ, ਇਹਦਾ ਸਿਰ ਨੀਵਾਂ ਹੋ ਗਿਆ, ਇਹਨੇ ਹੱਥ ਜੋੜੇ ਸਿਰ ਚੁਕਾਏ ਤੇ ਹਜ਼ੂਰ ਨੇ ਕਿਹਾ ਸਾਡੇ ਸਿੱਖ 6 ਮਹੀਨੇ ਤੋਂ ਤੈਨੂੰ ਪੱਤਰ ਦੇਣ ਵਾਸਤੇ ਉੱਥੇ ਗਏ ਹੋਏ ਨੇ ਤੇ ਤੂੰ ਉਹ ਪੱਤਰ ਪ੍ਰਵਾਨ ਕਿਉਂ ਨਹੀਂ ਕਰਦਾ? ਤੇਰੇ ਅਹਿਲਕਾਰ ਉਹ ਤੇਰੇ ਤੱਕ ਪੱਤਰ ਪਹੁੰਚਣ ਨਹੀਂ ਦਿੰਦੇ। ਇਹਨੇ ਵਾਅਦਾ ਕੀਤਾ ਕਿ ਸਵੇਰੇ ਹੀ ਦਿਨ ਚੜ੍ਹਦਿਆਂ ਹੀ ਇਹਨੇ ਪੁੱਛ ਕੀਤੀ ਕਿ ਕੋਈ ਗੁਰੂ ਜੀ ਵੱਲੋਂ ਸਿੱਖ ਆਏ ਹੋਏ ਹੋਣ ਤੇ ਉਹਨਾਂ ਨੂੰ ਮੇਰੇ ਪਾਸ ਪਹੁੰਚਾਇਆ ਜਾਵੇ, ਧਿਆਨ ਰੱਖੋ ਸ੍ਰੀ। ਜੋ ਹਜ਼ੂਰ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਆਦਮੀ ਹੈ ਇਹ ਲੂੰਬੜੀ ਵਰਗੇ ਦਾਓ ਪੇਚ ਹੇਰਾ ਫੇਰੀਆਂ ਕਰੇਗਾ, ਕਹੇਗਾ ਕੁਛ ਤੇ ਕਰੇਗਾ ਕੁਛ। ਜਿਵੇਂ ਸਾਡੇ ਸੰਬੰਧ ਵਿੱਚ ਆਮ ਲੋਕਾਂ ਦੀ ਇਹੋ ਹੀ ਧਾਰਨਾ ਹੁੰਦੀ ਹੈ ਵੀ ਇਹ ਜਿਹੜੇ ਉਪਦੇਸ਼ਕ ਨੇ ਇਹ ਲੋਕਾਂ ਨੂੰ ਹੀ ਕਹਿੰਦੇ ਨੇ ਵੀ ਥਾਲੀਆਂ ਚੁੱਕਣੀਆਂ ਜਾਂ ਸੇਵਾ ਕਰਨੀ, ਇਹ ਆਪ ਵੀ ਕੁਝ ਕਰਦੇ ਨੇ ਕਿ ਨਹੀਂ ਕਰਦੇ? ਜੇ ਤੇ ਕਰਨਗੇ ਤੇ ਬਖਸ਼ਿਸ਼ ਲੈਣਗੇ, ਜੇ ਇਹ ਨਹੀਂ ਕਰਨਗੇ ਤੇ ਫਿਰ ਇਹਨਾਂ ਦੀ ਵੀ ਹਾਲਤ ਉਹ ਹੋਏਗੀ। ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮਹਿ ਮਰੈ ਗੌੜੀ ਸੁਖਮਨੀ ਮਹੱਲਾ ਪੰਜਵਾਂ ਪਿਆਰ ਲੱਖੋ ਸ੍ਰੀ ਵਾ। ਫਿਰ ਪ੍ਰਚਾਰਕਾਂ ਦਾ ਕਥਾਕਾਰਾਂ ਦਾ ਗੁਰੂ ਨੇ ਕੋਈ ਲਿਹਾਜ਼ ਤਾਂ ਨਹੀਂ ਕਰਨਾ, ਚੱਲ ਲੱਖੋ ਸ੍ਰੀ ਵਾ। ਫਿਰ ਇਹਨਾਂ ਨੂੰ ਕੋਈ ਰਿਆਇਤ ਤਾਂ ਨਹੀਂ ਮਿਲਣੀ? ਤੁਸੀਂ ਰਿਆਇਤ ਨਹੀਂ ਦਿੰਦੇ ਜੇ ਕਿਤੇ 2 ਮਿੰਟ ਉੱਪਰ ਹੋ ਜਾਣ ਤਾਂ ਕਈ ਵਾਰੀ ਕਈ ਸੱਜਣ ਕਹਿਣ ਲੱਗ ਪੈਂਦੇ ਦੂਜੇ ਦਾ ਟਾਈਮ ਲਗਾ ਗਏ, ਚੱਲ ਲੱਖੋ ਸ੍ਰੀ ਵਾ। ਬਾਕੀ ਚੀਜ਼ਾਂ ਵੱਲ ਅਸੀਂ ਕਦੇ ਧਿਆਨ ਨਹੀਂ ਦਿੰਦੇ ਵੀ ਕੀ ਕੁਝ ਕਿਹਾ ਜਾ ਰਿਹਾ, ਕਿਤਨੀ ਮਿਹਨਤ ਕੀਤੀ ਜਾ ਰਹੀ ਹੈ ਜ਼ਫਰਨਾਮੇ ਦੇ ਸੰਬੰਧ ਵਿੱਚ। ਪਰ ਨੁਕਤਾ ਕੀ ਹੈ ਗਮੇ ਦਿਲ ਉਸਕੋ ਸੁਣਾਏ ਨਾ ਬਣੇ, ਕਿਆ ਬਣੇ ਬਾਤ ਜਾਂ ਬਾਤ ਬਣਾਏ ਨਾ ਬਣੇ, ਗੈਰ ਫਿਰਤਾ ਹੈ ਲੀਏ ਉਸਕੇ ਖਤ ਕੋ, ਅਗਰ ਕੋਈ ਪੁੱਛੇ ਇਹ ਕਿਆ ਹੈ ਤੋ ਬਤਾਏ ਨਾ ਬਣੇ। ਚੱਲ ਲੱਖੋ ਸ੍ਰੀ ਵਾਹਿਗੁਰੂ। ਤੋਂ ਬੇਨਤੀ ਕੀਤੀ ਜਾ ਰਹੀ ਸੀ ਵੀ ਜੇ ਅਸੀਂ ਨਹੀਂ ਕਮਾਈ ਕਰਾਂਗੇ ਸਾਡਾ ਇਤਿਹਾਸ ਤੇ ਭਰਪੂਰ ਹੈ ਉਹਨਾਂ ਘਟਨਾਵਾਂ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਰਿੱਛ ਸਾਥੀ ਤੇ ਆਪ ਜੀ ਨੇ ਸੁਣੀ ਹੈ ਚਾਹੇ ਮੇਰੇ 5 ਮਿੰਟ ਨੂੰ ਮੈਂ ਇਹਦੇ ਵਿੱਚ ਹੀ ਸਮਾਪਤੀ ਕਰਨੀ ਹੈ। ਰਿੱਛ ਨੇ ਜਦੋਂ ਤਮਾਸ਼ਾ ਦਿਖਾਇਆ ਤੇ ਚੌਰ ਕਰਨ ਵਾਲਾ ਸਿੱਖ ਬੜਾ ਹੱਸੇ। ਹਜ਼ੂਰ ਕਹਿਣ ਲੱਗੇ ਕੀਰਤੀ ਤੂੰ ਕਿਉਂ ਹੱਸਣਾ ਜੀ ਇਹਨੇ ਤਮਾਸ਼ਾ ਬੜਾ ਸੋਹਣਾ ਕੀਤਾ। ਹਜ਼ੂਰ ਕਹਿਣ ਲੱਗੇ ਤੇਰਾ ਬਾਪ ਹੈ ਸਾਹਿਬ ਰਾਏ ਚਰਨ ਲੱਖੋ ਇਹ ਤੇਰਾ ਪਿਤਾ ਉਹ ਗੁਰੂ ਤੇਗ ਬਹਾਦਰ ਜੀ ਦਾ ਚੌਰ ਬਰਦਾਰ ਸੀ। ਭਾਈ ਕੀਰਤਨੀਏ ਨੇ ਚੌਰ ਰੱਖ ਕੇ ਕਿਹਾ ਜੀ ਜੇ ਗੁਰੂ ਤੇਗ ਬਹਾਦਰ ਜੀ ਦਾ ਚੌਰ ਬਰਦਾਰ ਹੋ ਕੇ ਮੇਰਾ ਪੁੱਤ ਮੇਰਾ ਬਾਪ ਖਿਮਾ ਕਰਨਾ ਜੇ ਗੁਰੂ ਤੇਗ ਬਹਾਦਰ ਜੀ ਤੇ ਚੌਰ ਕਰਨ ਨਾਲ ਮੇਰਾ ਬਾਪ ਰਿੱਛ ਬਣਿਆ ਹੈ ਤਾਂ ਮੈਂ ਪਤਾ ਨੀ ਕੀ ਬਣਾਂਗਾ ਮੈਂ ਬਾਹਰ ਆਇਆ ਇਸ ਸੇਵਾ ਤੋਂ। ਹਜ਼ੂਰ ਨੇ ਫਿਰ ਸਮਝਾਇਆ ਸੇਵਾ ਖਾਲੀ ਨਹੀਂ ਜਾਂਦੀ ਸੇਵਾ ਥਾਂ ਪੈਂਦੀ ਏ ਪਰ ਸੇਵਾ ਕਰਨ ਵਾਲਾ ਕਿਤੇ ਨਿਰਭਉ ਨਾ ਹੋ ਜਾਵੇ ਗੁਰੂ ਤੋਂ ਬੇਖੌਫ ਨਾ ਹੋ ਜਾਵੇ ਸੇਵਾ ਕਰੇ ਸੇਵਕ ਪਰ ਭੈ ਵਿੱਚ ਰਹਿ ਕੇ ਸੇਵਾ ਕਰੇ। ਸੇਵਾ ਵਿੱਚ ਬੜੀ ਸ਼ਕਤੀ ਏ ਬੜੀ ਤਾਕਤ ਹੈ ਕੋਈ ਕਰੇ ਉਹਦੇ ਤੇ ਬਖਸ਼ਿਸ਼ ਹੁੰਦੀ ਏ ਚਾਰ ਲੱਖੋ ਸ੍ਰੀਆ ਅਜ਼ਮਤਾਂ ਮਿਲਦੀਆਂ ਨੇ ਸ਼ਕਤੀਆਂ ਮਿਲਦੀਆਂ ਨੇ ਤਾਕਤਾਂ ਮਿਲਦੀਆਂ ਨੇ। ਭਾਈ ਬਹਿਲੋ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਭੂਤ ਪ੍ਰੇਤ ਵਸ ਕਰ ਦਿੱਤੇ ਸਨ ਵੀ ਜੇ ਤੇਰੇ ਹੁਕਮ ਵਿੱਚ ਚੱਲਣਗੇ ਸਾਰੇ ਭੂਤ ਪ੍ਰੇਤ ਸੇਵਾ ਕਰਦੇ ਸਨ। ਚਾਰ ਲੱਖੋ ਸ੍ਰੀ ਵਾਹ ਭਾਈ ਜੇ ਅਸੀਂ ਉਪਦੇਸ਼ਕ ਕੀਰਤਨ ਵਾਲੇ ਕਥਾਕਾਰ ਜੇ ਖੁਦ ਸੇਵਾ ਨਹੀਂ ਕਰਾਂਗੇ ਤਾਂ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਫਿਰ ਉਹ ਰਿੱਛ ਵੀ ਬਣ ਸਕਦੇ ਹਾਂ। ਚਾਰ ਲੱਖੋ ਸ੍ਰੀ ਵਾਹ ਤੂੰ ਬੇਨਤੀ ਕਰ ਰਹੇ ਸਾਂ ਕਿ ਫਰਕ ਹੈ ਬਹੁਤ ਸਾਰਾ ਅੰਤਰ ਹੈ ਕਿ ਇਹ ਆਦਮੀ ਜਿਹੜਾ ਹੈ ਇਹੋ ਜੇ ਦਾਅ ਤੇ ਪੇਸ਼ ਕਰੇਗਾ ਮੈਂ ਨਹੀਂ ਸਾਂ ਇਹ ਜਾਣਦਾ ਮੈਨੂੰ ਕੋਈ ਖਬਰ ਨਹੀਂ ਸੀ ਜੀ।
5: ਗੜ ਹਰ ਜੀ ਰਹਿ ਨਾ ਯਾਰ ਬਹੇਸ਼
4: ਉਹ ਹਜ਼ੂਰ ਕਹਿੰਦੇ ਨੇ ਅਗਰ ਕਦਾਚਿਤ ਮੈਨੂੰ ਇਸ ਗੱਲ ਦਾ ਪਤਾ ਲੱਗਦਾ ਬਹੇਸ਼ ਕਿਸੇ ਤਰੀਕੇ ਨਾਲ ਵੀ ਤਾਂ ਮੈਂ ਇਸ ਰਹਿ ਰਾਹਾਂ ਵਿੱਚ ਯਾਰ ਆਉਂਦਾ ਹੀ ਨਾ ਮੈਨੂੰ ਜੇ ਪਤਾ ਹੁੰਦਾ ਤਾਂ ਕਦੇ ਵੀ ਕਿਸੇ ਹਰਗਜ ਵੀ ਕਦੇ ਵੀ ਮੈਂ ਕਿਸੇ ਤਰੀਕੇ ਨਾਲ ਵੀ ਇਸ ਰਸਤੇ ਨਾ ਆਉਂਦਾ ਯਾਨੀ ਅਨੰਦਪੁਰ ਦਾ ਤਿਆਗ ਨਾ ਕਰਦਾ ਜੀ।
5: ਹਰ ਆਕਾਸ਼ ਕੇ ਕੋਨੇ

ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਲਾਲ ਕਿਲ੍ਹੇ ਦੇ ਵਾਰਸ, ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜੋ ਫਤਿਹ ਦਾ ਪੱਤਰ ਲਿਖ ਰਹੇ ਹਨ, ਉਸ ਫਤਿਹ ਦੇ ਪੱਤਰ ਦੇ ਅੱਜ ਦੇ ਵਿਚਾਰ ਦੇ ਆਰੰਭ ਵਿੱਚ ਦਸ਼ਮੇਸ਼ ਪਿਤਾ ਜੀ ਨੇ ਫਿਰ ਉਸੇ ਪੱਖ ਨੂੰ ਸਪਸ਼ਟ ਕੀਤਾ ਹੈ ਕਿ ਬਹੁਤ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਉਹਨਾਂ ਤੋਂ ਪਿੱਛੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਬਾਕੀ ਗੁਰੂਆਂ ਨੂੰ ਵੱਖ ਵੱਖ ਰੂਪਾਂ ਵਿੱਚ ਦੇਖਿਆ, ਵੱਖ ਵੱਖ ਰੂਪਾਂ ਵਿੱਚ ਸਮਝਿਆ, ਉਹਨਾਂ ਦੇ ਕਰਤੱਵ, ਉਹਨਾਂ ਦੇ ਆਦਰਸ਼ ਵੀ ਕੁਝ ਲੋਕਾਂ ਨੇ ਵੱਖਰੇ ਰੂਪ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਦਸ਼ਮੇਸ਼ ਪਿਤਾ ਜੀ ਉਸ ਪੱਖ ਨੂੰ ਸਪਸ਼ਟ ਕਰ ਰਹੇ ਹਨ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਤੀ ਜੀ ਵਾਰ। ਜੋਤ ਉਹ ਹੈ, ਆਦਰਸ਼ ਉਹ ਹੈ, ਜੁਗਤੀ ਵੀ ਉਹ ਹੈ। ਜੇ ਤਬਦੀਲੀ ਆਈ ਤੇ ਸਿਰਫ ਸਰੀਰਾਂ ਵਿੱਚ, ਜੇ ਪਰਿਵਰਤਨ ਆਇਆ ਤਾਂ ਆਕਾਰਾਂ ਵਿੱਚ, ਜੇ ਕੁਝ ਥੋੜਾ ਜਿਹਾ ਵੱਖਰਾਪਨ ਲੋਕਾਂ ਨੇ ਦੇਖਿਆ ਤਾਂ ਨਾਵਾਂ ਵਿੱਚ, ਵਾਸਤ ਵਿੱਚ ਇੱਕੋ ਹੀ ਰੂਪ ਹੈ, ਇੱਕੋ ਹੀ ਜੋਤ ਹੈ, ਇੱਕੋ ਹੀ ਆਦਰਸ਼। ਗੁਰੂ ਨਾਨਕ ਦੇਵ ਜੀ ਦੇ ਦਰ ਕਰਦਾ ਇਹ ਆਦਰਸ਼ ਰਿਹਾ ਹੈ, ਜਿਸ ਦੀ ਵਿਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਹਾਗੜਾ ਰਾਗ ਦੇ ਆਪਣੇ ਮਨੋਹਰ ਸ਼ਬਦਾਂ ਵਿੱਚ ਕੀਤੀ ਹੈ। ਜੋ ਸਰਨ ਆਵੈ ਇਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਧਾ ਬਿਹਾਗੜਾ ਸੰਤ ਮਹੱਲਾ ਪੰਜਵਾਂ। ਗੁਰੂ ਨਾਨਕ ਦੇਵ ਜੀ ਦੇ ਦਾਰ ਘਰ ਵਿੱਚ ਕੋਈ ਵੀ ਮਨੁੱਖ ਆ ਜਾਵੇ, ਕਿਸੇ ਮਜ਼ਹਬ ਨੂੰ ਮੰਨਣ ਵਾਲਾ ਆ ਜਾਵੇ, ਕਿਸੇ ਧਰਮ ਦਾ ਧਰਮੀ ਮਨੁੱਖ ਆ ਜਾਵੇ, ਕਿਸੇ ਤਰ੍ਹਾਂ ਦੇ ਵਿਚਾਰਾਂ ਵਾਲਾ ਵੀ ਆ ਜਾਵੇ, ਗੁਰੂ ਜੀ ਨੇ ਹਮੇਸ਼ਾ ਉਸ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ, ਉਹਨੂੰ ਆਪਣੇ ਗਲੇ ਲਗਾਇਆ ਹੈ। ਤੇ ਗਲੇ ਲਗਾਉਣ ਵਾਲੇ ਨੂੰ ਕਦੇ ਪਿੱਠ ਨਹੀਂ ਦਿੱਤੀ, ਕਦੇ ਆਪਣੀ ਸ਼ਰਨ ਵਿੱਚੋਂ ਉਹਨੂੰ ਬਾਹਰ ਧੱਕਾ ਨਹੀਂ ਦਿੱਤਾ। ਇਹ ਵੱਖਰੀ ਗੱਲ ਹੈ ਸਾਧਕ ਦੀ, ਤੇ ਇਹੋ ਵਿਚਾਰ ਹੀ ਹੋਣੀ ਚਾਹੀਦੀ ਹੈ। ਤੇਰੇ ਦਰ ਤੇ ਆਇਆ ਹਾਂ, ਬੇਸ਼ੱਕ ਧੱਕੇ ਵੀ ਵੱਜਣ, ਪਰ ਮੈਨੂੰ ਉਹ ਧੱਕੇ ਵੀ ਮਨਜ਼ੂਰ ਹਨ, ਮੈਨੂੰ ਉਹ ਧੱਕੇ ਵੀ ਪ੍ਰਵਾਨ ਨੇ, ਕਿਉਂਕਿ ਇਹਨਾਂ ਧੱਕਿਆਂ ਨਾਲ ਜਲਦੀ ਜਲਦੀ ਤੇਰਾ ਮਿਲਾਪ ਹੋ ਜਾਂਦਾ। ਸਾਧ ਸੰਗਤ ਕੀ ਪੀਰ ਜੋ ਭਾਈ, ਨਾਨਕ ਹਰ ਸੰਗ ਮਿਰੀਆ ਸਾਨੰਗ ਮਹੱਲਾ ਪੰਜਵਾਂ। ਸਾਧ ਸੰਗਤ, ਗੁਰੂ ਦੀ ਸੰਗਤ, ਗੁਰੂ ਦਾ ਧੱਕਾ ਜੇ ਕਿਸੇ ਨੂੰ ਵੱਧ ਜਾਵੇ ਤੇ ਉਹ ਆਸਾਨੀ ਨਾਲ ਪ੍ਰਭੂ ਤੱਕ ਪਹੁੰਚ ਪ੍ਰਾਪਤ ਕਰ ਸਕਦਾ ਹੈ। ਕਾਗਜ਼ ਬਹੁਤ ਨਰਮ ਹੈ, ਬਹੁਤ ਹੀ ਨਾਜ਼ੁਕ, ਕੀਮਤੀ ਵੀ ਬਹੁਤ ਹੈ, ਇਹਦੇ ਤੇ ਬਹੁਤ ਕੁਝ ਲਿਖਿਆ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਤੇ ਮਿਸਾਲ ਵੀ ਦੇ ਕੇ ਕਿਹਾ ਸੀ ਕਿ ਭਗਤ ਭਾਗੌਤ ਲਿਖੀ ਹੈ ਤੇ ਉਪਰੇ ਪੂਜੀਐ ਕਰ ਨਮਸਕਾਰ ਮਲਾਰ ਰਵਿਦਾਸ ਜੀ। ਭਾਵੇਂ ਕਾਗਜ਼ ਬੜਾ ਪਤਲਾ ਹੈ, ਬੜਾ ਨਰਮ ਹੈ, ਬੜਾ ਨਾਜ਼ੁਕ ਹੈ, ਪਰ ਉਹਦੇ ਤੇ ਜਦੋਂ ਪ੍ਰਭੂ ਦਾ ਨਾਮ ਲਿਖਿਆ ਜਾਂਦਾ ਹੈ, ਲੋਕ ਉਸਨੂੰ ਸਿਰ ਚੁਕਾ ਦਿੰਦੇ, ਲੋਕ ਉਸ ਦਾ ਸਤਿਕਾਰ ਕਰਦੇ ਨੇ। ਪਰ ਨਰਮ ਵਿਚਾਰਾ ਇਤਨਾ ਹੈ, ਜੇ ਪਾਣੀ ਦੀਆਂ ਬੂੰਦਾਂ ਪੈ ਜਾਣ ਉਹਦੇ ਗਲਦਿਆਂ ਕੋਈ ਦੇਰ ਨਹੀਂ ਲੱਗਦੀ। ਨਮਕ ਵਿੱਚ ਇੱਕ ਖੂਬੀ ਹੈ, ਵਿਸ਼ੇਸ਼ਤਾ ਵੀ ਹੈ, ਪਾਣੀ ਵਿੱਚ ਪਾ ਦੇਈਏ ਝੱਟ ਖੜ ਜਾਂਦਾ ਹੈ, ਝੱਟ ਜਜ਼ਬ ਹੋ ਜਾਂਦਾ ਹੈ, ਉਹਦਾ ਸਵਾਦ ਤੇ ਜ਼ਰੂਰ ਆਉਂਦਾ ਹੈ ਕਿ ਇਹ ਨਮਕ ਵਾਲਾ ਹੈ।

0: ਪਰ ਉਹਦਾ ਵਜੂਦ ਪਾਣੀ ਵਿੱਚ ਮਿਲ ਜਾਂਦਾ, ਸਬਜ਼ੀ ਵਿੱਚ ਮਿਲ ਜਾਂਦਾ, ਕਿਉਂਕਿ ਸਬਜ਼ੀ ਵਿੱਚ ਨਮਕ ਹੈ ਜਾਂ ਨਹੀਂ ਇਹ ਤੇ ਚਖਣ ਤੋਂ ਬਾਅਦ ਖਾਣ ਤੋਂ ਬਾਅਦ ਪਤਾ ਲੱਗਦਾ। ਪਰ ਹਲਦੀ ਦਾ ਰੰਗ ਬਾਹਰੋਂ ਨਜ਼ਰ ਆਉਂਦਾ, ਹਲਦੀ ਜਜ਼ਬ ਨਹੀਂ ਹੁੰਦੀ, ਨਮਕ ਬੜਾ ਨਰਮ, ਇਹ ਝੱਟ ਢਲ ਜਾਂਦਾ, ਸਮਾ ਜਾਂਦਾ। ਪਰ ਜੇ ਕਿਤੇ ਕਾਗਜ਼ ਵੀ ਤੇ ਨਮਕ ਵੀ ਘਿਓ ਦੀ ਸ਼ਰਨ ਆ ਜਾਣ ਤੇ ਗੁਰੂ ਪਰਮੇਸ਼ਵਰ ਕਹਿੰਦੇ ਨੇ ਕਾਗਜ਼ ਗਲਦਾ ਨਹੀਂ ਨਾ ਨਮਕ ਹੀ ਗਲਦਾ, ਪਿਆਲਾ ਖੋ ਸ੍ਰੀ ਵਾਹ। ਕਾਗਜ਼ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੇ, ਰਾਮ ਕਲੀ ਮਹੱਲਾ ਪਹਿਲਾ। ਜੇ ਕਾਗਜ਼ ਜੇ ਨਮਕ ਘਿਓ ਦੇ ਨਾਲ ਰਲ ਗਿਆ, ਕਾਗਜ਼ ਨੂੰ ਘਿਓ ਲਗਾ ਕੇ ਪਾਣੀ ਵਿੱਚ ਸੁੱਟ ਦਿਓ, ਸਵਾਲ ਹੀ ਨਹੀਂ। ਨਮਕ ਦੇ ਟੁਕੜੇ ਤੇ ਚੰਗੀ ਤਰ੍ਹਾਂ ਘਿਓ ਲਗਾ ਕੇ ਪਾਣੀ ਵਿੱਚ ਰੱਖ ਦਿਓ, ਦੋਨਾਂ ਨਹੀਂ ਗਲਣਗੇ, ਦੋਨਾਂ ਕਾਫੀ ਦੇਰ ਤੱਕ ਪਾਣੀ ਦੇ ਪ੍ਰਭਾਵ ਤੋਂ ਦੂਰ ਰਹਿਣਗੇ। ਇੱਕ ਘਿਓ ਦੀ ਸ਼ਰਨ ਵਿੱਚ ਆ ਕੇ, ਇੱਕ ਘਿਓ ਦੀ ਛੋਹ ਪ੍ਰਾਪਤ ਕਰਕੇ ਕਾਗਜ਼ ਨਹੀਂ ਗਲਦਾ ਤੇ ਜਿਹੜਾ ਮਨੁੱਖ ਵਾਹਿਗੁਰੂ ਦੀ ਸ਼ਰਨ ਆ ਜਾਵੇਗਾ, ਗੁਰੂ ਪਰਮੇਸ਼ਵਰ ਕਹਿੰਦੇ ਨੇ ਜਮ ਉਹਨੂੰ ਗਾਲ ਨਹੀਂ ਸਕਣਗੇ, ਜਮ ਉਸਨੂੰ ਨਾਸ਼ ਨਹੀਂ ਕਰ ਸਕਣਗੇ। ਪਾਣੀ ਬਨਸਪਤੀ ਦਾ ਜੀਵਨ ਦਾਤਾ ਹੈ, ਪਾਣੀ ਤੋਂ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਗੁਰੂ ਪਰਮੇਸ਼ਵਰ ਜੀ ਨੇ ਵਾਰ ਆਸਾ ਵਿੱਚ ਫਰਮਾਇਆ ਸੀ, ਮਨੁੱਖਤਾ ਦਾ ਹੀ ਨਹੀਂ ਸਾਰੀ ਰਚਨਾ ਦਾ ਪਹਿਲਾ ਜੀਵਨ ਪਾਣੀ, ਪਾਣੀ ਤੋਂ ਹਰ ਚੀਜ਼ ਹਰਿਆਵਲਤਾ ਪ੍ਰਾਪਤ ਕਰਦੀ ਹੈ, ਪਾਣੀ ਤੋਂ ਹਰ ਜੀਵ ਨੂੰ ਜੀਵਨ ਪ੍ਰਾਪਤ ਹੁੰਦਾ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ, ਵਾਰ ਆਸਾ ਮਹੱਲਾ ਪਹਿਲਾ। ਹਰ ਚੀਜ਼ ਨੂੰ ਪਾਣੀ ਡਬੋ ਦਿੰਦਾ, ਹਰ ਚੀਜ਼ ਨੂੰ ਪਾਣੀ ਆਪਣੇ ਵਿੱਚ ਜਜ਼ਬ ਕਰ ਲੈਂਦਾ, ਅਲੋਪ ਕਰ ਲੈਂਦਾ। ਪਰ ਜਦੋਂ ਲੱਕੜੀ ਪਾਣੀ ਦੀ ਸ਼ਰਨ ਚਲੀ ਜਾਵੇ, ਲੱਕੜੀ ਨੂੰ ਕਾਸ਼ਤ ਨੂੰ ਪਾਣੀ ਡੋਬਣ ਦੀ ਕੋਸ਼ਿਸ਼ ਨਹੀਂ ਕਰਦਾ, ਯਤਨ ਨਹੀਂ ਕਰਦਾ। ਜੇ ਉਂਝ ਪਾਣੀ ਵਿੱਚ ਲੋਹਾ ਸੁੱਟ ਦੇਈਏ, ਪੱਥਰ ਸੁੱਟ ਦੇਈਏ, ਉਹਨੇ ਡੁੱਬ ਜਾਣਾ। ਪਰ ਜੇ ਲੋਹਾ ਲੱਕੜੀ ਦੀ ਸ਼ਰਨ ਚਲਿਆ ਜਾਵੇ, ਪੱਥਰ ਲੱਕੜੀ ਦੀ ਸ਼ਰਨ ਪਹੁੰਚ ਜਾਵੇ, ਤਾਂ ਕਦੇ ਵੀ ਲੱਕੜੀ ਨਾ ਪੱਥਰ ਨੂੰ ਡੁੱਬਣ ਦੇਵੇਗੀ, ਨਾ ਲੋਹੇ ਨੂੰ ਡੁੱਬਣ ਦੇਵੇਗੀ। ਠੀਕ, ਬੇਸ਼ੱਕ ਕੋਈ ਮਨੁੱਖ ਪਾਪਾਂ ਨਾਲ ਭਾਰਾ ਹੀ ਕਿਉਂ ਨਾ ਹੋਵੇ, ਤੇ ਲੋਹੇ ਵਾਂਗ ਬੁਰਿਆਈਆਂ ਕਰ ਕਰਕੇ ਮਨੂਰ ਵੀ ਕਿਉਂ ਨਾ ਹੋ ਜਾਵੇ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਬੇਸ਼ੱਕ ਮਨੂਰ ਵੀ ਕਿਉਂ ਨਾ ਹੋ ਜਾਵੇ, ਯਾਨੀ ਲੋਹਾ ਵੀ ਮੈਲ ਦਾ ਰੂਪ ਬਣ ਜਾਵੇ। ਆਖਿਰ ਦੁਨੀਆਂ ਵਿੱਚ ਕਿਹੜਾ ਮਨੁੱਖ ਹੈ ਜਿਹੜਾ ਦਮ ਮਾਰ ਕੇ ਕਹਿ ਸਕੇ ਕਿ ਉਹ ਬੜਾ ਪਵਿੱਤਰ ਹੈ। ਉਹਨੇ ਦੁਨੀਆਂ ਵਿੱਚ ਕੋਈ ਗੁਨਾਹ ਨਹੀਂ ਕੀਤਾ, ਦੁਨੀਆਂ ਵਿੱਚ ਉਸਨੇ ਕੋਈ ਭੁੱਲ ਨਹੀਂ ਕੀਤੀ। ਅਸੀਂ ਤਾਂ ਖਿੰਨ ਖਿੰਨ ਭੁੱਲਾਂ ਕਰਦੇ, ਇੱਕ ਸਵਾਸ ਵਿੱਚ ਪਤਾ ਨਹੀਂ ਕਿਤਨੀਆਂ ਭੁੱਲਾਂ ਹੁੰਦੀਆਂ ਨੇ। ਤਾਹੀਓ ਤਾਂ ਗੁਰੂ ਜੀ ਨੇ ਕਿਹਾ ਸੀ, ਅਸੀਂ ਖੱਟੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਵੱਡ ਗੁਨਾਹਗਾਰ, ਹਰ ਜੀਓ ਲੇਖੇ ਵਾਰ ਨਾ ਆਵੇ, ਤੂੰ ਬਖਸ਼ ਮਿਲਾਵਣ ਹਾਰ। ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ। ਮਹਾਨ ਈਸਾ ਜਾ ਰਹੇ ਸਨ, ਉਹਨਾਂ ਨੇ ਦਿੱਤਾ ਇੱਕ ਤ੍ਰੀਮਤ ਨੂੰ, ਇੱਕ ਇਸਤਰੀ ਨੂੰ, ਜਿਸ ਦੀ 35 ਜਾਂ 40 ਸਾਲ ਦੇ ਦਰਮਿਆਨ ਉਮਰ ਹੋਵੇਗੀ। ਲੋਕਾਂ ਨੇ ਉਸ ਨੂੰ ਘੇਰਾ ਪਾਇਆ ਹੋਇਆ ਸੀ, ਉਹਦੇ ਹੱਥਾਂ ਨੂੰ ਕੁਝ ਰੱਸੇ ਵੀ ਪਾਏ ਹੋਏ ਸਨ, ਪੈਰਾਂ ਨੂੰ ਵੀ ਰੱਸੇ ਪਾਏ ਹੋਏ ਸਨ, ਤੇ ਇੰਜ ਉਹਨੂੰ ਇੱਕ ਤਰੀਕੇ ਨਾਲ ਅੱਛੇ ਢੰਗ ਨਾਲ ਗ੍ਰਿਫਤਾਰ ਕੀਤਾ ਹੋਇਆ ਸੀ, ਕੈਦ ਕੀਤਾ ਹੋਇਆ ਸੀ। ਕਾਫੀ ਗਿਣਤੀ ਵਿੱਚ ਲੋਕ ਉਹਦੇ ਚੌਗਿਰਦੇ ਇਕੱਠੇ ਹੋਏ ਸਨ। ਉਹਨੂੰ ਆਪਣੀ ਜ਼ੁਬਾਨ ਦੇ ਪੱਥਰਾਂ ਨਾਲ ਤਾਂ ਪਥਰਾਓ ਕਰ ਹੀ ਰਹੇ ਸਨ, ਮਗਰ ਹੁਕਮ ਹੋਇਆ ਸੀ ਕਿ ਜਿਤਨੇ ਲੋਕ ਇਹਦੇ ਚੌਗਿਰਦੇ ਨੇ ਉਹ ਸਾਰੇ ਇਸ ਨੂੰ ਪੱਥਰ ਮਾਰਨ ਤੇ ਪੱਥਰ ਮਾਰ ਕੇ ਸਜ਼ਾ ਦਿੱਤੀ ਜਾਵੇ। ਅੱਜ ਵੀ ਇਸਲਾਮਿਕ ਮੁਲਕਾਂ ਵਿੱਚ ਕੁਝ ਇਹੋ ਜਿਹੀਆਂ ਸਜ਼ਾਵਾਂ ਨੇ, ਇਹੋ ਜਿਹੇ ਦੰਡ ਨੇ। ਵੱਡੀਆਂ ਵੱਡੀਆਂ ਗਲਤੀਆਂ, ਵੱਡੇ ਵੱਡੇ ਐਬ ਕਰਨ ਵਾਲੇ ਐਬੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਲਾ ਐਂਡ ਆਰਡਰ ਕਾਇਮ ਰਹਿ ਸਕੇ। ਪਿਆਰ ਲੱਖੋ ਸ੍ਰੀ ਵਾਹ। ਮਗਰ ਕਈ ਵਾਰੀ ਮਨੁੱਖਤਾ ਦੀ ਬਦਕਿਸਮਤੀ ਹੁੰਦੀ ਹੈ ਜਦੋਂ ਉਹ ਧਾਰਮਿਕ ਥਾਵਾਂ ਤੇ ਜਿੱਥੋਂ ਮਨੁੱਖਤਾ ਦੇ ਮਨ ਦੀ ਪਿਆਸ ਬੁੱਝਦੀ ਹੈ, ਜਿੱਥੇ ਜਲ ਦੇ ਬਲ ਦੇ ਤਪ ਦੇ ਹਿਰਦੇ ਸ਼ੀਤਲ ਹੁੰਦੇ ਨੇ, ਸ਼ਾਂਤ ਹੁੰਦੇ ਨੇ, ਔਰ ਉਹ ਮੁੜ ਮੁੜ ਕੇ ਉਹਦੇ ਤੇ ਹਮਲਾ ਕਰਦੀ ਹੈ, ਉੱਥੇ ਜਾਣ ਵਾਲਿਆਂ ਤੇ ਪਾਬੰਦੀ ਲਗਾਉਂਦੀ ਹੈ, ਆਪਣੀ ਸਖਤੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਹੁਣ ਇਤਲਾਹ ਮਿਲੀ ਹੈ ਸ੍ਰੀ ਹਰਿਮੰਦਰ ਸਾਹਿਬ ਤੇ ਫਿਰ ਗਵਰਨਮੈਂਟ ਨੇ ਹਮਲਾ ਕੀਤਾ ਹੈ। ਪਿਆਰ ਲੱਖੋ ਸ੍ਰੀ ਵਾਹ। ਤੋ ਅਸੀਂ ਬੇਨਤੀ ਕਰ ਰਹੇ ਸਾਂ, ਜਦੋਂ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਤੇ ਫਿਰ ਇਹ ਉਹਨਾਂ ਲੋਕਾਂ ਦਾ ਕੰਮ ਹੁੰਦਾ ਹੈ ਜਿਨ੍ਹਾਂ ਦੇ ਮਨ ਜਲਦੇ ਹੁੰਦੇ ਨੇ, ਜਿਨ੍ਹਾਂ ਦੇ ਹਿਰਦੇ ਬਲਦੇ ਹੁੰਦੇ ਨੇ। ਪਰ ਇਹ ਵੀ ਮਨੁੱਖਤਾ ਦੀ ਬਦਕਿਸਮਤ ਹੀ ਹੈ ਕਿ ਜਿਨ੍ਹਾਂ ਥਾਵਾਂ ਤੇ ਜਾ ਕੇ ਅੱਗ ਬੁੱਝਦੀ ਹੈ, ਕੁਝ ਲੋਕ ਸਮਝਦੇ ਨੇ ਉੱਥੇ ਅੱਗ ਲਗਾ ਕੇ ਸ਼ਾਇਦ ਅਸੀਂ ਅੱਗ ਬੁਝਾ ਸਕਾਂਗੇ। ਪਹਿਲਾਂ ਖੋ ਸ੍ਰੀ ਵਾਹ। ਦੁਨੀਆਂ ਵਿੱਚ ਅੱਜ ਤੱਕ ਬੜੇ ਅੱਛੇ ਤਰੀਕੇ ਨੇ, ਅੱਗ ਦੇ ਵੀ ਬੜੇ ਰੰਗ ਰੂਪ ਨੇ, ਬੁਝਾਉਣ ਦੇ ਵੀ ਬੜੇ ਤਰੀਕੇ ਨੇ। ਭਾਵੇਂ ਬਿਜਲੀ ਦੀ ਅੱਗ ਲੱਗੇ ਤੇ ਭਾਵੇਂ ਤੇਲ ਦੀ ਵਰਤੋਂ ਉਹਦੇ ਤੇ ਪਾਣੀ ਪਾ ਕੇ ਕੀਤੀ ਜਾਂਦੀ। ਅੱਗ ਪਾਣੀ ਨਾਲ ਬੁੱਝਦੀ ਏ, ਤੇਲ ਪਾਉਣ ਨਾਲ ਤੇ ਅੱਗ ਹੋਰ ਭੜਕਦੀ ਏ। ਇਹ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਏ, ਤੇਰੇ ਭਾਣੇ ਸਰਬੱਤ ਕਾ ਭਲਾ, ਤੇ ਜਿੱਥੇ ਇਹ ਵਾਰ ਵਾਰ ਪ੍ਰਭੂ ਅੱਗੇ ਬੇਨਤੀ ਕੀਤੀ ਜਾਂਦੀ ਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਉਭਰੈ ਤੇ ਤੈ ਲੈ ਹੋ ਉਬਾਰ, ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ। ਬਿਲਾਵਲ ਕੀ ਵਾਰ ਮਹੱਲਾ ਤੀਜਾ। ਜਿਹੜੇ ਲੋਕ ਉੱਥੇ ਜਾ ਕੇ ਵੀ ਅੱਗ ਬੁਝਾਉਣ ਦੀ ਬਜਾਏ ਆਪਣੇ ਤੇ ਪੈਟਰੋਲ ਪਾਉਂਦੇ ਨੇ, ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਨੇ, ਨਾ ਉਹਨਾਂ ਨੂੰ ਤਨ ਦੀ ਠੰਡਕ ਪ੍ਰਾਪਤ ਹੋਣੀ ਏ ਤੇ ਨਾ ਉਹਨਾਂ ਦਾ ਮਨ ਸ਼ੀਤਲ ਹੋਵੇਗਾ। ਪਿਆਰ ਲੱਖੋ ਸ੍ਰੀ। ਬੇਨਤੀ ਕੀਤੀ ਜਾ ਰਹੀ ਕਿ ਗੁਨਾਹ ਕਿਹੜਾ ਮਨੁੱਖ ਏ ਜਿਹੜਾ ਨਹੀਂ ਕਰਦਾ। ਹਰ ਮਨੁੱਖ ਤੋਂ ਭੁੱਲ ਹੁੰਦੀ ਏ, ਹਰ ਇਨਸਾਨ ਗਲਤੀਆਂ ਕਰਦਾ ਹੈ। ਬਜ਼ੁਰਗਾਂ ਦੇ ਪਾਸ ਜਦੋਂ ਵੀ ਕੋਈ ਵਿਦਿਆਰਥੀ ਪੜ੍ਹਨ ਵਾਸਤੇ ਜਾਂਦਾ ਤਾਂ ਖਾਸ ਤੌਰ ਤੇ ਗਿਆਨੀ ਦੀ ਕਲਾਸ ਵਾਲਿਆਂ ਵਿਦਿਆਰਥੀਆਂ ਨੂੰ ਪਹਿਲਾਂ ਇੱਕ ਛੋਟੀ ਜਿਹੀ ਪੁਸਤਕ ਕਿਤਾਬ ਪੋਥੀ ਪੜ੍ਹਾਈ ਜਾਂਦੀ। ਉਹਦੇ ਵਿੱਚ ਇੱਕ ਦੋਹਾ ਆਉਂਦਾ ਹੈ ਜੋ ਹੁਣ ਵੀ ਯਾਦ ਹੈ, ਹੈ ਗੁਣ ਅਵਗੁਣ ਸਭ ਵਿਖੇ ਇਨ ਬਿਨ ਜੰਤ ਨ ਕੋਏ ਸਾਰ ਗੁਦਾਵਲੀ। ਗੁਣ ਅਵਗੁਣ ਸਾਰੇ ਮਨੁੱਖਾਂ ਵਿੱਚ ਹੀ ਨੇ, ਕਿਉਂਕਿ ਸਮੁੰਦਰ ਵਿੱਚ 14 ਰਤਨ ਨੇ, ਉਹਨਾਂ 14 ਰਤਨਾਂ ਵਿੱਚੋਂ ਬਿਖ ਵੀ ਹੈ, ਜ਼ਹਿਰ ਦੀ ਵੀ ਜ਼ਰੂਰਤ। ਉਹਦੀਆਂ ਕਈ ਔਸ਼ਧੀਆਂ ਮਨੁੱਖ ਦੇ ਜੀਵਨ ਨੂੰ ਜ਼ਿੰਦਗੀ ਬਖਸ਼ਣ ਵਾਲੀਆਂ। ਜੇ ਜ਼ਹਿਰ ਕੋਈ ਉਂਝ ਖਾ ਲਵੇ ਤੇ ਜ਼ਿੰਦਗੀ ਤਬਾਹ ਹੋ ਜਾਂਦੀ ਏ, ਪਰ ਜਦੋਂ ਉਹ ਕਿਸੇ ਕੀਮੀਆਂ ਕਰਦੇ ਹੱਥ ਚੜ ਜਾਂਦੀ ਏ ਤੇ ਫਿਰ ਉਹ ਕੀਮੀਆਂ ਬਣ ਜਾਂਦੀ, ਜੀਵਨ ਦਾਤੀ ਬਣ ਜਾਂਦੀ। ਮਨੁੱਖ ਵਿੱਚ ਗੁਣ ਵੀ ਨੇ ਔਰ ਔਗੁਣ ਵੀ ਹਨ। ਪਿਆਰ ਲੱਖੋ ਸ੍ਰੀ ਵਾਹ। ਗੁਣ ਵੀ ਨੇ ਔਗੁਣ ਵੀ ਨੇ, ਇਸ ਲਈ ਮਨੁੱਖ ਆਪਣੇ ਗੁਣਾਂ ਦੇ ਬਦਲੇ ਦੇ ਇਹ ਸਮਝੇ ਕਿ ਉਹਦਾ ਛੁਟਕਾਰਾ ਹੋ ਜਾਵੇਗਾ ਤਾਂ ਔਖੀ ਗੱਲ ਹੈ। ਬੇਨਤੀ ਇਹ ਕਰਨੀ ਏ, ਹਰ ਕਿਰਪਾ ਕਰ ਕੇ ਬਖਸ਼ ਲੈ ਹੋ ਪਾਪੀ ਵੱਡ ਗੁਨਾਹਗਾਰ, ਸਾਡੀ ਉਹ ਲੇਖ ਹੈ ਵਾਰ ਨਾ ਬਈ ਤੂੰ ਬਖਸ਼ ਮਿਲਾਵਣ ਹਾਰ, ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ। ਬਾਹਰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸਨ, ਇਸ ਨੂੰ ਜਿਤਨੇ ਵੀ ਲੋਕ ਖਲੋਤੇ ਦੇਖ ਰਹੇ ਨੇ ਸਾਰੇ ਪੱਥਰ ਮਾਰਨਗੇ। ਔਰ ਉਹ ਨਿਰਬਲ ਇਸਤਰੀ ਆਪਣੀ ਰਖਵਾਲੀ ਲਈ ਉੱਚੀ ਉੱਚੀ ਪੁਕਾਰ ਕਰ ਰਹੀ ਸੀ, ਉੱਚੀ ਉੱਚੀ ਫਰਿਆਦ ਕਰ ਲਈ ਕਿ ਜਦੋਂ ਕਿਸੇ ਮਨੁੱਖ ਤੇ ਕਠਿਨਾਈ ਆਉਂਦੀ ਏ, ਦੁੱਖ ਆਉਂਦਾ, ਮੁਸ਼ਕਿਲ ਆਉਂਦੀ ਏ, ਉਦੋਂ ਕੋਈ ਵਿਰਲਾ ਉਹਦੀ ਪੁਕਾਰ ਸੁਣਦਾ, ਉਦੋਂ ਕੋਈ ਵਿਰਲਾ ਉਹਦੀ ਫਰਿਆਦ ਸੁਣਦਾ, ਕਿਉਂਕਿ ਦੁਖੀਆਂ ਦੀ ਫਰਿਆਦ ਬਹੁਤ ਘੱਟ ਲੋਕ ਸੁਣਦੇ ਨੇ, ਬਹੁਤ ਥੋੜੇ ਲੋਕ ਨੇ ਜੋ ਹਮਦਰਦੀ ਕਰਦੇ ਨੇ। ਦੁਨੀਆਂ ਵਿੱਚ ਕਿਸੇ ਮਨੁੱਖ ਦੇ ਪਾਸ ਸੁੱਖ ਆ ਜਾਂਦਾ ਹੈ, ਲੋਕ ਤਾਂ ਵੀ ਨਫ਼ਰਤ ਨਾਲ ਕਹਿੰਦੇ ਨੇ, ਲੈ ਕੱਲ ਭੁੱਖਾ ਮਰਦਾ ਸੀ, ਹੁਣ ਚਾਰ ਦਾਣੇ ਹੋ ਗਏ, ਚੱਲ ਖੋ ਸ੍ਰੀ, ਕੱਲ ਤਾਂ ਇਹਦੇ ਪਾਸ ਕੁਝ ਵੀ ਨਹੀਂ, ਹੁਣ ਇਹਦਾ ਮੁੰਡਾ ਅਮਰੀਕਾ ਜਾ ਆਇਆ ਹੈ ਤੇ ਨਵਾਂ ਮਕਾਨ ਬਣਾ ਕੇ ਸਾਨੂੰ ਚੜਾਉਂਦਾ। ਭਾਵੇਂ ਉਹਦਾ ਮਤਲਬ ਇਹ ਨਹੀਂ ਹੁੰਦਾ, ਪਰ ਫਿਰ ਵੀ ਲੋਕ ਇਹ ਗੱਲ ਕਰਦੇ ਨੇ। ਜੇ ਕੁਝ ਕਿਸੇ ਦੇ ਪਾਸ ਸੁੱਖ ਆ ਜਾਵੇ ਤਾਂ ਵੀ ਸਾਨੂੰ ਅੱਛਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਤੇ ਜੇ ਕਿਸੇ ਦੇ ਪਾਸ ਕਠਿਨਾਈ ਹੋਵੇ, ਫਾਕੇ ਕੜਾਕੇ ਵਿੱਚ ਰਹਿੰਦਾ ਹੋਵੇ, ਤੇ ਫਿਰ ਕੋਈ ਨਾਲ ਹਮਦਰਦੀ ਨਹੀਂ ਕਰਦਾ। ਇਹ ਮੇਰਾ ਭਰਾ ਮੇਰੇ ਨਾਲ ਭੁੱਖਾ ਬੈਠਾ ਹੋਇਆ, ਮੈਂ ਇਹਨੂੰ ਵੀ ਪੁੱਛ ਲਵਾਂ ਕਿ ਅੱਜ ਤੂੰ ਰੋਟੀ ਖਾਧੀਏ ਕਿ ਨਹੀਂ ਖਾਧੀ। ਅਸੀਂ ਆਪਣੀਆਂ ਬੱਚੀਆਂ ਦੇ ਵਿਆਹ ਸ਼ਾਦੀਆਂ ਤੇ ਲੱਖਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ। ਪਤਾ ਲੱਗਾ ਕਿ ਇੱਥੇ ਹੁਣ ਪੰਜਾਬ ਨਾਲੋਂ ਪੰਜਾਬ ਵਿੱਚ ਤੇ ਸਿੰਘਾਂ ਨੇ ਜੁਰਤ ਕੀਤੀ ਹੈ, ਹਿੰਮਤ ਕੀਤੀ ਹੈ, ਬੜਾ ਸੁਧਾਰ ਕੀਤਾ। ਇੱਥੇ ਕਹਿੰਦੇ ਨੇ ਬੜਾ ਕੁਝ ਵਧਦਾ ਜਾਂਦਾ, ਪਿਆਲਾ ਖੋ ਸ੍ਰੀ ਵਾ। ਇੱਕ ਦਿਨ ਇੱਕ ਸਿੰਘ ਕਹੀ ਜਾਵੇ ਜੀ, ਉਹਨਾਂ ਨੇ ਬੜਾ ਚੰਗਾ ਵਿਆਹ ਕੀਤਾ, ਕੁੜਮਣੀ ਨੂੰ ਮਟਰਾਂ ਦੀ ਮਾਲਾ ਪਾਈ। ਮੈਂ ਕਿਹਾ ਇਹ ਕਿਹੜੀ ਔਖੀ ਗੱਲ ਹੈ, ਇਹ ਤੇ ਮੇਰੇ ਵਰਗਾ ਵੀ ਪਾ ਸਕਦਾ, ਮਟਰ ਮਿਲ ਜਾਂਦੇ ਨੇ ਬਾਜ਼ਾਰ ਵਿੱਚੋਂ। ਮੈਂ ਕਿਹਾ ਇੱਥੇ ਹੁਣ ਮਟਰਾਂ ਦੀ ਮਾਲਾ ਦਾ ਰਿਵਾਜ ਏ। ਉਹ ਸਮਝ ਗਿਆ ਵੀ ਇਹਨੂੰ ਪਤਾ ਨਹੀਂ ਲੱਗਾ। ਕਹਿਣ ਲੱਗਾ ਭਾਈ ਸਾਹਿਬ, ਉਹ ਤੁਹਾਡੇ ਹਰੇ ਮਟਰਾਂ ਦੀ ਬਾਤ ਨਹੀਂ, ਜਿਹੜੇ ਬਰਾਊਨ ਬਰਾਊਨ ਮਟਰ ਨੇ। ਚਾਲਾ ਖੋ ਸ੍ਰੀ ਵਾ। ਇਉਂ ਇੱਥੇ ਇਹ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ। ਚਾਹੀਦਾ ਤੇ ਸੀ ਛੱਡਣਾ, ਬੱਚੀਆਂ ਬਰੋਬਰ ਕੰਮ ਕਰਦੀਆਂ ਨੇ, ਬਰੋਬਰ ਤੇ ਹਰ ਕੰਮ ਕਰਦੀਆਂ ਨੇ, ਬਲਕਿ ਆਦਮੀ ਨਾਲੋਂ ਜ਼ਿਆਦਾ। ਇੱਥੋਂ ਦੇ ਹੀ ਇੱਕ ਰਾਈਟਰ ਨੇ ਉਹਦਾ ਹਿਸਾਬ ਕਿਤਾਬ ਲਗਾਇਆ ਸੀ ਕਿ ਇੱਕ ਇਸਤਰੀ ਆਦਮੀ ਦੇ ਘਰ ਤਨਖਾਹ ਤੋਂ ਬਿਨਾਂ ਆਪਣੀ ਜ਼ਿੰਦਗੀ ਵਿੱਚ ਤਕਰੀਬਨ 35 ਕਰੋੜ ਪਾਉਂਡ ਦਾ ਕੰਮ ਕਰਦੀ ਏ। ਕਿੰਨਾ ਹੋ ਗਿਆ? 4 ਲੱਖ ਸ੍ਰੀ ਦਾ ਕਿੱਥੇ ਚਲਾ ਗਿਆ? ਆਦਮੀ ਤੇ ਕੋਈ ਕੋਈ ਕਰੋੜ ਕਮਾਵੇਗਾ, ਪਰ ਉਹਨੇ ਸਾਰਾ ਹਿਸਾਬ ਕਿਤਾਬ ਲਗਾ ਕੇ ਦੱਸਿਆ ਕਿੰਨੇ ਘੰਟੇ ਕੰਮ ਕਰਦੀ ਉਹ ਰੋਜ਼ ਕਰਦਾ। ਖੈਰ ਇਸ ਪਾਸੇ ਨਾ ਜਾਵਾਂ, ਆਪਣੇ ਮਜ਼ਬੂਨ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ ਕਿ ਗੁਰੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਮਨੁੱਖ ਗੁਣਾਂ ਨਾਲ ਨਹੀਂ ਛੁਟਕਾਰਾ ਪ੍ਰਾਪਤ ਕਰ ਸਕਦਾ। ਜੇ ਉਹਦੀ ਰਹਿਮਤ ਹੋ ਜਾਵੇ, ਜੇ ਉਹਦੀ ਬਖਸ਼ਿਸ਼ ਹੋ ਜਾਵੇ ਤਾਂ ਛੁਟਕਾਰਾ ਪ੍ਰਾਪਤ ਹੁੰਦਾ। ਗੁਣ ਵੀ ਸਭਨਾਂ ਵਿੱਚ ਨੇ ਤੇ ਔਗੁਣ ਵੀ ਸਭਨਾਂ ਵਿੱਚ ਨੇ। ਬੜੀਆਂ ਵਿਦਵਾਨਾਂ ਨੇ ਇਸ ਸੰਬੰਧ ਵਿੱਚ ਦਲੀਲਾਂ ਮਿਸਾਲਾਂ ਦਿੱਤੀਆਂ ਨੇ, ਉਹ ਤੇ ਮੈਂ ਅਰਜ਼ ਨਹੀਂ ਕਰਦਾ, ਫਿਰ ਕਿਤੇ ਸਹੀ ਮਜ਼ਮੂਨ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ। ਹਰ ਇਨਸਾਨ ਵਿੱਚ ਗੁਣ ਵੀ ਨੇ, ਔਗੁਣ ਵੀ ਨੇ, ਪਰ ਜਦੋਂ ਕਿਸੇ ਤੇ ਕਮਜ਼ੋਰੀ ਆ ਜਾਂਦੀ ਏ ਉਦੋਂ ਸਾਡੀ ਕੋਸ਼ਿਸ਼ ਨਹੀਂ ਹੁੰਦੀ ਕਿ ਅਸਾਂ ਆਪਣੀ ਬੇਟੀ ਦੇ ਵਿਆਹ ਤੇ 1 ਲੱਖ ਰੁਪਇਆ ਜਾਂ ਪਾਉਂਡ ਖਰਚ ਕਰ ਦਿੱਤਾ ਹੈ। ਮੇਰਾ ਹੀ ਭਰਾ ਹੈ, ਉਹਦੀ ਬੜੀ ਸਾਧਾਰਨ ਜ਼ਿੰਦਗੀ ਏ, ਉਹਦੀ ਬੇਟੀ ਵੀ ਵਿਆਹ ਦੇ ਯੋਗ ਏ ਤੇ ਉਹਨੂੰ ਆਪਣੀ ਧੀ ਸਮਝ ਕੇ ਵਿਆਹ ਦੇਈਏ। ਪਹਿਲਾਂ ਖੋ ਸ੍ਰੀ ਵਾ, ਰਹਿਤਨਾਮਾ ਪੜਿਆ ਵਿਚਾਰਿਆ ਕਰੀਏ, ਸੁਣਿਆ ਕਰੀਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਜਿਹੜਾ ਕੋਈ ਧਨਵਾਨ ਸਿੱਖ ਕਿਸੇ ਗਰੀਬ ਸਿੱਖ ਦੀ ਬੇਟੀ ਦਾ ਵਿਆਹ ਆਪਣੇ ਸਰਮਾਏ ਤੋਂ ਕਰ ਦਿੰਦਾ, ਉਹ ਇਹ ਸਮਝੇ ਕਿ ਉਹਨੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਦਾ ਵਿਆਹ ਕਰ ਦਿੱਤਾ। ਚੱਲ ਖੋ ਸ੍ਰੀ ਵਾ। ਪਰ ਅਸੀਂ ਅਜਿਹਾ ਕੁਝ ਕਰਦੇ ਹਾਂ, ਬੇਨਤੀ ਕਰ ਰਿਹਾ ਤਾਂ ਕਿ ਜਦੋਂ ਕਠਿਨਾਈ ਆਉਂਦੀ ਏ ਉਦੋਂ ਕੋਈ ਕਿਸੇ ਮਨੁੱਖ ਦਾ ਹੱਥ ਨਹੀਂ ਵਟਾਉਂਦਾ, ਨਾ ਉਹਦਾ ਆਪਣਾ ਬਣਦਾ। ਹਾਏ ਗੁਰਬਤ ਵੀ ਕਿਆ ਬੁਰੀ ਸ਼ੈ ਹੈ, ਲੋਕ ਦਾਮਨ ਬਚਾ ਕੇ ਚਲਤੇ ਹੈ। ਚਾਲਾ ਖੋ ਸ੍ਰੀ। ਰਾਜਾ ਮਹਿੰਦੀ ਅਲੀ ਖਾਨ ਕਹਿੰਦੇ ਨੇ ਗਰੀਬੀ ਵਿੱਚ ਅਜਿਹੀ ਚੀਜ਼ ਹੈ, ਆਪਣੇ ਲੋਕ ਵੀ ਉਹਦੇ ਤੋਂ ਪੱਲਾ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਕਿਤੇ ਕੋਈ ਮੰਗ ਨਾ ਲਵੇ। ਇਉਂ ਮਨੁੱਖ ਦਾ ਸੁਭਾਵ ਹੈ, ਕਮਜ਼ੋਰੀ ਨੂੰ ਪਕੜਨਾ ਤੇ ਖੂਬੀ ਨੂੰ ਨਜ਼ਰਅੰਦਾਜ਼ ਕਰਨਾ। ਪਿਆਲਾ ਖੋ ਸ੍ਰੀ। ਅਸੀਂ ਕਈ ਵਾਰੀ ਕਮਜ਼ੋਰੀਆਂ ਲੱਭਦੇ ਰਹਿੰਦੇ ਹਾਂ ਤੇ ਕਈ ਵਾਰੀ ਸਤਸੰਗ ਵਿੱਚ ਬੈਠਣ ਸਾਡੇ ਲੋਕਾਂ ਵਿੱਚ ਵੀ ਇਹ ਕਮਜ਼ੋਰੀਆਂ ਆ ਜਾਂਦੀਆਂ ਨੇ। ਮਹਾਂਪੁਰਸ਼ਾਂ ਤੋਂ ਹੀ ਵਰੋਸਾਏ ਹੋਏ ਦੋ ਵਿਦਿਆਰਥੀ ਸਨ, ਇੱਕ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਪ੍ਰਾਪਤ ਹੋ ਗਈ ਤੇ ਪ੍ਰਬੰਧਕ ਕਮੇਟੀ ਨੇ ਵੀ ਇੱਕ ਵਿਅਕਤੀ ਦੋ ਥਾਵਾਂ ਤੇ ਸੇਵਾ ਨਹੀਂ ਕਰ ਸਕਦਾ। ਆਨੰਦਪੁਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਜੋ ਪ੍ਰਸਿੱਧ ਕਥਾਕਾਰ ਨੇ ਉਹਨਾਂ ਨੂੰ ਕਥਾ ਵਾਸਤੇ ਲਿਆਂਦਾ, ਚੱਲ ਖੋ ਸ੍ਰੀ ਗਾ। ਪਰ ਸ਼ਰੋਤਿਆਂ ਵਿੱਚ ਵੀ ਕੁਝ ਲੋਕ ਵੱਧੇ ਹੁੰਦੇ ਨੇ ਜਿਨ੍ਹਾਂ ਦਾ ਮਤਲਬ ਸਿਰਫ ਇੱਕ ਹੀ ਪੱਖ ਹੁੰਦਾ ਹੈ ਕਿ ਸਿਰਫ ਨੁਕਤਾਚੀਨੀ ਕਰਨੀ। ਉਹਨਾਂ ਦਾ ਮੰਤਵ ਇਹ ਨਹੀਂ ਹੁੰਦਾ ਕਿ ਅਸੀਂ ਕਿਸ ਰਾਗੀ ਤੋਂ ਕੀਰਤਨ ਸੁਣਨੇ। ਉਹਨਾਂ ਦਾ ਮੰਤਵ ਇਹ ਨਹੀਂ ਹੁੰਦਾ ਕਿ ਬਾਣੀ ਗੁਰੂ ਦੀ ਕੋਈ ਕੀਰਤਨ ਕਰੇ, ਕੋਈ ਵੀ ਵਿਚਾਰ ਕਰੇ, ਅਸੀਂ ਕੀਰਤਨ ਤੇ ਵਿਚਾਰ ਨਾਲ ਤੁਲਕ ਰੱਖਣਾ। ਪਰ ਬਹੁਤੀ ਵਾਰੀ ਅਸੀਂ ਵਿਅਕਤੀਆਂ ਨਾਲ ਵੱਧ ਜਾਂਦੇ ਹਾਂ। ਥੋੜਾ ਜਿਹਾ ਧਿਆਨ ਦੇਣਾ। ਉਹਨਾਂ ਨੂੰ ਕਥਾ ਵਾਸਤੇ ਬੇਨਤੀ ਕਰ ਦਿੱਤੀ। ਬੜੇ ਸਿਆਣੇ ਨੇ, ਬੜੇ ਵਿਦਵਾਨ ਨੇ, ਬਹੁਤ ਸੁੰਦਰ ਕਥਾ ਕਰਦੇ ਸਨ। ਅੰਮ੍ਰਿਤਸਰ ਦੇ ਵੱਡੇ ਵੱਡੇ ਵਿਦਵਾਨ ਉਹਨਾਂ ਦੀ ਕਥਾ ਤੇ ਆਸ਼ਾਸ਼ ਕਰ ਉੱਠੇ। ਪਰ ਕੁਝ ਦੋ ਚਾਰ ਬਜ਼ੁਰਗ ਤੇ ਪੰਜ ਦਸ ਬੀਬੀਆਂ 77 ਸਾਹਿਬ ਪਾਸ ਚਲੇ ਗਏ। ਅਖੇ ਜੀ, ਤੁਸਾਂ ਪਹਿਲੇ ਕਥਾ ਵਾਲੇ ਨੂੰ ਹਟਾ ਕੇ ਦੂਸਰੇ ਨੂੰ ਕਿਉਂ ਟਾਈਮ ਦੇ ਦਿੱਤਾ? ਉਹਨੇ ਕਿਹਾ, ਬੀਬੀ ਜੀ, ਉਹਨਾਂ ਨੂੰ ਵੱਡੇ ਜ਼ਿੰਮੇਦਾਰੀ ਦੇ ਦਿੱਤੀ ਹਰਿਮੰਦਰ ਸਾਹਿਬ ਦੀ ਸੇਵਾ, ਇਸ ਲਈ ਉਹ ਦੂਸਰੇ ਕਥਾਕਾਰ ਲਿਆਂਦੇ ਨੇ ਤੇ ਉਹ ਕਥਾ ਠੀਕ ਨਹੀਂ ਕਰਦੇ। ਕਹਿਣ ਲੱਗੇ, ਬਸ ਇਸੇ ਤਰ੍ਹਾਂ ਹੀ ਹੈ, ਸਾਨੂੰ ਕੋਈ ਸਵਾਦ ਨਹੀਂ ਆਉਂਦਾ, ਸਾਨੂੰ ਕੋਈ ਰਸ ਨਹੀਂ ਆਉਂਦਾ। ਸਕੱਤਰ ਜੀ ਕਹਿਣ ਲੱਗੇ, ਇੱਥੇ ਮਹਾਂਪੁਰਸ਼ ਤੋਂ ਪੜ੍ਹੇ ਨੇ, ਉਮਰ ਵਿੱਚ ਵੀ ਬਰਾਬਰ ਨੇ, ਮੇਰੇ ਖਿਆਲ ਵਿੱਚ ਕਾਫੀ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। ਵੱਡੇ ਵੱਡੇ ਵਿਦਵਾਨ ਸਾਧੂਆਂ ਡੇਰਿਆਂ ਵਾਲਿਆਂ ਨੇ ਵੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ, ਪਰ ਤੁਸੀਂ ਕਿਸ ਗੱਲ ਦੀ ਸ਼ਿਕਾਇਤ ਕਰ ਰਹੇ ਹੋ? ਕਹਿਣ ਲੱਗੇ, ਹੋਰ ਤਾਂ ਠੀਕ ਹੈ, ਬਸ ਜਰਾ ਕਥਾ ਵਾਲੇ ਦੀ ਦਾੜੀ ਠੀਕ ਨਹੀਂ ਹੈ। ਸਕੱਤਰ ਜੀ ਨੇ ਜਵਾਬ ਵਿੱਚ ਆਖਿਆ, ਤਾਂ ਤੁਹਾਡਾ ਖਿਆਲ ਸਿਰਫ ਦਾੜੀ ਵਾਲੇ ਪਾਸੇ ਹੈ, ਕਥਾ ਵਾਲੇ ਪਾਸੇ ਨਹੀਂ। ਚੱਲ ਖੋ ਸ੍ਰੀ ਵਾ। ਕਹਿਣ ਲੱਗੇ, ਫਿਰ ਤੁਸੀਂ ਸਾਰੇ ਮਿਲ ਕੇ ਅਰਦਾਸ ਕਰੋ, ਜਿਵੇਂ ਬਾਬਾ ਮਹਾਰਾਜ ਸਿੰਘ, ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਜੀ ਦੇ ਉੱਤਰ ਅਧਿਕਾਰੀ, ਔਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਹਥਿਆਰ ਨਹੀਂ ਸਨ ਸੁੱਟੇ, ਜਿਵੇਂ ਬਾਬਾ ਮਹਾਰਾਜ ਸਿੰਘ ਨੂੰ ਗੁਰੂ ਰਾਮਦਾਸ ਜੀ ਨੇ ਸਿੰਘਾਂ ਦੀ ਅਰਦਾਸ ਕਰਨ ਤੋਂ ਦਾੜੀ ਬਖਸ਼ਿਸ਼ ਕਰ ਦਿੱਤੀ ਸੀ। ਬਾਬਾ ਮਹਾਰਾਜ ਸਿੰਘ ਜੀ ਦੇ ਪਹਿਲਾਂ ਚਿਹਰੇ ਤੇ ਦਾੜੀ ਨਹੀਂ, ਚੱਲ ਖੋ ਸ੍ਰੀ ਵਾ। ਤੇ ਸਿੰਘ ਉਹਨੂੰ ਮਖੌਲ ਕਰਦੇ ਸਨ, ਸਿੰਘ ਉਹਨੂੰ ਚਿੜਾਉਂਦੇ ਸਨ, ਸਿੰਘ ਉਹਨੂੰ ਖਜਾਉਂਦੇ ਸਨ। ਉਹਨਾਂ ਨੇ ਬੜੀ ਅਧੀਨਤਾ ਨਾਲ ਬਾਬਾ ਵੀਰ ਸਿੰਘ ਜੀ ਨੂੰ ਪ੍ਰਾਰਥਨਾ ਕੀਤੀ, ਬਾਬਾ ਜੀ, ਜਾਂ ਤੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਮੈਨੂੰ ਦਾੜੀ ਦਿਵਾ ਦਿਓ, ਤੇ ਜਾਂ ਸਿੰਘਾਂ ਨੂੰ ਮਖੌਲ ਕਰਨ ਤੋਂ ਹਟਾ ਦਿਓ। ਬਾਬਾ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਸਭ ਕੁਛ ਹੈ, ਸਿੰਘ ਤਾਂ ਗੁਰੂ ਦੇ ਪਿਆਰੇ ਨੇ, ਉਹਨਾਂ ਦੀ ਖੁਸ਼ੀ ਨੂੰ ਤਾਂ ਰੋਕ ਨਹੀਂ ਸਕਦੇ। ਪੰਜ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਸਿੰਘ ਦਾ ਬੇਨਤੀ ਕਰ, ਤੇ ਨਾਲੇ ਝਾੜੂ ਦੇ ਕੇ ਉਹ ਧੂੜ ਲਗਾ ਆਪਣੇ ਚਿਹਰੇ ਤੇ, ਗੁਰੂ ਰਾਮਦਾਸ ਜੀ ਤੈਨੂੰ ਆਪਣੇ ਵਰਗੀ ਲੰਬੀ ਦਾੜੀ ਦੇ ਦੇਣਗੇ। ਚੱਲ ਖੋ ਸ੍ਰੀ ਵਾ। ਉਹ ਸਕੱਤਰ ਜੀ ਕਹਿਣ ਲੱਗੇ, ਫਿਰ ਤੁਸੀਂ ਉਸ ਕਥਾ ਵਾਲੇ ਵਾਸਤੇ ਅਰਦਾਸ ਕਰੋ ਕਿ ਬਾਬਾ ਮਹਾਰਾਜ ਸਿੰਘ ਵਾਂਗ ਇਸ ਕਥਾਕਾਰ ਨੂੰ ਦਾੜੀ ਦੀ ਬਖਸ਼ਿਸ਼ ਕਰ ਦੇਣ। ਪਿਆਰ ਲੱਖੋ ਸ੍ਰੀ ਵਾ। ਤੋ ਕਈ ਵਾਰੀ ਅਸੀਂ ਇਸੇ ਪੱਖ ਦੇ ਨਾਲ ਹੀ ਚੱਲਦੇ ਹਾਂ, ਇਸੇ ਤਰੀਕੇ ਨਾਲ ਹੀ ਵਰਤਦੇ ਹਾਂ, ਇਸੇ ਢੰਗ ਦੇ ਨਾਲ ਚੱਲਦੇ ਹਾਂ। ਹੈ ਗੁਣ ਅਵਗੁਣ ਸਭ ਵਿਖੇ ਇਨ ਬਿਨ ਜੰਤ ਨਾ ਕੋਏ। ਗੁਣ ਗ੍ਰਹਿਣ ਕਰਨੇ ਨੇ, ਔਗਣ ਛੱਡ ਦੇਣੇ ਨੇ। ਔਗਣ ਹਰ ਮਨੁੱਖ ਵਿੱਚੋਂ ਜਿੰਨੇ ਚਾਹੋ ਲੱਭ ਲਵੋ, ਗੁਣ ਹੀ ਲੱਭਣੇ ਔਖੇ ਨੇ, ਗੁਣ ਪ੍ਰਾਪਤ ਹੀ ਕਰਨੇ ਮੁਸ਼ਕਲ ਨੇ। ਉਹ ਫਰਿਆਦ ਕਰ ਰਹੀ ਸੀ, ਉੱਚੀ ਉੱਚੀ ਪੁਕਾਰ ਰਹੀ ਸੀ, ਹਜ਼ਰਤ ਈਸਾ ਜੀ ਦੇ ਕੰਨੀ ਆਵਾਜ਼ ਪਈ, ਕੋਲ ਗਏ। ਇਹੋ ਹੀ ਕਿਸੇ ਸਾਧਕ ਦੀ ਨਿਸ਼ਾਨੀ ਹੈ, ਇਹੋ ਹੀ ਰੱਬ ਦੇ ਬੰਦਿਆਂ ਦੀ ਪਹਿਚਾਣ ਹੈ ਕਿ ਉਹ ਕਿਸੇ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ। ਪਾਸ ਜਾ ਕੇ ਕਹਿਣ ਲੱਗੇ, ਇਸ ਤਰੀਕੇ ਕਿਉਂ ਰੋਲ ਰਹੀ ਹੈ? ਹੱਥਾਂ ਵਿੱਚ ਲੋਕਾਂ ਨੇ ਪੱਥਰ ਪਕੜੇ ਸਨ, ਉਭਾਰੇ ਹੋਏ ਸਨ। ਹਜ਼ਰਤ ਈਸਾ ਨੇ ਉੱਚੀ ਬਾਂਹ ਕਰਕੇ ਆਖਿਆ, ਠਹਿਰੋ, ਠਹਿਰੋ, ਠਹਿਰੋ। ਉਹ ਠਹਿਰ ਗਏ, ਨਾਲੇ ਦੇਖਣ ਲੱਗੇ ਵੀ ਇਹ ਕੌਣ ਆ ਗਿਆ, ਕਿਸ ਤਰ੍ਹਾਂ ਆਇਆ, ਇਹਦਾ ਮਦਦਗਾਰ ਕਿਵੇਂ ਆਇਆ। ਨਾਲੇ ਕੁਝ ਵਿੱਚੋਂ ਕਹਿਣ ਲੱਗੇ, ਉਹ ਇਹ ਵੀ ਇਹਦੇ ਨਾਲ ਦਾ ਹੀ ਹੋਣਾ, ਇਹਦੀ ਵੀ ਕੋਈ ਗੱਲਬਾਤ ਹੋਵੇਗੀ। ਚੱਲ ਖੋ ਸ੍ਰੀ ਵਾ। ਇਹਦੀ ਵੀ ਕੋਈ ਗੱਲਬਾਤ ਹੋਵੇਗੀ। ਕਹਿਣ ਲੱਗੇ, ਦੱਸੋ ਕੀ ਚਾਹੁੰਦੇ ਹੋ, ਤੁਸੀਂ ਵੀ ਪੱਥਰ ਖਾਣਾ ਚਾਹੁੰਦੇ ਹੋ? ਕਹਿਣ ਲੱਗੇ, ਨਹੀਂ, ਮੈਂ ਤੇ ਸਿਰਫ ਇਹ ਗੱਲ ਕਹਿਣ ਲੱਗਾ ਹਾਂ ਕਿ ਇਹਨੂੰ ਸਾਰੇ ਪੱਥਰ ਮਾਰੋ, ਜ਼ੋਰ ਨਾਲ ਮਾਰੋ, इतने पत्थर मारो कि ये खत्म हो जावे, सा ना ले सके। सारे कहन लगे हां भी ये भी साडे नाल दा ही। कहन लगे फिर दसो रोकिया क्यों है। कहन लगे सिर्फ इना काम करो, पत्थर ओ मारो जिन्हें कदे भूल ना कीती होवे, जिन्हें कदे गलती ना कीती होवे, जिस तो कदे गुनाह ना होया हो, वो इसनू पत्थर मारो और जरूर मारो, जोर नाल मारो। तो कहंदे ने सारे एक दूसरे वाल देखन लग पे, सारियां दे पत्थर छुट गए। हजरत ईसा कहन लगे जे कपड़ा मैला है ते उनू धोण दी कोशिश करनी है, ना कि उनू जलान दी कोशिश करनी है। बर्तन मैले हो जाते ने कदे सुटी देते ने, असी जा कप प्लेटा नहीं सुट गए, जिन्हां दी कोई बहुती प्राइस नहीं होंगी वो भी असी संभाल लेंदे हैं। जिन्हां दे मिट्टी दे बर्तन ने मैले जूठे अपवित्र होण तों बाद उन्हां नूं ते असी संभाल लेंदे हैं, पर जे कदे कोई मनुख भुल कर जावे ते साडी कोशिश हुंदी है इनू खत्म कर देईए, इनू मुका देईए। गुरु नानक देव जी दे घर विच इह परंपरा ने, चंगे ते चंगे हन ही, गुणा वाले ते गुणा वाले है नहीं, तो भी विच ओ ही खूबी है कि ओ चंगे कपड़े कदे धोण वास्ते कोई देंदा, चंगे कपड़िया नू कदे साबण लाए, नवे कपड़िया नू कदे असी साफ नहीं करते। जदों धोबी नू कपड़ा देईदा है, मैला देईदा है, धोबी कदे नफरत नहीं करता, उस मैले कपड़े नू धो के इतना साफ बना देंदा है कि ओही कपड़ा जिहड़ा सी मैला समझ के उतार देंदे आ, पाण नू दिल करदा है। बस इसे तरह जे कौडा राक्ष आया तो उन्हू दुरकारिया तो नहीं, जे भूमिया चोर आए हैं उन्हू छोकर से नहीं मारी, जे हमजा गांव जे वली कंधारी ने पहाड़ गिराया है पर शरण आया है उन्हू छोकर से नहीं मारी, भी तू ते मेरे ते पहाड़ ही छुड़ दिता सी, ओदी मैल साफ कर दिता। पया मनूर कंचन फिर हो वै, जे गुर मिले तनेहा, एक नाम अमृत हो देवे तो नानक प्रिस्तस देहा, मारू महला पहला। हाँ गुरु दी शरण जेड़ा आवे वो बख्शा जांदा है, प्रभ की शरण सगल पहला थे, दुख बिन से सुख पाया, दयाल हो आपार ब्रह्म स्वामी, पूरा सतगुर ते आया, तोरठ महला पनिया। हे अकाल पुरख वाहे गुरु मैं तेरी शरण आया, पर शरण आन वेले बेनती करनी है, शरण आने दीन दर्द दुख पंजन दी, दीन दर्द दुख पंजना, साट साट नाथ अनाथ, शरण तुम्हारी आयो, नानक के प्रभ साथ, गौड़ी सुखमनी महला पंजवा। ते फिर जो शरण आया है वो नेक मनुख है, पुनी मनुख है, पावे मनसुख है, पावे शिवनाभ है, ते पावे अजामल है, पावे गणका है, उसनु आपने गले लगा लेता है।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਸਤਿਸੰਗ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਾਹਿਬ ਦੇ ਚਰਨ ਪਾਤਸ਼ਾਹ ਦੇ ਚਰਨਾਂ ਵਿੱਚ ਗੁੜਮਿਲ ਬੈਠ ਕੇ ਜੀਵਨ ਦੀਆਂ ਉਹ ਘੜੀਆਂ ਸਫਰੀਆਂ ਕਰ ਰਹੇ ਹੋ ਜੋ ਬਹੁਤ ਹੀ ਕੀਮਤੀ ਹਨ। ਸਾਧ ਚੰਦਰ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਇੱਕ ਬਚਨ ਕਿਹਾ, ਭਲਿਆ ਜੇ ਜੀਵਨ ਮਿਲਿਆ ਤੇ ਕੀ ਕਰ, ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਦੇ ਸਾਧ ਲੱਗੇ ਅਨ ਲਾਲਚ ਬਿਰਥਾ ਔਧ ਪ੍ਰਾਣੀ। ਜੇ ਤੂੰ ਨਾਮ ਨਹੀਂ ਜਪਿਆ ਨਾ, ਜੇ ਦੁਨੀਆਂ ਦੇ ਕਾਜ ਵਿਹਾਰ ਕਰਦਿਆਂ ਹੀ ਚਲਾ ਗਿਆ ਤੇ ਥਮ ਤੇਰਾ ਜੀਵਨ ਬਿਰਥਾ ਚਲਾ ਜਾਏ। ਤਾਂ ਹੀ ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਬਚਨ ਕੀਤਾ, ਕੋਈ ਜਨ ਹਰ ਸਿਉਂ ਦੇਵੈ ਜੋ। ਸਾਧ ਸੰਗਤ, ਅਸੀਂ ਤੇ ਥੋੜ੍ਹੀ ਜਿਹੀ ਮਾਇਆ ਦੇ ਕੇ ਹੰਕਾਰੀ ਹੋ ਜਾਂਦੇ ਹਾਂ। ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਕੀ ਦਿੱਤਾ, ਕੋਈ ਗੁਰੂ ਨਾਲ ਜੋੜਨ ਵਾਲਾ ਹੋਵੇ ਸਹੀ। ਤੇ ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ ਬਚਨ ਕਰਦੇ ਨੇ, ਕੋਈ ਜਨ ਹਰ ਸਿਉਂ ਦੇਵੈ ਜੋੜ, ਕੀ ਕਰਾਂ ਚਰਨ ਗਹੋਂ ਉਹਦੇ ਚਰਨਾਂ ਦੀ ਧੂੜ ਬਣ ਜਾ। ਇੰਨਾ ਮਨ ਨਿਰਮਲ ਸੀ ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ, ਚਰਨ ਗਾਹੋਂ ਬਕੋਂ ਸ਼ੁਭ ਰਸਨਾ ਉਹਦੇ ਗੁਣ ਗਾਵਾਂ, ਬੀਜੇ ਪ੍ਰਾਣ ਅਕੋਰ ਤੇ ਪ੍ਰਾਣਾਂ ਦੀ ਭੇਟਾ ਵੀ ਦੇਣੀ ਪਵੇ ਤੇ ਦੇ। ਇੱਥੋਂ ਤੱਕ ਸਾਹਿਬ ਗੁਰੂ ਪਾਤਸ਼ਾਹ ਨੇ ਬਾਣੀ ਦਾ ਸਤਿਕਾਰ ਕੀਤਾ।

ਹੁਣ ਗੁਰਬਾਣੀ ਦੇ ਆਧਾਰ ਤੇ ਜੀਵਨ ਵੇਖੋ ਸਾਡਾ ਕਿਹੋ ਜਿਹਾ। ਗੁਰੂ ਸਾਹਿਬ ਕਹਿੰਦੇ ਵੇਲਾ ਉਹ ਸਫਲ ਹੈ ਜਿਹੜਾ ਬਾਣੀ ਪੜ੍ਹਦਿਆਂ ਗੁਰੂ ਦੇ ਦਰ ਤੇ ਬੈਠਿਆਂ ਲੰਘ ਜਾ। ਸਾਡਾ ਤੇ ਮਨ ਨਹੀਂ ਕਰਦਾ ਗੁਰੂ ਦਰਬਾਰ ਵਿੱਚ ਆਉਣ ਨੂੰ, ਨਾ ਬਾਣੀ ਪੜ੍ਹਨ, ਤੇ ਫਿਰ ਕਿਵੇਂ ਗੁਰੂ ਦੇ ਸੇਵਕ ਬਣਾਂਗੇ।

0: ਜਾਂ ਤੂੰ ਦਾਤਾ ਹੈ। ਕੋਈ ਹੱਥ ਖੜਾ ਕਰਕੇ ਕਹਿ ਸਕਦਾ ਮੈਂ ਜੀਵਨ ਦਾਨ ਦੇ ਸਕਣਾ? ਨਹੀਂ ਕਹਿ ਸਕਦਾ। ਤੇ ਮੇਰੇ ਸਾਹਿਬਗੁਰੂ ਪੰਚਮ ਪਾਤਸ਼ਾਹ ਨੇ ਹੱਥ ਖੜਾ ਕਰਕੇ ਆਖਿਆ ਮੇਰਾ ਗੁਰੂ ਨਾਨਕ ਏਡਾ ਵੱਡਾ ਦਾਤਾ ਤੈਨੂੰ ਜੀਵਨ ਦਾਨ ਦੇ ਸਕਦਾ।
1: ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ।
0: ਭਲਿਆ ਸਰੀਰ ਦਾ ਕਿੰਨਾ ਖਿਆਲ ਕਰਨਾ ਹੈ। ਅੰਮ੍ਰਿਤ ਵੇਲੇ ਨਾਸ਼ਤਾ ਚਾਹੀਦਾ, ਦੁਪਹਿਰ ਵੇਲੇ ਲੰਚ ਚਾਹੀਦਾ, ਰਾਤ ਨੂੰ ਡਿਨਰ ਚਾਹੀਦਾ। ਕਦੇ ਮਨ ਦਾ ਵੀ ਖਿਆਲ ਕੀਤੇ, ਇਹਦੀ ਵੀ ਕੋਈ ਖੁਰਾਕ ਹੈ, ਇਹਦੀ ਨਾਮ ਖੁਰਾਕ ਹੈ।
1: ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਤੇਰੇ।
0: ਆਈ ਪੰਚਮ ਪਾਤਸ਼ਾਹ ਨੇ ਬਚਨ ਕੀਤਾ ਭਲਿਆ
1: ਤ੍ਰਿਪਤ ਪਈ ਸੱਚ ਭੋਜਨ ਖਾਇਆ।
0: ਤ੍ਰਿਪਤੀ ਉਦੋਂ ਆਵੇ ਧਨ ਜਿੰਨਾ ਮਰਜ਼ੀ ਇਕੱਠਾ ਕਰ ਲੈ, ਤ੍ਰਿਪਤੀ ਨਹੀਂ ਆਏ। ਜੋ ਸੱਚ ਦਾ ਭੋਜਨ ਖਾਏਗਾ, ਗੁਰੂ ਦੀ ਬਾਣੀ ਦਾ ਭੋਜਨ ਖਾਏਗਾ ਨਾ, ਤੇਰੇ ਮਨ ਨੂੰ ਤ੍ਰਿਪਤੀ ਆ ਜਾਏਗੀ।

0: ਹੁਣ ਆਪਾਂ ਵੇਖੀਏ ਅਸੀਂ ਜਿਉਂਦੇ ਹਾਂ ਕਿ ਨਹੀਂ। ਦੇਖੋ ਗੁਰੂ ਸਾਹਿਬ ਨੇ ਦੋ ਬਚਨ ਕਹਿ ਲਏ, ਜੇ ਤੂੰ ਜਿਉਣਾ ਹੈ ਤੇ ਤੇਰੇ ਵਿੱਚ ਆਹ ਲੱਛਣ ਨੇ, ਜੇ ਆਹ ਲੱਛਣ ਲੈ ਨੇ ਫਿਰ ਤੂੰ ਜਿਉਣਾ।
1: ਸੋ ਜੀਵਿਆ ਜਿਸ ਮਨ ਵਸਿਆ

ਅਧੂਰੇ ਗੁਰੂ ਦੇ ਮਗਰ ਤੁਰਨ ਵਾਲਿਓ, ਤੇਰੇ ਸਾਹਿਬ ਗੁਰ ਪਾਤਸ਼ਾਹ ਨੇ ਚਾਨਣ ਦੇ ਦਿੱਤਾ ਹੈ। ਆਖਿਆ ਭਲਿਓ ਦਰਗਾਹ ਵਿੱਚ ਢੋਈ ਉਹਨੂੰ ਮਿਲਣੀ ਜਿਹਦੇ ਕੋਲ ਪੂਰਾ ਗੁਰੂ ਹੈ। ਜੇ ਪੂਰੇ ਗੁਰੂ ਦੇ ਲੜ ਨਹੀਂ ਲੱਗੇ ਨਾ, ਤੇ ਫਿਰ ਮਤੇ ਸਮਝਿਓ ਕਿ ਗੁਰੂ ਦੇ ਚਰਨਾਂ 'ਚ ਵਾਸਾ ਹੋਵੇਗਾ।

ਨਿਰੰਕਾਰ ਨੇ ਹੁਕਮ ਚਲਾਇਆ ਵੀ ਗੋਬਿੰਦ ਰਾਏ ਜਾਓ, ਜਾ ਕੇ ਐਸਾ ਪੰਥ ਸਾਜੋ ਜਿਹੜਾ ਮਜ਼ਲੂਮਾਂ ਦੀ ਰਾਖੀ ਕਰੇ, ਹੰਕਾਰੀਆਂ ਦਾ ਨਾਸ਼ ਕਰੇ। ਤੂੰ ਸਾਹਿਬ ਕਿਰਪਾ ਸਾਹਿਬ ਬਚਨ ਕਰਦੇ ਨੇ।

ਹੁਕਮ ਦੇ ਸਾਹਿਬ ਗੁਰਪਾਤ ਸਾਹਿਬ ਦੇ ਨਿਰੰਕਾਰ ਨੇ ਜੋ ਐਸਾ ਹੁਕਮ ਲਾਇਆ ਤੇ ਮੈਂ ਹੈਰਾਨ ਹੋ ਕਿ ਸੱਚੇ ਪਾਤਸ਼ਾਹ ਕਲਯੁਗ ਵਿੱਚ ਪੰਜ ਦਸ ਬੰਦੇ ਆਪਣੇ ਨਾਲ ਜੋੜਨੇ ਤੇ ਬੜਾ ਔਖਾ ਕੰਮ। ਤੁਸੀਂ ਪੰਥ ਦੀ ਬਾਤ ਕਰ ਰਹੇ ਹੋ, ਬੜੇ ਪਿਆਰੇ ਬਚਨ ਨੇ ਚੌਪਈ ਸਾਹਿਬ ਵਿੱਚ ਮੇਰੇ ਸਾਹਿਬ ਗੁਰਪਾਤ ਸਾਹਿਬ ਤੇ ਕੀ ਕਿਹਾ। ਛਾਂਦ ਭਇਓ ਮੈਂ ਜੋਰ ਕਰ, ਦੋ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਆਪਣੇ ਨਿਰੰਕਾਰ ਅੱਗੇ ਬੇਨਤੀ ਕੀਤੀ ਤੇ ਕੀ ਆਖਿਆ।

ਚਾਹੁੰਦੇ ਹੋ ਖਾਲਸਾ, ਲੈਣਾ ਚਾਹੁੰਦੇ ਹੋ ਅੰਮ੍ਰਿਤ ਦੀ ਦਾਤ, ਫਿਰ ਮੇਰੇ ਸਾਹਿਬ ਕਿਰਪਾ ਕਹਿੰਦੇ ਮਨ ਮੇਰਾ ਕਹਿਣ। ਸਾਹਿਬਗੁਰੂ ਕਹਿੰਦੇ ਸਭ ਤੋਂ ਬਿਨਾਂ ਤੇਰਾ ਮੱਥਾ ਕਿਸੇ ਅੱਗੇ ਨਾ ਚੁੱਕੇ। ਪਰ ਸਾਧ ਸੰਗਤ ਬਦਕਿਸਮਤੀ, ਅਸੀਂ ਵੇਖਦੇ ਹਾਂ ਆ ਵੱਡਿਆਂ ਵੱਡਿਆਂ ਸ਼ਹਿਰਾਂ ਵਿੱਚ, ਖਾਸ ਕਰਕੇ ਪੰਜਾਬ ਵਿੱਚ, ਜਦੋਂ ਕੋਈ ਬਾਬਾ ਆ ਜਾਂਦਾ ਦੇਹਧਾਰੀ ਬਾਬਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਟ ਕਰ ਦਿੰਦੇ। ਫਿਰ ਕਿੱਥੇ ਅਸੀਂ ਕਲਗੀਧਰ ਪਾਤਸ਼ਾਹ ਦੇ ਖਾਲਸੇ ਹੋਏ ਭਾਈ?

ਸਹਿਜ ਵਿਸਵਾਸ ਦਾ ਬਖਸ਼ਿਸ਼ ਕਰੇ ਕਿ ਨਾਮ ਸਾਡੇ ਹਿਰਦੇ ਵਿੱਚ ਵਸ ਤਾਂ ਹੀ ਇਹ ਜੀਵ ਸੁਹੇਲਾ ਹੈ ਕਿਉਂਕਿ ਸਾਹਿਬ ਗੁਰੂ ਪਾਤਸ਼ਾਹ ਦੇ ਇੱਕ ਬਚਨ ਨੇ ਕੀਰਤਨ ਸੋਹਲਾ ਰੋਜ਼ ਪੜ੍ਹਦੇ ਹੋ ਬੜੀਆਂ ਬੇਨਤੀਆਂ ਆਪਾਂ ਕਰਦੇ ਹਾਂ ਅਤੇ ਬੇਨਤੀਆਂ ਸਾਡੀਆਂ ਕਬੂਲ ਵੀ ਹੋ ਜਾਂਦੀਆਂ ਜੇ ਪੁੱਤਰ ਮੰਗਣਿਆ ਪੁੱਤਰ ਮਿਲ ਜਾਂਦਾ ਜੇ ਕਿਸੇ ਹੋਰ ਕਾਰਜ ਵਾਸਤੇ ਅਰਦਾਸ ਕਰਦੇ ਹਾਂ ਕਾਰਜ ਗੁਰੂ ਸਿੱਧ ਕਰ ਦਿੰਦਾ ਪਰ ਅਸੀਂ ਕਾਰਜ ਮੰਗਦੇ ਹੀ ਨਹੀਂ ਮੇਰੇ ਸਾਹਿਬ ਗੁਰਪੰਚਮ ਪਾਤਸ਼ਾਹ ਨੇ ਇੱਕ ਬਹੁਤ ਸੁੰਦਰ ਬਚਨ ਲਿਖਿਆ ਆਖਿਆ ਕਰੋ ਬੇਨਤੀ ਬੇਨਤੀ ਕਰਿਆ ਕਰੋ ਮੰਗਿਆ ਕਰੋ ਗੁਰੂ ਇਹ ਨਹੀਂ ਕਹਿੰਦਾ ਕਿ ਮੰਗੋ ਨਾ ਪਰ ਮੰਗੋ ਕੀ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਕਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਣ ਚਲੋ ਕੌਣ ਕਹਿੰਦਾ ਦਰਗਾਹ ਨਸੀਬ ਨਹੀਂ ਮੇਰੇ ਪੰਚਮ ਪਾਤਸ਼ਾਹ ਨੇ ਕਿਹਾ ਤੂੰ ਮੰਗ ਤਾਂ ਸਹੀ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਕਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਣ ਸੁਹੇਲਾ ਕਿਉਂ ਔਦ ਘਟੈ ਦਿਨ ਸੁਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਪਰ ਗੁਰੂ ਨੂੰ ਮਿਲਣਾ ਹੀ ਨਹੀਂ ਗੁਰੂ ਦਾ ਤਾਂ ਚੇਤਾ ਹੀ ਕੋਈ ਨਹੀਂ ਤੇ ਫਿਰ ਕਾਜ ਕਿਵੇਂ ਸਵਾਰਨਗੇ ਪਏ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਦਾ ਕੌਣ ਹੈ ਬ੍ਰਹਮ ਗਿਆਨੀ ਜਿੱਥੇ ਜਗਾਏ ਪਿਆਵਾ ਇਹ ਰਸ ਅੱਜ ਤੁਹਾਨੂੰ ਜਾਗਣਾ ਕੀਤਾ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਵੱਡਿਆਂ ਭਾਗਾਂ ਵਾਲੇ ਉਹ ਜਾਗੇ ਹੋ ਆਪਣੇ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੀ ਬਾਣੀ ਦਾ ਪਾਠ ਕੀਰਤਨ ਸਰਵਨ ਕਰ ਰਹੇ ਜਿੱਥੇ ਜਗਾਏ ਪਿਆਵਾ ਇਹ ਰਸ ਅਕਥ ਕਥਾ ਤਿੰਨ ਜਾਣੀ ਤੇ ਸਾਹਿਬ ਗੁਰੂ ਪਾਤਸ਼ਾਹ ਨੇ ਕੀ ਕਿਹਾ ਧੰਨ ਲੈਣ ਆਏ ਪੁੱਤਰ ਨਾਲ ਜਾਣਗੇ ਜ਼ਮੀਨਾਂ ਨਾਲ ਜਾਣਗੀਆਂ ਆਖਿਆ ਨਹੀਂ ਫਿਰ ਕੀ ਜਾਏਗਾ ਨਾਲ ਜਾਂ ਕੋ ਆਏ ਸੋਈ ਵਿਆਜੋ ਹਰ ਗੁਰ ਤੇ ਮਨੇ ਬਥੇਰਾ ਫਿਰ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਬਥੇਰਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਪੂਰੀ ਅੜੇ ਸੰਗਤਾਂ ਵਿੱਚ ਆਈਓ ਨਾ ਸੰਤਾਂ ਦਾ ਅਰਥ ਇਹ ਨਹੀਂ ਕਿ ਬਾਬੇ ਦੇ ਚਰਨ ਪੂਜੋ ਨਹੀਂ ਅੜੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਮੈਨੂੰ ਯਾਦ ਆਈ ਇੱਕ ਗੱਲ ਭਾਈ ਨੰਦ ਲਾਲ ਸਿੰਘ ਜੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਬੜੇ ਪਿਆਰੇ ਕਵੀ ਹੋਏ ਨੇ 52 ਕਵੀ 'ਚ ਇੱਕ ਕਵੀ ਸਨ ਬੜਾ ਸਤਿਕਾਰ ਕਰਦੇ ਸੀ ਕਲਗੀਧਰ ਪਾਤਸ਼ਾਹ ਧੂੜ ਦੀ ਬਾਤ ਕਰ ਰਹੇ ਹਾਂ ਕਿ ਧੂੜ ਕੌਣ ਮੰਗਦਾ ਕਹਿੰਦੇ ਜਿਸ ਵੇਲੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੰਦ ਲਾਲ ਤੂੰ ਬਹੁਤ ਸੁੰਦਰ ਰਚਨਾ ਕੀਤੀ ਹੈ ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇੰਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਸਾਡਾ ਜੀ ਕਰਦਾ ਤੈਨੂੰ ਕੁਝ ਦੇਈਏ ਕਹਿੰਦਾ ਸੱਚੇ ਪਾਤਸ਼ਾਹ ਦਿਓਗੇ ਆਖਿਆ ਹਾਂ ਜ਼ਰੂਰ ਦਿਆਂਗੇ ਤੂੰ ਮੇਰਾ ਪਿਆਰਾ ਸਿੱਖ ਹੈ ਮੈਂ ਬਹੁਤ ਖੁਸ਼ ਹਾਂ ਤੇਰੇ ਤੇ ਨਿਹਾਲ ਹਾਂ ਦੱਸ ਕੀ ਚਾਹੁੰਦਾ ਤੇ ਵੇਖੋ ਕੀ ਮੰਗਿਆ ਮੁੱਖ ਕਰ ਸੰਤਨ ਕੀ ਤੂਏ ਆਖਿਆ ਸੱਚੇ ਪਾਤਸ਼ਾਹ ਜਦੋਂ ਇਹ ਨੰਦ ਲਾਲ ਸਿੰਘ ਦੁਨੀਆਂ ਤੋਂ ਵਿਦਾ ਹੋਵੇ ਤੇ ਸੱਚੇ ਪਾਤਸ਼ਾਹ ਕਿਰਪਾ ਕਰੀ ਇਹ ਜਦੋਂ ਮੇਰੀ ਖਾਕ ਆਵੇਗੀ ਨਾ ਜਿਹੜੀ ਮੇਰੀ ਖਾਕ ਬਾਕੀ ਵੱਧ ਜਾਏਗੀ ਉਹਨਾਂ ਰਾਹਾਂ ਤੇ ਵਿਸਾ ਦਿਓ ਕਲਗੀਧਰ ਪਾਤਸ਼ਾਹ ਜਿਹਨਾਂ ਰਾਹ ਤੋਂ ਤੇਰੀ ਸੰਗਤ ਚੱਲ ਕੇ ਆਵੇ ਆਖੋ ਗੱਜ ਕੇ ਸਤਨਾਮ ਸ੍ਰੀ ਇਹ ਮੰਗ ਸੀ ਉਹਦੀ ਤੂੰ ਕਹਿਣ ਤੋਂ ਭਾਵ ਸਾਧ ਸੰਗਤ ਆਪਾਂ ਨੂੰ ਜਦੋਂ ਗੁਰੂ ਦਰਬਾਰ ਵਿੱਚ ਆਈਏ ਦੁਨੀਆਂ ਦੀਆਂ ਮੰਗਾਂ ਤੇ ਗੁਰੂ ਨੇ ਦੇਣੀਆਂ ਨੇ ਕਿਉਂਕਿ ਸਾਹਿਬ ਗੁਰੂ ਪਾਤਸ਼ਾਹ ਦੇ ਬਚਨ ਨੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾ ਜੋ ਤੇਰੇ ਕਰਮਾਂ ਵਿੱਚ ਲਿਖਿਆ ਹੈ ਨਾ ਉਹ ਤੈਨੂੰ ਮਿਲ ਜਾਣਾ ਗੁਰੂ ਨੇ ਲਿਖ ਕੇ ਘੱਲਿਆ ਪਰ ਜਿਹੜਾ ਨਾਮ ਹੈ ਉਹ ਮੰਗਣਾ ਪਏ ਨਾਮ ਮੰਗਣਾ ਪਏਗਾ ਉਹ ਤੈਨੂੰ ਬਿਨਾਂ ਮੰਗਿਓ ਨਹੀਂ ਜੇ ਮਿਲਣਾ ਇਸੇ ਵਾਸਤੇ ਆਓ ਜਾਂ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨੋ ਵਸੇ ਗੁਰੂ ਕਿਰਪਾ ਕਰੇ ਇਹ ਨਾਮ ਜਿੱਥੇ ਸੁਣਿਆ ਇਹ ਹਿਰਦੇ ਵਿੱਚ ਘਰ ਕਰ ਜਾਏ ਕਿਉਂ ਸਾਹਿਬ ਗੁਰੂ ਪਾਤਸ਼ਾਹ ਦੇ ਬਚਨ ਨੇ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ ਗੁਰੂ ਤੇ ਦੇਈ ਜਾਂਦਾ ਹੈ ਉਹਨੇ ਦੇ ਵੀ ਜਾਣਾ ਇਸ ਵਾਸਤੇ ਸਾਨੂੰ ਭਰੋਸਾ ਚਾਹੀਦਾ ਹੈ ਮਰਦ ਅਗੰਬੜਾ।

0: ਸਿੱਖ ਤੇ ਉਦੋਂ ਵੀ ਬੜੇ ਸਨ, ਸਿੱਖ ਅੱਜ ਵੀ ਬਹੁਤ, ਪਰ ਮੇਰੇ ਧੰਨ ਗੁਰੂ ਪਾਤਸ਼ਾਹ ਬਚਨ ਕਰਦੇ ਨੇ ਭਲਿਆ ਕਿ ਤੂੰ ਸਿੱਖ ਬਣ ਸਕੇ ਹੋ ਗੁਰੂ ਵਰਗਾ, ਜਿਵੇਂ ਤੇਰਾ ਗੁਰੂ ਚਾਹੁੰਦਾ ਸੀ ਕਿ ਮੇਰਾ ਸਿੱਖ ਇਹੋ ਜਿਹਾ ਹੋਵੇ। ਅੱਜ ਝਾਤੀਆਂ ਮਾਰੀਏ ਆਪਣੇ ਮਨਾਂ ਵਿੱਚ, 80,000 ਉਦੋਂ ਵੀ ਸੰਗਤ 'ਚ ਬੈਠਾ ਸੀ, ਪਰ ਨਿਤਰੇ ਕਿੰਨੇ? 5 ਉਹ ਸਨ ਸਿੱਖ ਜਿਹਨਾਂ ਨੇ ਗੁਰੂ ਦੀ ਗੱਲ ਮੰਨੀ। ਤੂੰ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੂੰ ਪੁੱਛੀਏ, ਬਾਬਾ ਗੁਰੂ ਦੀ ਗੱਲ ਮੰਨਣ ਵਾਲਾ ਸਿੱਖ ਕਿਉਂ ਜਾਂਦਾ? ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ ਨੇ, ਆਓ ਸਰਵਣ ਕਰੋ ਕੀ ਕਹਿੰਦੇ ਨੇ ਗੁਰੂ ਨੂੰ। ਗੁਰੂ ਨਾਨਕ ਦੇ ਘਰ 'ਚ ਸਿੱਖ ਕਿਹੜਾ ਪ੍ਰਵਾਨ ਹੈ? ਪੱਗ ਬੰਨ ਲੈਣਾ, ਦਾੜੀ ਪ੍ਰਕਾਸ਼ ਕਰ ਲੈਣਾ, ਲਿਬਾਸ ਪਹਿਨ ਲੈਣਾ, ਕੋਈ ਸਿੱਖੀ ਨਹੀਂ ਸਾਧ ਸੰਗਤ। ਸਿੱਖ ਹੈ ਮਨ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ ਅੰਮ੍ਰਿਤ ਬਾਣੀ ਜਪੀ ਸਾਹਿਬ ਵਿੱਚ, ਕੀ ਕਿਹਾ?
1: ਸਿੱਖੀ ਸਿੱਖਿਆ ਗੁਰੂ ਵਿਚਾਰ।
0: ਗੁਰੂ ਦੀ ਵਿਚਾਰ ਤੇ ਚੱਲਣਾ ਕੋਈ ਨੀ, ਤੇ ਭੇਖ ਬਣਾਵਾਂਗੇ ਤੇ ਕੀ ਕਰਾਂਗੇ?
1: ਸਿੱਖੀ ਸਿੱਖਿਆ ਗੁਰੂ ਵਿਚਾਰ।
0: ਜਦੋਂ ਗੁਰੂ ਦੀ ਵਿਚਾਰ ਤੇ ਚੱਲੇਗਾ ਨਾ, ਫਿਰ ਤੇਰੇ ਤੇ ਨਦਰ ਕਰਮ ਹੋਵੇਗੀ ਨਿਰੰਕਾਰ ਦੀ।
1: ਸਿੱਖੀ ਸਿੱਖਿਆ ਗੁਰੂ ਵਿਚਾਰ, ਨਦਰੀ ਕਰਮ ਲੰਘਾਏ ਪਾਰ।
0: ਜੋ ਗੁਰੂ ਦਾ ਕਰਮ ਹੋ ਗਿਆ, ਜੋ ਗੁਰੂ ਨੇ ਸਾਡੇ ਤੇ ਹੱਥ ਰੱਖ ਦਿੱਤਾ, ਫਿਰ ਨਾਨਕ ਨਦਰੀ ਨਦਰਨਿਆ। ਮੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ ਸਿੱਖ ਬਣਨਾ ਚਾਹੁੰਦੇ? ਤੂੰ ਚਾਹੁੰਦਾ ਮੈਂ ਕਲਗੀਧਰ ਦੇ ਦਰਬਾਰ 'ਚ ਪ੍ਰਵਾਨ ਹੋਵਾਂ ਸਿੱਖ, ਤੇ ਆ ਤੈਨੂੰ ਮੈਂ ਦੱਸਾਂ ਪਹਿਲਾਂ ਆਹ ਕੰਮ ਕਰ।

ਬਾਣੀ ਤੇ ਹੈ ਕੋਈ ਤੇ ਬਾਣਾ ਧਾਰ ਲਿਆ। ਮੇਰੇ ਗੁਰੂ ਨੂੰ ਬਾਣਾ ਪਸੰਦ ਨਹੀਂ। ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ, ਮੈਂ ਤੇਰੇ ਲਿਬਾਸ ਨੂੰ ਕੀ ਕਰਾਂ, ਤੇਰਾ ਮਨ ਤੇ ਖੋਟ ਨਾਲ ਭਰਿਆ ਪਿਆ। ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ

ਪਹਿਲੋਂ ਸਿੱਖ ਬਣ ਤੇ ਫਿਰ ਕਲਗੀਧਰ ਪਾਤਸ਼ਾਹ ਦਾ ਸਿੰਘ ਬਣੀ। ਸਿੰਘ ਤੇ ਬਹੁਤ ਦੂਰ ਦੀ ਗੱਲ ਹੈ, ਅਸੀਂ ਸਿੱਖ ਨਹੀਂ ਬਣ ਸਕੇ। ਜਿਹੜੇ ਸਾਹਿਬ ਗੁਰੂ ਪਾਤਸ਼ਾਹ ਕਹਿੰਦੇ ਭਲਿਆ ਪਹਿਲੋਂ ਸਿੱਖ ਤੇ ਬਣ ਲੈ, ਪਹਿਲੋਂ ਸਟੂਡੈਂਟ ਤੇ ਬਣ, ਫਿਰ ਟੀਚਰ ਬਣ ਜਾਈ।

ਦੀ ਅੰਮ੍ਰਿਤ ਵੇਲੇ ਉੱਠੀਏ। ਗੁਰੂ ਨੇ ਸੁੰਦਰ ਦੇਹੀ ਦਿੱਤੀ ਹੈ, ਇੰਨੇ ਸੁੱਖ ਦਿੱਤੇ ਨੇ ਕਿ ਉਹਨਾਂ ਸੁੱਖਾਂ ਨੂੰ ਚਿਤਾਰ ਕੇ ਅਸੀਂ ਤੇ ਕਹਿੰਦੇ ਸੁੱਖ ਮੇਰੇ ਪੈਦਾ ਕੀਤੇ ਹੋਏ ਨੇ। ਆ ਜਿੰਨਾ ਵੀ ਕੰਮ ਮੈਂ ਨਾ ਕਰਦਾ ਤੇ ਮੈਨੂੰ ਕੋਈ ਸੁੱਖ ਮਿਲਣੇ ਸਾਨੂੰ ਭੋਲਿਆ। ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਕਿਹਾ ਭੋਲਿਆ

0: ਤੇ ਜੇ ਸੱਚੀ ਮੁੱਚੀ ਨਜ਼ਰ ਕਰ ਦੇਵੇ ਨਾ
1: ਜਿਸਕੇ ਪੀਏ ਰਹੀ ਅਖਾਏ ਬੌੜ ਨਤਿਸ਼ ਨਾ ਲਾਗੇ
0: ਤੈਨੂੰ ਭੁੱਖ ਰਵੇ ਕੋਈ ਨਾ ਮੇਰਾ ਮਨ ਇੰਨਾ ਰੱਜ ਜਾਵੇ ਕਿਉਂਕਿ ਉਹ ਕਰਨ ਕਾਲ ਸਮਰੱਥ ਅਗਲੀ ਪੰਕਤੀ ਪੜ੍ਹੋ

ताई सर्विस का सगन बन से पिछल राती जागना बाणी दे वेद व्यास छह गुरु पंचम पातशाह दे मामा जी भाई गुरदास अपनी वारन से हाथ नू मैं दसा सिख कौन हुंदा पहलो गुरु की कसवटी से पूरा उतर फिर गुरु तेनू अमृत की दात देगा। पिछल राती जागना पिछल रात की हुंदी ਸਾਧ ਸੰਗਤ 3:30 ਵਜੇ ਤੋਂ ਬਾਅਦ ਸਿੱਖ ਸਮੇਂ ਨਾ ਅੰਮ੍ਰਿਤ ਵੇਲੇ ਟਾਈਮ ਨਾਲ ਸਮੇਂ 3:30 ਵਜੇ ਸਵਾ ਪੈ ਰਾਤ ਰਹਿੰਦੀ ਸਿੱਖ ਉੱਠੇ ਉਹਨੂੰ ਕਹਿੰਦੇ ਪਿਛਲ ਰਾਤ। ਪਿਛਲ ਰਾਤੀ ਜਾਗਣਾ ਬਾਬਾ ਫਰੀਦ ਸਾਹਿਬ ਨੇ ਤਾਂ ਹੀ ਤਾਂ ਲਿਖਿਆ ਜਿਹੜਾ ਸਿੱਖ ਅੰਮ੍ਰਿਤ ਵੇਲੇ ਨਹੀਂ ਨਾ ਉੱਠਦਾ ਉਹਨੂੰ ਮੋਇਆ ਦੇ ਸਮਾਨ ਗਿਣਿਆ ਬਾਬਾ ਫਰੀਦ ਨੇ ਤੇ ਕੀ ਕਹਿੰਦੇ ਨੇ ਫਰੀਦਾ ਪਿਛਲ ਰਾਤ ਨਾ ਜਾਗਿਓ ਕਿਉਂਕਿ ਮੁਰਦਾ ਤੇ ਸੁੱਤਾ ਹੀ ਹੁੰਦਾ ਜੇ ਅਸੀਂ ਵੀ ਸੁੱਤੇ ਮੁਰਦੇ ਹੀ ਹੁੰਦੇ ਹਾਂ

ਕੀ ਹੋ ਜਾਂਦੇ ਮਾਂ ਬਾਪ ਪੁੱਤਰ ਭੁੱਲ ਜਾਂਦੇ ਨੇ ਮਾਂ ਬਾਪ ਪਰ ਕਦੇ ਮਾਂ ਬਾਪ ਵੀ ਭੁੱਲਿਆ ਪੁੱਤਰਾਂ ਨੂੰ ਭਾਵੇਂ ਕਿੱਡੇ ਵੀ ਕੁਪੱਤੇ ਹੋਣ ਸਿੱਖ ਭਾਵੇਂ ਕਿੱਡਾ ਵੀ ਮਾੜਾ ਹੋਵੇ ਪਰ ਗੁਰੂ ਤੇ ਬਿੰਦ ਹੈ ਨਾ

ਆਪਣਾ ਬਿਸਤਰਿਆ ਸਾਂਝਾ ਗੁਰਪਾਤਸ਼ਾਹ ਕਹਿ ਰਹੇ ਨੇ ਭਲਿਆ ਉੱਠ ਪਹਿਲੋਂ ਸਿੱਖ ਬਣ ਆ ਤੈਨੂੰ ਸਿੱਖ ਦੀ ਡੈਫੀਨੇਸ਼ਨ ਦੱਸਾਂ ਸਿੱਖ ਕੌਣ ਦਾ ਸਿੱਖ ਕਿਹੜੇ ਕਿਹੜੇ ਗੁਣ ਹੁੰਦੇ ਨੇ

ਉਦਮ ਕਰਨੇ ਆ, ਕੋਈ ਕੰਮ ਹੋਵੇ ਨਾ ਸਾਡੀ ਰਾਤ ਨੀਂਦ ਨਹੀਂ ਆਉਂਦੀ, ਅਲਾਰਮ ਲਾ ਲਾ ਕੇ ਰੱਖਣੇ ਆ, ਕਿਤੇ ਕੰਮ ਖੋਜਣਾ ਚਾਹੇ, ਪਰ ਕਦੇ ਐਸਾ ਅਲਾਰਮ ਲਾਇਆ ਕਿ ਕਿਧਰੇ ਮੇਰਾ ਬਾਣੀ ਦਾ ਪਾਠ ਦਾ ਵੇਲਾ ਨਾ ਖੋਜੇ।

0: ਅੰਮ੍ਰਿਤ ਸਰ ਨਾਲ
1: ਬੜੀ ਗੁੱਜੀ ਰਮਜ ਹੈ। ਹੁਣ ਕੀ ਸਿੱਖ ਇੱਥੋਂ ਅਮਰੀਕਾ ਤੋਂ ਇਸ਼ਨਾਨ ਕਰਨ ਜਾਏਗਾ ਅੰਮ੍ਰਿਤਸਰ?
0: ਨਹੀਂ,
1: ਤੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ ਗੁੱਜੀ ਰੋਜ ਮਾਰੀ ਭੋਲਿਆ, ਤੇਰੇ ਕੋਲ ਨਾ ਪਾਣੀ ਦਾ, ਅੰਮ੍ਰਿਤ ਸਾਹਿਬ ਚ ਇਸ਼ਨਾਨ ਕਰ, ਗੋਤੇ ਲਾ, ਪੜ ਬਾਣੀ।
0: ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਹੋਵੇ, ਉਪਦੇਸ ਗੁਰੂ ਹਰ ਹਰ ਜਪ ਜਾਪੈ, ਉਪਦੇਸ ਗੁਰੂ ਹਰ ਹਰ ਜਪ ਜਾਪੈ।
1: ਤੇ ਫਿਰ ਗੁਰੂ ਦਾ ਉਪਦੇਸ਼ ਕੀ ਹੈ? ਅਸੀਂ ਬੜੀ ਵਾਰੀ ਪੜ੍ਹਿਆ 1430 ਪੰਨੇ, ਕਈ ਵਾਰ ਸਿੱਖ ਕਹਿੰਦੇ ਨੇ ਬਾਬਾ ਜੀ ਮੈਂ ਦੋ ਪਾਠ ਕਰਨਾ ਮਹੀਨੇ ਚ, ਦੋ ਪਾਠ ਕੀ ਲਾਭ? ਭਲਿਆ ਤੇਰੇ ਹਿਰਦੇ ਉੱਤੇ ਇੱਕ ਕਿਣਕਾ ਨਹੀਂ ਵਸਿਆ, ਦੋ ਪਾਠ ਕੀ ਕਰਨੇ? ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਬਚਨ ਕੀਤਾ, ਆਪ ਪਹਿਲੋ ਗੁਰੂ ਦਾ ਉਪਦੇਸ਼ ਹੁਣ ਗੁਰੂ ਕਹਿੰਦਾ ਕੀ ਹੈ?

ਸਕਾ ਕਿਉਂਕਿ ਜਿਸ ਇਨਸਾਨ ਦਾ ਮਨ ਅਰੋਗ ਨਹੀਂ ਨਾ ਸਮਝੋ ਮੋਇਆ ਦੇ ਬਰਾਬਰ ਹੈ ਕਿਉਂਕਿ ਮਨ ਦੀ ਤੇ ਸਾਰੀ ਗੱਲ ਮਨ ਕਰਕੇ ਹੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ ਸਿੰਘੋ ਆਓ ਫਿਰ ਦੀ ਲੋੜ ਤੇ ਜਿਹੜੇ ਬਿਨਾਂ ਮਨ ਤੋਂ ਸਾਡਾ ਉੱਠ ਕਲੋ 80,000 ਦੇ ਇਕੱਠ ਵਿੱਚੋਂ 15-20,000 ਬਾਕੀ ਰਹਿ ਗਿਆ ਸਾਰੇ ਭੱਜ ਗਏ ਕਿਉਂਕਿ ਮਨ ਕਮਜ਼ੋਰ ਸੀ ਨਾ

ਪ੍ਰਗਟੇ ਪਲੇ ਸੰਜੋਗਾ। ਸਾਈਂ ਮੇਰੇ ਸਾਹਿਬ ਦੇ ਸਾਧਕਾਂ ਨੇ ਜਿੱਥੇ ਦੁਨੀਆਂ ਦੀਆਂ ਦਾਤਾਂ ਮੰਗੀਆਂ ਸਾਧ ਸੰਗਤ, ਕੌਣ ਕਹਿੰਦਾ ਗੁਰੂ ਕਹਿੰਦਾ ਗੁਰੂ ਦੀ ਦਾਤ ਨਾ ਮੰਗੋ, ਗੁਰੂ ਸਾਹਿਬ ਤੇ ਆਪ ਮੰਗਦੇ ਨੇ। ਪੰਚਮ ਪਾਤਸ਼ਾਹ ਦਾ ਇੱਕ ਬਚਨ ਹੈ ਕਾਂਗੜਾ ਰਾਗ ਵਿੱਚ, ਕਹਿੰਦੇ ਸੱਚੇ ਪਾਤਸ਼ਾਹ ਸਾਜਨੋ ਤੂੰ ਮੀਤ ਮੇਰਾ। ਇਹ ਆਪਣੇ ਮਿੱਤਰ ਕੋਲੋਂ, ਆਪਣੇ ਬਾਪ ਕੋਲੋਂ, ਆਪਣੇ ਵੱਡੇ ਕੋਲੋਂ ਨਹੀਂ ਮੰਗਣਾ, ਇਹ ਕਿਹਦੇ ਕੋਲੋਂ ਮੰਗਣਾ ਹੈ? ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ। ਆਖਿਆ ਕੀ ਮੰਗਣਾ ਹੈ ਸਿੱਖਾ?

ਸਾਡਾ ਮਾਇਆ ਵੀ ਦੇ, ਤਾਂ ਕਿ ਤੇਰੇ ਆਏ ਗਏ ਰਾਹੀਪਾਂ ਦੀ ਵੀ ਸੇਵਾ ਵੀ ਕਰ ਸਕਾਂ, ਗੁਰੂ ਘਰ ਵੀ ਜਾ ਕੇ ਸੇਵਾ ਕਰਾਂ, ਕਿਤੇ ਰਾਗੀਆਂ ਢਾਡੀਆਂ ਪ੍ਰਚਾਰ ਕਰਨ ਨੂੰ ਮਾਇਆ ਦਿਆਂ। ਪਰ ਇੱਥੇ ਜਦੋਂ ਵਾਰੀ ਆਉਂਦੀ ਰਾਗੀਆਂ ਪ੍ਰਚਾਰ ਕਰਨ, ਜੇ ਸੋਚਣੇ ਦਈਏ ਕਿ ਨਾ ਦਈਏ, ਜ਼ਰੂਰ 2 ਰੁਪਈਏ ਰਾਗੀਆਂ ਢਾਡੀਆਂ ਨੂੰ ਦੇਣੇ ਨੇ, ਰਾਤ ਨੂੰ ਬੋਤਲ ਲਵਾਂਗੇ ਪੀਆਂ ਦੀ, ਆਖੋ ਤਾਂ ਨਾ ਚਿਰੀ ਵਾਜੋ। ਬੜਾ ਔਖਾ ਦਾਨ ਕਰਨਾ ਸਤਸੰਗ, ਅਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਬਚਨ ਕਰਦੇ, ਜੇ ਸਿੱਖ ਨੇ ਦਾਨ ਨੇ ਕੀਤਾ, ਪੁੰਨ ਨੇ ਕੀਤਾ, ਉਹਦਾ ਜੀਵਨ ਨਿਸ਼ਫਲ। ਮੇਰੇ ਪੰਚਮ ਪਾਤਸ਼ਾਹ ਬਚਨ ਕਰਦੇ ਨੇ,

ਜਾ ਰਹੀ ਹੈ। ਮੇਰੇ ਕਲਗੀਧਰ ਪਾਤਸ਼ਾਹ ਨੇ ਜੋ ਖਾਲਸਾ ਸਾਜਿਆ ਨਾ ਸਤਸੰਗ, ਬੜੀਆਂ ਡੂੰਘੀਆਂ ਗੱਲਾਂ ਨੇ, ਸਮਾਂ ਬਹੁਤ ਥੋੜ੍ਹਾ, ਆਪਾਂ ਕਰ ਨਹੀਂ ਸਕਦੇ। ਮੇਰੇ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਬੜਾ ਵੱਡਾ ਯੱਗ ਕੀਤਾ। ਉਸ ਯੱਗ ਦੇ ਵਿੱਚ ਸਾਰੀਆਂ ਜਾਤੀਆਂ ਨੂੰ ਬੁਲਾਇਆ, ਬ੍ਰਾਹਮਣ ਵੀ, ਸ਼ੂਦਰ ਵੀ, ਖੱਤਰੀ ਵੀ, ਵੈਸ਼ ਵੀ, ਕਿਉਂਕਿ ਖਾਲਸੇ ਨੇ ਪੁੱਤਰ ਨੇ ਜਨਮ ਲਿਆ। ਅਤੇ ਮੇਰੇ ਸਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ, ਆਓ ਭਾਈ ਲੰਗਰ ਛਕ। ਹੁਣ ਉਹ ਉੱਚੀ ਜਾਤੀ ਵਾਲੇ, ਸਵਰਨ ਜਾਤੀ ਵਾਲੇ ਬ੍ਰਾਹਮਣ, ਜਿਹਨਾਂ ਨੇ ਸਾਰੀ ਉਮਰ ਇਸ ਨੀਵੀਂ ਜਾਤੀ ਵਾਲੇ ਨੂੰ ਉੱਠਣ ਨਹੀਂ ਦਿੱਤਾ, ਅੱਜ ਉਹ ਲੰਗਰ ਕਿੱਥੋਂ ਛਕਣ ਬਹਿ ਗਏ, ਉੱਠ ਖਲੋਤੇ। ਮੇਰੇ ਸਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਪੰਡਿਤ ਜੀ ਐਸਾ ਮਤ ਕਰੋ, ਕਿਉਂ? ਕਬੀਰ ਸਾਹਿਬ ਦਾ ਬਚਨ ਹੈ, ਅਵਲ ਅੱਲਾ ਨੂਰ ਉਪਾਇਆ

ਭੋਲਿਆ ਪਣਤਾ ਕੀ ਇਸ ਦਾ ਜਨਮ ਕਿਸੇ ਹੋਰ ਥਾਂ ਹੋਇਆ ਕਿ ਇਸ ਨੂੰ ਨਿਰੰਕਾਰ ਨੇ ਨਹੀਂ ਘੱਲਿਆ। ਕਬੀਰ ਸਾਹਿਬ ਨੇ ਬੜਾ ਹੀ ਕਮਾਲ ਦਾ ਬਚਨ ਕਿਹਾ, ਉਹ ਬਾਹਮਣਾ ਤੂੰ ਮੇਰੇ ਤੋਂ ਆਪਣੇ ਆਪ ਨੂੰ ਵੱਡਾ ਗਿਣਨਾ, ਜੇ ਇਹ ਮੈਨੂੰ ਦੱਸ ਵੀ ਤੇਰੇ ਆਉਣ ਦਾ ਰਾਹ ਹੋ ਰਿਹਾ ਤੇ ਮੇਰੇ ਆਉਣ ਦਾ ਰਾਹ ਹੋ ਰਿਹਾ।

0: ਕੱਤ ਸੂਤ ਭੋਲਿਆ ਬਾਹਮਣਾ ਮੈਂ ਸ਼ੂਦਰ ਕਦੋਂ ਦਾ ਹੋ ਗਿਆ ਤੂੰ ਬਾਹਮਣ ਕਦੋਂ ਦਾ ਬਣ ਕਿਉਂ ਤੇਰੇ ਵਿੱਚ ਵੀ ਲਹੂ ਹੈ ਮੇਰੇ ਵਿੱਚ ਵੀ ਲਹੂ ਕਿ ਮੇਰੇ ਵਿੱਚ ਕੋਈ ਦੁੱਧ ਹੈ ਜਾਂ ਤੇਰੇ ਵਿੱਚ ਦੁੱਧ ਹੈ ਤੇ ਮੇਰੇ ਵਿੱਚ ਖੂਨ ਹੈ
1: ਤੁਮ ਕਤ ਬ੍ਰਾਹਮਣ ਹਮ ਕਤ ਸੂਤ ਤੁਮ ਕਤ ਲੋਹੂ
0: ਹਮ ਕਤ ਤੂ ਸਾਈਂ ਸਾਹਿਬ ਦੇ ਪਾਤਸ਼ਾਹ ਨੇ ਕਿਹਾ ਭਲਿਆ

ਜਦੋਂ ਪੰਡਿਤ ਉੱਠ ਖਲੋਤੇ ਨਾ ਬੈਠੇ। ਸਹਿਮ ਗੁਰੂ ਪਾਤਸ਼ਾਹ ਨੇ ਤਿੰਨ ਵਾਰ ਕਿਹਾ, ਪੰਡਿਤ ਜੀ ਬਹਿ ਜਾਓ, ਐਸਾ ਮਤ ਕਰੋ। ਉੱਥੇ ਮੇਰੇ ਸਹਿਮ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਆਖੇ ਨਾ ਲੱਗੇ ਤੁਰ ਪਏ ਤੇ ਕਲਗੀਧਰ ਪਾਤਸ਼ਾਹ ਨੇ ਇੱਕ ਵਚਨ ਕੀਤਾ ਸੀ, ਆਖਿਆ ਪੰਡਤੋ ਆ ਜਿਹਨਾਂ ਤੋਂ ਤੁਸੀਂ ਘਿਰਨਾ ਕਰਦੇ ਹੋ ਨਾ, ਜਿਹਨਾਂ ਤੋਂ ਨਫ਼ਰਤ ਕਰਦੇ ਹੋ, ਜਿਹਨਾਂ ਦੇ ਕੋਲ ਤੁਸੀਂ ਬਹਿਣਾ ਪਸੰਦ ਨਹੀਂ ਕਰਦੇ, ਕਲਯੁਗ ਵਿੱਚ ਐਸਾ ਸਮਾਂ ਆਵੇਗਾ ਇਹ ਲੋਕ ਰਾਜ ਕਰਨਗੇ ਤੇ ਤੁਸੀਂ ਇਹਨਾਂ ਦੇ ਭਾਂਡੇ ਮਾਂਜੋਗੇ, ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਅੱਜ ਐਸਾ ਹੀ ਹੋ ਰਿਹਾ ਨਾ, ਜਿਹਨੇ ਵੀ ਸ਼ਡਿਊਲਡ ਕਾਸਟ ਨੇ ਅੱਜ ਸਾਰੇ ਰਾਜ ਕਰ ਰਹੇ ਨੇ ਤੇ ਜਿਹੜੇ ਸਵਰਨ ਜਾਤੀਆਂ ਵਾਲੇ ਉਹਨਾਂ ਦੇ ਚਪਾਸੀ ਲੱਗੇ ਹੋਏ ਨੇ। ਦੇਖੋ ਮੇਰੇ ਕਲਗੀਧਰ ਪਾਤਸ਼ਾਹ ਨੇ ਕਿੰਨਾ ਸਮਾਂ ਪਹਿਲਾਂ 239-40 ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ, ਆਖਿਆ ਭਲਿਆ ਹੰਕਾਰ ਨਾ ਕਰੀ। ਉੱਥੇ ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਕਿਹਾ ਸੀ ਸਿੰਘਾਂ ਵਾਸਤੇ, ਆਖਿਆ ਸਿੱਖੋ ਇਹਨਾਂ ਬਾਹਮਣਾਂ ਦੀ ਕੀ ਸੇਵਾ ਕਰਨੀ ਹੋਈ, ਇਹ ਤੇ ਹੰਕਾਰੇ ਪਏ ਨੇ, ਫਿਰ ਮਹਾਰਾਜ ਜੀ ਦੀ ਸੇਵਾ ਕਰੀਏ। ਸੇਵ ਕਰੀ ਇਨਹੀਂ ਕੀ ਭਾਵ, ਜੇ ਸਿੱਖ ਦੀ ਸੇਵਾ ਕਰਨੀ ਚਾਹੁੰਦੇ ਨਾ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਦੀ ਸੇਵਾ ਕਰ, ਦੇ ਦਾਨ ਪੁੰਨ ਜਿੰਨਾ ਦੇਣਾ ਇਹਨੂੰ ਦੇ।

0: ਪਲੋ ਜਿਹੜਾ ਅੱਗੇ ਹੰਕਾਰੀ ਅੱਗੇ ਭਾਂਡਾ ਭਰਿਆ ਉਹਨੂੰ ਦਾਨ ਦੇਣ ਦਾ ਕੀ ਲੱਗ ਕਿਸੇ ਭੁੱਖੇ ਗਰੀਬ ਨੂੰ ਦੇ
1: ਦਾਨ ਦਿਓ ਇਨਹੀ ਕੋ ਪਲੋ ਔਰ ਅੰਨ ਕੋ ਦਾਨ ਲਾ ਦਿੱਤੀ
0: ਔਰ ਕਿੰਨੀ ਬਖਸ਼ਿਸ਼ ਕਰ ਦਿੱਤੀ ਆਖਿਆ ਤੂੰ ਕਿਸੇ ਗੁਰਸਿੱਖ ਨੂੰ ਦਾਨ ਕਰੇਗਾ ਨਾ ਤੇ ਦਰਗਾਹ ਵਿੱਚ ਵੀ ਤੈਨੂੰ ਨਸੀਬ ਹੋਵੇਗਾ।

0: ਤੇ ਉਹ ਸਭ ਠੀਕ ਤੇ ਇਸ ਤੱਕ ਕਹਿ ਦਿੱਤਾ ਕਲਗੀਧਰ ਪਾਤਸ਼ਾਹ ਨੇ ਕਹਿੰਦੇ ਮੇਰਾ ਘਰ ਮੇਰਾ ਮਨ ਮੇਰਾ ਤਨ ਮੇਰਾ ਸਿਰ ਇਸ ਕਲਗੀਧਰ ਇਸ ਖਾਲਸੇ ਤੋਂ ਕੁਰਬਾਨ ਹੈ
1: ਮੋਗੇ ਮੈਂ ਮਨ ਤੇ ਤਨ ਤੇ ਸਿਰ ਲਓ ਤਨ ਹੈ ਸਭ ਹੀ
0: ਪਰ ਖਾਲਸੇ ਤੇ ਬਣੀਏ ਜਿਹੜੇ ਸਾਹਿਬ ਗੁਰੂ ਪਾਤਸ਼ਾਹ ਦੇ ਬਲ ਕਹੇ ਹੋਏ ਬੋਲ ਤੇ ਪੁਗਾਈਏ ਜਿਹੜੇ ਸਾਹਿਬ ਗੁਰੂ ਪਾਤਸ਼ਾਹ ਨੂੰ ਖਾਲਸਾ ਕਿਉਂ ਜਾ ਚਾਹੀਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਬਾਰਾਂ ਵਿੱਚ

ਮਨ ਇਸ਼ਨਾਨ ਦਿਲਾਏ ਮਿੱਠਾ ਬੋਲਣ ਨਿਵ ਚੱਲਣ ਜਿਹਨੂੰ ਵੱਢਣ ਪਈ ਨੇ ਅੱਜ ਸਿੱਖ ਨੂੰ ਸਿੱਖ ਵੇਖ ਕੇ ਰਾਜੀ ਨੇ ਫਿਰ ਕਾਹਦੇ ਕਲਗੀਧਰ ਪਾਤਸ਼ਾਹ ਦੀਆਂ ਵਿਸਾਖੀਆਂ ਮਨਾ ਰਹੇ ਨੇ ਅਸੀਂ ਇੱਕ ਦੂਜੇ ਨੂੰ ਵੇਖ ਕੇ ਪਾਉਂਦੇ ਨਹੀਂ ਸਾਨੂੰ ਤੇ ਸਰਦਾਰੀਆਂ ਚਾਹੀਦੀਆਂ ਅੱਜ ਕਿਸੇ ਨੂੰ ਪ੍ਰਧਾਨ ਨਾ ਬਣਾਓ ਸਕੱਤਰ ਨਾ ਬਣਾਓ ਅਹੁਦਾ ਨਾ ਦਿਓ ਉਹ ਕਹਿੰਦਾ ਮੈਂ ਗੁਰਦੁਆਰਾ ਨਵਾਂ ਬਣਾ ਲਾਂਗਾ ਮੈਂ ਆਉਂਦਾ ਹੀ ਨਹੀਂ ਤੇਰੇ ਗੁਰਦੁਆਰਾ ਵਾਹ ਹੈ ਕਲਗੀਧਰ ਪਾਤਸ਼ਾਹ ਦਾ ਸਿੱਖ ਨਿਮਰਤਾ ਕੋਈ ਨਹੀਂ ਸਾਹਿਬ ਗੁਰ ਪਾਤਸ਼ਾਹ ਭੋਲਿਆ

ਭਲਾ ਮਨਾ, ਅਸੀਂ ਤੇ ਹੰਕਾਰ ਕਰਨੇ, ਮੈਂ ਇੰਨਾ ਦਾਨ ਕੀਤਾ। ਸਾਧ ਸੰਗਤ ਗੁੱਸਾ ਨਾ ਕਰਿਓ, ਇਹ ਸੱਚੀਆਂ ਗੱਲਾਂ ਨੇ। ਅੱਜ ਕੋਈ 100 ਰੁਪਇਆ ਦੇਵੇ ਨਾ ਨਾ ਲਵੇ, ਤੇ ਦੂਜਾ ਕਹਿੰਦੇ ਆ ਭਾਈ ਮੇਰਾ ਨਾਂ ਕਿਉਂ ਨਹੀਂ ਸੀ ਲਿਖਿਆ ਬੋਰਡ ਤੇ,

0: ਫਿਰ ਸਾਹਿਬ ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਇਹੋ ਜਿਹਾ ਖਾਲਸਾ ਬਣ ਜਾਏ ਨਾ ਤੇ ਫਿਰ ਮੈਂ ਕੀ ਕਰਾਂ। ਤੇ ਅਗਲੇ ਪੰਕਤੀਆਂ ਭਾਈ ਸਾਹਿਬ ਜੀ ਦੀਆਂ ਬੜੀਆਂ ਕਮਾਲ।
1: ਕੁਰਬਾਨੀ ਤਿੰਨਾ ਗੁਰ ਸਿੱਖਾਂ,
0: ਅੱਛਾ ਸਿੱਖਾਂ ਇਹੋ ਜਿਹਾ ਬਣ ਜਾ ਮੈਂ ਤੇਰੇ ਤੋਂ ਕੁਰਬਾਨ ਜਾ।
1: ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿੱਛਲੇ ਰਾਤੀ।

ਹਰੀ ਜੁੜਨ ਦੇ। ਤੇ ਸੰਗਤ ਸਭ ਤੋਂ ਅਹਿਮ ਚੀਜ਼ ਹੈ, ਜੇ ਕੋਈ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਨਾ ਤੇ ਸੰਗਤ ਵਿੱਚ ਆ ਕੇ ਬਹਿਣ ਦਾ ਯਤਨ ਕਰਿਆ ਕਰ, ਕਿਉਂ ਸਾਹਿਬ ਗੁਰੂ ਪਾਤਸ਼ਾਹ ਨੇ ਬਚਨ ਕਿਹਾ ਹੈ

ਸਾਥਾਂ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਪੰਜਾਂ ਸਿੰਘਾਂ ਨੂੰ ਹਲੂਣਾ ਦਿੱਤਾ। 80,000 ਦਾ ਇਕੱਠ ਸੀ ਸੰਤ ਸਿੰਘ, ਜਦੋਂ ਹਲੂਣਾ ਦਿੱਤਾ ਨਾ ਤੇ ਭੱਜ ਗਏ ਸਾਰੇ ਮੇਰੇ ਵਰਗੇ ਕੜਾ ਖਾਣ ਵਾਲੇ। ਕਹਿਣ ਲੱਗੇ ਹੈ ਅੱਜ ਕੱਲ੍ਹ ਕਿਧਰ ਪਾਤਸ਼ਾਹ ਨੂੰ ਕੀ ਹੋ ਗਿਆ, ਮੇਰੇ ਧੰਨ ਗੁਰ ਅਮਰਦਾਸ ਪਾਤਸ਼ਾਹ ਨੇ ਅਨੰਦ ਸਾਹਿਬ ਦੀ ਬਾਣੀ ਵਚਨ ਕੀਤਾ ਹੈ, ਇਹ ਅੰਮ੍ਰਿਤ ਹੈ ਕੀ? ਸਤਸੰਗ ਧਿਆਨ ਦਿਓ ਜੇ ਇਹ ਸ਼ਬਦ ਕੀ ਲਿਖਿਆ।

ਹੰਕਾਰੀ ਸਨ ਨਾ ਲੋ ਅਸੀਂ ਸ਼ੂਦਰਾਂ ਦੇ ਨਾਲ ਬਹਿ ਕੇ ਅੰਮ੍ਰਿਤ ਛਕੀਏ ਅਸੀਂ ਨੀਚ ਜਾਤੀ ਵਾਲਿਆਂ ਦੇ ਨਾਲ ਬਹਿ ਕੇ ਪ੍ਰਸ਼ਾਦਾ ਛਕੀਏ ਤੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾਤੇ ਨੇ ਐਸੀ ਬਖਸ਼ਿਸ਼ ਕਰ ਦਿੱਤੀ

0: ਵੇਖਿਆ ਸਾਸ਼ਨ ਕਿੰਨਾ ਬਾਣੀ ਦਾ ਜਪਣਾ ਔਖਾ।
1: ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਐਵੇਂ ਨੀ ਕਿਹਾ, ਇਹ ਮਾਂ ਤੂੰ ਤੇ ਕਹੀ ਨੀ ਹੈ ਨਾ, ਪਰ ਮੈਂ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾ ਹੁਣੇ ਕਹੀਏ ਨਾ। ਭਾਈ ਪ੍ਰਸ਼ਾਦ ਵਰਤਣ ਲੱਗਿਆ, ਹੁਣ ਗੱਲਾਂ ਕਰੋ ਤੇ ਵੇਖਿਓ ਹਾਲ ਗੂੰਜ ਉੱਠੇਗਾ। ਜਦੋਂ ਸਤਨਾਮ ਸ੍ਰੀ ਵਾਹਿਗੁਰੂ ਦੀ ਵਾਰੀ ਆਈ ਹੈ ਤੇ ਕੋਈ ਬੋਲਦਾ ਹੀ ਨਹੀਂ। ਮੇਰੇ ਸਾਹਿਬ ਗੁਰਪਾਤ ਕਹਿੰਦੇ ਜਪਿਆ ਕਰੋ, ਕਿਉਂ ਨੈਣ ਨਾ ਦੇਖੇ ਸਾਧ ਤੇ ਨੈਣ ਬਿਹਾਲਿਆ। ਉਹਨਾਂ ਨੈਣਾਂ ਨੂੰ ਕੀ ਕਰਨਾ ਹੈ ਜਿਹੜੇ ਗੁਰੂ ਦਾ ਦੀਦਾਰ ਤੇ ਨਹੀਂ ਕਰਦੇ ਟੀਵੀ 8-8 ਘੰਟੇ ਵੇਖਦੇ, ਕਿ ਉਹ ਨੈਣ ਪਵਿੱਤਰ ਨੇ। ਨੈਣ ਨਾ ਦੇਖੇ ਸਾਧ ਤੇ ਨੈਣ ਬਿਹਾਲਿਆ, ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ। ਕ੍ਰਿਸ਼ਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ ਹਰ ਹਾਂ, ਜਬ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਜਿੰਨੇ ਮਰਜ਼ੀ ਪੈਸੇ ਵਾਲੇ ਹੋ ਲਓ, ਪਰ ਗੁਰੂ ਤੋਂ ਪਿੱਛੇ ਹੁੰਦੇ ਜਾਂਦੇ ਹਾਂ, ਕਿਉਂ ਸਾਰੀ ਦੱਸਣਾ ਤੇ ਰਾਮ ਆਉਂਦਾ ਹੀ ਨਹੀਂ। ਜਪੋ ਸਾਰੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੇਖੋ ਜਿਹਦਾ ਪਿਤਾ ਅਮੀਰ ਹੋਵੇ ਤੇ ਉਹਦਾ ਪੁੱਤਰ ਕਿੰਨਾ ਮਾਣ ਕਰਦਾ, ਤੇ ਜਿਹਦਾ ਗੁਰੂ ਅਮੀਰ ਹੋਵੇ ਉਹਦਾ ਸਿਰ ਕਿਉਂ ਨਾ ਮਾਣ ਕਰੇ। ਜਿਹੜੇ ਸਾਹਿਬ ਗੁਰੂ ਪਾਤਸ਼ਾਹ ਮਾਣ ਕਰਦੇ ਨੇ, ਸੱਚੇ ਪਾਤਸ਼ਾਹ ਤੂੰ ਮੇਰਾ ਪਿਤਾ ਹੈ, ਬਚਨ ਕੀਤਾ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਵਿੱਚ, ਤੇ ਕੀ ਕਿਹਾ

0: ਕਿੱਡਾ ਦਿਆਲ ਹੈ।
1: ਔਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਏ,
0: ਇੱਥੇ ਹੀ ਬਸ ਨੇ ਅਗਲੀ।

ਤਾਂ ਪੰਚਮ ਪਾਤਸ਼ਾਹ ਨੇ ਕਿਹਾ ਆਹ ਭਲਿਆ ਕਿਸੇ ਦੂਜੇ ਅੱਗੇ ਮੱਥਾ ਨਾ ਟੇਕੀ, ਕਿਸੇ ਦੂਜੇ ਕੋਲੋਂ ਮੰਗਣਾ ਪਵੀ, ਕਿਉਂ ਤੇਰਾ ਗੁਰੂ ਸਮਰੱਥ ਤੇ ਫਿਰ ਕੀ ਕਰ।

ਬੰਦਾ ਅਰੇ ਕੀ ਯਤਨ ਕਰਿਓ ਬੰਦੇ ਬਣਿਓ ਬੰਦਾ ਕੌਣ ਹੁੰਦਾ ਜਿਹੜੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ ਬੰਦਾ ਕਿਹਨੂੰ ਆਉਂਦੇ ਨੇ ਬੰਦੇ ਤਾਂ ਆਪਾਂ ਸਾਰੇ ਹੀ ਹਾਂ ਮਨੁੱਖ ਤੇ ਸਾਰੇ ਹੀ ਹਾਂ ਪਰ ਗੁਰੂ ਦਾ ਬੰਦਾ ਕੌਣ ਹੁੰਦਾ ਉਹਦੇ ਯਤਨ ਦੇ ਲੱਛਣ ਕੀ ਹੁੰਦੇ ਨੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੇ ਕੀ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲਾ ਸੱਚੇ ਪਾਤਸ਼ਾਹ ਮੇਰਾ ਸਭ ਕੁਝ ਤੇਰਾ ਜਿਵੇਂ ਕਿਸੇ ਗੁਲਾਮ ਨੂੰ ਮੁੱਲ ਲੈ ਲਈਏ ਨਾ ਤੇ ਉਹਦੇ ਕੋਲ ਜੋ ਮਰਜ਼ੀ ਕਰਵਾਈਏ ਹੇ ਬਾਬਾ ਜੋ ਮਰਜ਼ੀ ਕਰਵਾ ਮੈਂ ਤੇ ਤੇਰਾ ਗੁਲਾਮ ਹਾਂ

0: ਇੱਕ ਪਾਸੇ ਨੌਕਰ ਬਣਨਾ, ਇੱਕ ਪਾਸੇ ਚਤੁਰਾਈਆਂ ਕਹਿਣਾ, ਇੱਕ ਪਾਸੇ ਕਹਿੰਦਾ ਮੈਂ ਸੇਵਾਦਾਰ ਹਾਂ, ਇੱਕ ਪਾਸੇ ਚਤੁਰਾਈਆਂ ਕਰਨਾ, ਗੱਲ ਬਣਨੀ ਨਹੀਂ। ਕਿਉਂਕਿ ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਕਿਹਾ ਭਲਿਆ ਜੇ ਗੁਰੂ ਅੱਗੇ ਚਤੁਰਾਈਆਂ ਕਰੇਗਾ ਤੇ ਗੁਰੂ ਕੋਲੋਂ ਕੰਮ ਨਹੀਂ ਬਣੇਗਾ। ਕਿਉਂ?
1: ਚਤੁਰਾਈ ਸਿਆਨਪਾ ਕਿਤੇ ਕੰਮ ਨਾ ਆਈ ਹੈ,
0: ਤੇ ਜਾਣਦਾ ਹੈ

0: ਪੀਆਂ। ਫਿਰ ਕੀ ਗੁਰੂ ਰਾਜੀ ਹੋ ਜਾਏਗਾ?
1: ਅੱਛਾ ਨਹੀਂ।
0: ਗੱਲਾਂ ਕਰੇ ਕਨੇਰੀਆਂ ਖਸਮ ਨ ਪਾਏ ਸਾ। ਪਾਤਸ਼ਾਹ ਜੇ ਗੁਰੂ ਨੂੰ ਖੁਸ਼ ਕਰਨਾ ਹੋਵੇ ਤੇ ਫਿਰ ਕਿਉਂ ਜਾ ਸੇਵਕ ਬਣਾ? ਤੇ ਨਾਲ ਹੀ ਗੁਰੂ ਪਾਤਸ਼ਾਹ ਨੇ ਉੱਤਰ ਦਿੱਤਾ,
2: ਆਪ ਗਵਾਏ ਸੇਵਾ ਕਰੇ।
0: ਮੰਦੀ ਹੋਵੇ ਮਾਰ ਜੇ ਗੁਰੂ ਦਾ ਸੇਵਕ ਬਣਨਾ ਜੀ।

ਕੀ ਕਮੀਆਂ। ਪਰ ਸਮਰੱਥ ਵੀ ਇੱਕ ਗੱਲ ਮੰਗਦਾ ਹੈ, ਕਿੱਦਾਂ ਵੀ ਮਾਂ ਪਿਓ ਦਾ ਪਿਆਰ ਹੋਵੇ ਬੱਚਿਆਂ ਨਾਲ। ਪਰ ਮਾਂ ਬਾਪ ਵੀ ਕੁਝ ਲੋਚਦੇ ਨੇ ਕਿ ਸਾਡਾ ਪੁੱਤਰ ਕੀ ਕਰੇ। ਇਸੇ ਤਰ੍ਹਾਂ ਗੁਰੂ ਦਾ ਸਿੱਖ, ਗੁਰੂ ਵੀ ਕੁਝ ਲੋਚਦਾ ਕਿ ਸਿੱਖ ਮੇਰੇ ਨਾਲ ਕਿਹੋ ਜਿਹਾ ਪਿਆਰ ਕਰੇ। ਬੜੇ ਪਿਆਰੇ ਬਚਨ ਨੇ ਅਗਲੀ ਪੰਕਤੀ ਵਿੱਚ।

ਇਹ ਪਿਆਰ ਕਿਹੋ ਜਿਹਾ ਕਰੀਏ? ਦੁਨੀਆਂ ਤੇ ਠੱਗੀ ਫਿਰ ਵੀ ਦੁਨੀਆਂ ਦਾ ਪਿਆਰ ਤੇ ਇਹੋ ਜਿਹਾ, ਅੱਜ ਲੱਗਦਾ ਕੱਲ ਟੁੱਟ ਜਾਂਦਾ। ਮੇਰੇ ਪੰਚਮ ਪਾਤਸ਼ਾਹ ਨੂੰ ਪੁੱਛੀਏ, ਬਾਬਾ ਜੇ ਗੁਰੂ ਨਾਲ ਪਿਆਰ ਕਰਨਾ ਹੋਵੇ ਤੇ ਗੁਰੂ ਦਾ ਪਿਆਰ ਤੋੜ ਨਿਭਜਾ ਤੇ ਕਿਹੋ ਜਿਹਾ ਪਿਆਰ ਕਰਾਂ? ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਹਰ ਗੱਲ ਦਾ ਉੱਤਰ ਦਿੱਤਾ ਗਿਆ। ਆਖਿਆ ਸਿੱਖਾ, ਜੋ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ। ਸਾਰੇ ਹੋ ਗਿਆ ਪਿਆਰ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ, ਕੁਝ ਸਮੇਂ ਬਾਅਦ ਤੜ ਤੜ ਕੇ ਜਾਣ ਦੇ ਦੇ। ਗੁਰੂ ਦਾ ਸਿੱਖ ਵੀ ਐਸਾ ਹੋਵੇ, ਗੁਰੂ ਨਾ ਦਿਸੇ, ਗੁਰੂ ਦੀ ਬਾਣੀ ਦਾ ਪਾਠ ਨਾ ਕਰੇ ਤੇ ਜਾਨ ਨਿਕਲਦੀ ਹੋਵੇ, ਐਸਾ ਸਿੱਖ ਚਾਹੀਦਾ ਗੁਰੂ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਹੁਣ ਸਤਿਗੁਰੂ ਕਹਿੰਦੇ ਨੇ ਤਿਆਰੀ ਕਰਨ ਲੱਗੇ ਹਨ, ਤਿਆਰੀ ਬਾਹਰ ਪਹਿਲੀ ਉਦਾਸੀ ਤੇ ਤੁਰਨ ਦੀ ਤਿਆਰੀ ਕਰਨ ਲੱਗੇ ਹੈ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਿੱਚ ਐਸੀ ਇੱਕ ਅਮੁੱਖ ਖੂਹ ਸੀ, ਜਿਸ ਖੂਹ ਨੇ ਬੈਠ ਕੇ ਸਤਿਗੁਰੂ ਨੂੰ ਕਹਿੰਦੇ ਹੱਟੀ ਨਾ ਕਰਨ ਦਿੱਤੀ, ਹਾਲ ਨਾ ਵਾਹੁਣ ਦਿੱਤਾ ਅਤੇ ਕਹਿੰਦੇ ਸਤਿਗੁਰੂ ਹੁਣ ਤੁਰਨ ਲੱਗੇ। ਮਹਾਰਾਜ ਕਹਿੰਦੇ ਰਾਏ ਬਲਾਰ ਜੀ ਵੀ ਆਏ ਹੈ, ਮਾਤਾ ਪਿਤਾ ਜੀ ਵੀ ਆਏ ਹਨ ਅਤੇ ਸਾਰਾ ਬੇਦੀ ਪਰਿਵਾਰ ਵੀ ਇਕੱਠਾ ਹੋਏ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਦੌਲਤ ਖਾਨ ਨੇ ਇਹ ਵੀ ਆਖਿਆ ਜੀ ਸਤਿਗੁਰੂ ਹੁਣ ਤੁਸੀਂ ਇਸ ਇੱਥੋਂ ਜਾਓ ਨਾ ਤੇ ਤੁਸੀਂ ਇੱਥੇ ਰਹੋ। ਮਹਾਰਾਜ ਕਹਿਣ ਲੱਗੇ ਅਸੀਂ ਨੌਕਰੀ ਨਹੀਂ ਕਰਨੀ ਹੁਣ ਤੇਰੀ। ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਮੈਂ ਤੁਹਾਡਾ ਨੌਕਰ ਹੈ, ਤੁਸੀਂ ਨਹੀਂ ਮੇਰੇ ਨੌਕਰ ਤੇ ਤੁਸੀਂ ਨਾ ਜਾਓ। ਸੁਰ ਦੇ ਨਾਲ ਸੁਰ ਹੋਇਆ ਹੋਇਆ, ਰਾਗ ਨਾਲ ਸੁਰ ਹੋਇਆ, ਭਾਈ ਮਰਦਾਨਾ ਜੀ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਤੁਰਨ ਲੱਗੇ ਹੈ। ਕਹਿੰਦੇ ਕਹਿੰਦੇ ਵਿਸਾਖੀ ਦਾ ਦਿਨ ਸੀਗਾ, ਸੰਗਰਾਂਦ ਦਾ ਪਵਿੱਤਰ ਦਿਹਾੜਾ ਸੀ, ਜਦੋਂ ਮਹਾਰਾਜ ਨੇ

ਤੁਰ ਲੱਗੇ ਹਨ ਤੇ ਕਹਿੰਦੇ ਸਾਡੇ ਮਾਤਾ ਜੀ ਗੁਰੂ ਕੇ ਮਹਿਲ ਸੁਲੱਖਣੀ ਜੀ ਨੇ ਬੇਨਤੀ ਕੀਤੀ ਭੈਣ ਨਾਨਕੀ ਨੂੰ ਭੈਣੇ ਵੱਡੀਆਂ ਅੱਖਾਂ ਦਾ ਵੱਡੀਆਂ ਭੈਣਾਂ ਦਾ ਆਖਾ ਵੀਰ ਮਰ ਜਾਂਦੇ ਹੈ ਤੇ ਤੁਸੀਂ ਆਖੋ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਨਾ ਜਾਣ ਸਤਿਗੁਰੂ ਨੂੰ ਪਹਿਲੀ ਉਦਾਸੀ ਤੇ ਤੁਰ ਲੱਗੇ ਹੈ ਭੈਣ ਨੇ ਆਖਿਆ ਵੀਰ ਤੁਸੀਂ ਨਾ ਜਾਓ ਤੇ ਕਹਿੰਦੇ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਇਹ ਛੋਟੇ ਛੋਟੇ ਸਨ ਉਹਨਾਂ ਨੂੰ ਨਾਲ ਲੈ ਕੇ ਭੈਣ ਕਹਿਣ ਲੱਗੀ ਹੈ ਵੀਰ ਜੀ ਤੁਸੀਂ ਤਾਂ ਹੁਣ ਚੱਲੇ ਹੋ ਤੇ ਇਹ ਬੱਚੇ ਆ ਜਿਹੜੇ ਕਿਹੜੇ ਕਿਹਦੀ ਗੋਦੀ ਦਾ ਨਿੱਕ ਮਾਨਣਗੇ ਸਤਿਗੁਰੂ ਕਹਿਣ ਲੱਗੇ ਭੈਣ ਤੇਰੀ ਗੋਦੀ ਅਸੀਂ ਅਕਾਲ ਪੁਰਖ ਪਾਸੋਂ ਇਸੇ ਵਾਸਤੇ ਖਾਲੀ ਰਖਾਈ ਹੈ ਇਹ ਤੇਰੀ ਗੋਦੀ ਦਾ ਨਿੱਕ ਮਾਨਣਗੇ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭੈਣ ਨਾਨਕੀ ਬੇਨਤੀ ਕਰਨ ਲੱਗੀ ਹੈ ਕੀ ਕਹਿਣ ਲੱਗੀ ਹੈ ਬੜਾ ਭੈਣ ਦਾ ਸਤਿਕਾਰ ਕਰਦੇ ਸੀ ਬੇਬੇ ਜੀ ਕਹਿ ਕੇ ਬੁਲਾਉਂਦੇ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਬੇਬੇ ਨਾਨਕੀ ਲਿਖਿਆ ਹੋਇਆ ਹੈ ਕਹਿੰਦੇ ਨੇ ਭੈਣ ਨਾਨਕੀ ਹੁਣ ਕਹਿਣ ਲੱਗੀ ਆਪਣੇ ਵੀਰ ਨੂੰ ਕੀ ਕਹਿਣ ਲੱਗੀ ਹੈ ਸੁਣੋ ਸਾਡੇ ਜੱਥਾ ਕਿਉਂ ਬਿਆਨ ਕਰਦਾ

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪਹਿਲੀ ਉਦਾਸੀ ਉੱਤੇ ਤੁਰੇ ਹਨ। ਮਹਾਰਾਜ ਏਮਨਾਬਾਦ ਵਿੱਚ ਪੁੱਜੇ ਹਨ। ਇੱਥੇ ਭਾਈ ਲਾਲੋ ਜੀ ਦੇ ਬਾਰ ਦੇ ਅੱਗੇ ਜਾ ਕੇ ਸਤਿਗੁਰੂ ਖੜੋ ਗਏ ਹਨ। ਮਹਾਰਾਜ ਨੇ ਆਵਾਜ਼ ਮਾਰੀ, ਭਾਈ ਲਾਲੋ। ਭਾਈ ਲਾਲੋ ਆਪਣੀ ਕਿਰਤ ਵਿੱਚ ਰੁੱਝਿਆ ਹੋਇਆ ਸੀ, ਕਹਿੰਦੇ ਕਿੱਲੇ ਘੜੀ ਜਾ ਰਿਹਾ ਸੀ। ਸਤਿਗੁਰੂ ਨੇ ਆਵਾਜ਼ ਮਾਰੀ ਜਦੋਂ ਅਤੇ ਇਹ ਵੇਖਿਆ, ਇਸਨੇ ਕਹਿਣ ਲੱਗਿਆ, ਮਹਾਰਾਜ ਤੁਸੀਂ ਚੰਗੇ ਸਾਧੂ ਹੋ ਤੇ ਤੁਸੀਂ ਮੇਰੇ ਘਰ ਵਿੱਚ ਭੁਲੇਖੇ ਨਾਲ ਤਾਂ ਨਹੀਂ ਆ ਗਏ। ਮੇਰੇ ਤਾਂ ਮੱਥੇ ਉਹ ਲੱਗਦਾ, ਮੈਨੂੰ ਤਾਂ ਸ਼ੂਦਰ ਕਹਿ ਕੇ ਬੁਲਾਉਂਦੇ ਹੈ, ਉਹ ਲੱਗਦਾ ਮੇਰੇ ਮੱਥੇ ਜਿਹਨੇ ਕੋਈ ਕੰਮ ਕਾਰ ਤਾਜ ਵਿਹਾਜ ਮੈਨੂੰ ਕਰਾਉਣਾ ਹੋਵੇ, ਹੋਰ ਤਾਂ ਕੋਈ ਮੇਰੇ ਕੋਲ ਆਉਂਦਾ ਹੀ ਨਹੀਂ ਗਾ, ਤੁਸੀਂ ਭੁਲੇਖੇ ਨਾਲ ਮੇਰੇ ਕੋਲ ਆ ਗਏ। ਸਤਿਗੁਰੂ ਕਹਿਣ ਲੱਗੇ, ਭਾਈ ਲਾਲੋ, ਤੇਰੀ ਮੇਰੀ ਪ੍ਰੀਤ ਆ ਨਾ ਜਿਹੜੀ, ਉਹ ਤਾਂ ਸੱਤ ਜਨਮ ਤੋਂ ਤੁਰੀ ਆਉਂਦੀ। ਸੱਤ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਲਾਲੋ ਦਾ ਨਾਂ ਆਉਂਦਾ ਹੈ। ਗਿਆਨੀ ਜੀ ਨੇ ਲਿਖਿਆ ਬਾਣੀ ਬਿਹੋਰਾ, ਉਹਨਾਂ ਨੇ ਲਿਖਿਆ ਗਿਆਨੀ ਨਰੈਣ ਸਿੰਘ ਜੀ, ਉਹਨਾਂ ਨੇ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਲਾਲੋ ਦਾ ਨਾਂ ਜਿਹੜਾ ਉਹ ਸੱਤ ਵਾਰੀ ਆਉਂਦਾ ਹੈ, ਤੇ 99 ਬੋਲੀਆਂ ਦਾ ਜ਼ਿਕਰ ਹੈ ਜਿਹੜਾ, ਯਾਨੀ ਨਰੈਣ ਸਿੰਘ।

ਸਹੀ ਹੈ। ਇਸ ਵਾਸਤੇ ਅਸੀਂ ਤਾਂ ਤੈਨੂੰ ਇੱਥੇ ਮਿਲਣ ਵਾਸਤੇ ਆਏ ਹਾਂ। ਮਹਾਰਾਜ ਕਹਿੰਦੇ ਇਹ ਲੱਕੜਾਂ ਹੀ ਘੜੀ ਜਾਂਦਾ, ਦਿਲੇ ਘੜੀ ਜਾਂਦਾ, ਇਹ ਮਨ ਵੀ ਘੜਿਆ, ਇਹਦੇ ਪਾਠ ਖੁੱਲੇ ਹਨ। ਸਤਿਗੁਰੂ ਮਹਾਰਾਜ ਇਸ ਦੇ ਘਰੇ ਸਵਾ ਮਹੀਨਾ ਰਹੇ ਹਨ। ਇਸ ਤੇ ਇੱਕ ਬਹੁਤ ਵੱਡਾ ਹੰਕਾਰੀ ਬੰਦਾ ਮਲਕ ਭਾਗੋ ਰਹਿੰਦਾ ਸੀ, ਉਸ ਨੇ ਬਰਮ ਭੋਜ ਕੀਤਾ। ਬਰਮ ਭੋਜ ਵਿੱਚ ਸਾਰੇ ਸਾਧੂ ਸੰਤ ਮਹਾਤਮਾ ਜਿਹੜੇ ਉਹ ਸੱਦੇ ਹਨ, ਮੇਰੇ ਬਰਮ ਭੋਜ ਵਿੱਚ ਸਾਰੇ ਆਓ, ਸਾਰੇ ਗਏ ਹਨ। ਤੇ ਪੁੱਛਿਆ ਇਸਨੇ ਵੀ ਕੋਈ ਰਹਿੰਦਾ ਤਾਂ ਨਹੀਂ ਸਾਧੂ ਜਿਹੜਾ ਮੇਰੇ ਬਰਮ ਭੋਜ ਵਿੱਚ ਨਾ ਆਇਆ ਹੋਵੇ। ਇਹ ਕਹਿਣ ਲੱਗੇ ਜੀ ਇੱਕ ਹੈ ਤਪਾ, ਨਾਨਕ ਤਪਾ, ਉਹ ਭਾਈ ਲਾਲੋ ਦੇ ਘਰ ਵਿੱਚ ਠਹਿਰਿਆ ਹੋਇਆ, ਤੇ ਤੁਸੀਂ ਉਹ ਨਹੀਂ ਇਸ ਬਰਮ ਭੋਜ ਵਿੱਚ ਆਇਆ, ਕਿਉਂ ਨਹੀਂ ਆਇਆ? ਜਾਓ ਸੱਦ ਕੇ ਲਿਆਓ, ਮੇਰਾ ਤਾਂ ਹੁਕਮ ਹੀ ਦੇਣਾ, ਤੁਸੀਂ ਬੇਨਤੀ ਕਰਨੀ ਹੈ। ਸਾਰੇ ਸਾਧੂ ਆਏ ਹੈ, ਉਹ ਤਪਾ ਜਿਹੜਾ ਨਾਨਕ ਤਪਾ ਉਹ ਕਿਉਂ ਨਹੀਂ ਆਇਆ? ਲਓ ਇਹ ਪੰਜਾ ਬ੍ਰਾਹਮਣ ਸੀ ਜਿਹੜਾ, ਇਹ ਆ ਕੇ ਭਾਈ ਲਾਲੋ ਦੇ ਘਰ ਵਿੱਚ ਸਤਿਗੁਰੂ ਨੂੰ ਬੇਨਤੀ ਕਰਨ ਲੱਗੇ ਹੈ। ਕਹਿਣ ਲੱਗਿਆ ਜੀ ਮੇਰਾ ਜੀ ਮੇਰੀ ਸਰਕਾਰ ਆ ਜਿਹੜੀ ਇਹ ਤੁਹਾਨੂੰ ਯਾਦ ਕਰਦੀ ਹੈ, ਤੇ ਤੁਸੀਂ ਬਰਮ ਭੋਜ ਦੇ ਵਿੱਚ ਚਲੋ। ਲਓ ਇਸ ਨੇ ਆ ਕੇ ਕੀ ਆਖਿਆ ਸਤਿਗੁਰੂ ਨੇ? ਪੰਜੇ ਬ੍ਰਾਹਮਣ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਢਾਡੀ ਦਿੱਤਾ, ਕਿਉਂ ਬਿਆਨ ਕਰਦਾ?

तू सानू हो याद करे जी, हो याद करे हूं तू सानू सारे तारा।

ਪਾਤਸ਼ਾਹ ਮਹਾਰਾਜ ਪਾਤਸ਼ਾਹ ਜਦੋਂ ਤੀਸਰੀ ਵਾਰੀ ਬ੍ਰਹਮ ਭੋਜ ਦਾ ਵਿਦਾ ਸੱਦਾ ਜਿਹੜਾ ਆ ਗਿਆ ਨਾ, ਸਤਿਗੁਰੂ ਕਹਿਣ ਲੱਗੇ ਚੱਲ ਭਾਈ ਗਾਲੋ, ਹੁਣ ਆਪਾਂ ਮਲਕ ਭਾਗੋ ਦੇ ਘਰੇ ਚੱਲਣਾ। ਮਲਕ ਭਾਗੋ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਤੁਸੀਂ ਹੁਣ ਬਹੁਤ ਵੱਡੇ ਘਰ ਚੱਲੇ ਹੋ, ਬੜਾ ਅਮੀਰ ਬੰਦਾ, ਤੇ ਉੱਥੇ ਜਾ ਕੇ ਕਿਤੇ ਮੈਨੂੰ ਇਸ ਗਰੀਬ ਨੂੰ ਉਸਾਰ ਨਾ ਦੇਣਾ, ਮੇਰੀ ਕੁੱਲੀ ਆ ਜਿਹੜੀ ਇਸ ਨੂੰ ਉਸਾਰ ਨਾ ਦੇਣਾ। ਧੰਨ ਭਾਈ ਲਾਲੋ ਕਿਰਤੀ ਅਤੇ ਕਿਸਾਨ ਦਸਾਂ ਨੌਂ ਦੀ ਕਿਰਤ ਕਰਨ ਵਾਲਾ ਹੁਣ ਸਤਿਗੁਰੂ ਨੂੰ ਬੇਨਤੀ ਕਰਨ ਲੱਗਿਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਤੁਸੀਂ ਮਹਿਲ ਅਟਾਰੀਆਂ ਦੇ ਵਿੱਚ ਚੱਲੇ ਹੋ, ਉੱਥੇ ਜਾ ਕੇ ਇਸ ਗਰੀਬ ਨੂੰ ਕਿਤੇ ਵਿਸਾਰ ਨਾ ਦੇਣਾ। ਸਤਿਗੁਰੂ ਕਹਿਣ ਲੱਗੇ ਤੇਰੇ ਜਿਹੜੀ ਕੁੱਲੀ ਆ ਨਾ ਭਾਈ ਲਾਲੋ, ਉਹ ਮਹਿਲ ਅਟਾਰੀਆਂ ਦੇ ਨਾਲ ਚੰਗੀ ਹੈ, ਇਹ ਧਰਮ ਦੀ ਕਿਰਤ ਕਰਕੇ ਬਣੀ ਹੋਈ ਹੈ। ਉਹ ਹੰਕਾਰੀ ਬੰਦੇ ਹੈ, ਇੱਕ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭਾਈ ਲਾਲੋ ਨੂੰ ਕਹਿਣ ਲੱਗੇ ਹੈ, ਤੇ ਭਾਈ ਲਾਲੋ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਸਤਿਗੁਰੂ ਨੂੰ, ਕਹਿਣ ਲੱਗਿਆ ਸਤਿਗੁਰੂ ਵੇਖੋ ਕਿਤੇ ਇਸ ਗਰੀਬ ਨੂੰ ਉੱਥੇ ਜਾ ਕੇ ਵਿਸਾਰ ਨਾ ਦੇਣਾ। ਕੀ ਕਹਿਣ ਲੱਗਿਆ ਮਹਾਰਾਜ ਨੂੰ ਸੁਣੋ ਢਾਡੀ ਗੱਦੇ ਦਾ।

ಸದ್ಗುರು ಬರಂಪುಳಿದೇವೆ ಚಲೇಗೆ ಮಾಲಕಪ್ಪ ಅಗೋ ಕಹಿಣ ಲಗ್ಯಾ ಸದ್ಗುರು ಮಹಾರಾಜ ನೂ ಕಹಿಣ ಲಗ್ಯಾ ಜೀ ਤੁਸੀਂ ਤਾਂ ਮੈਨੂੰ ਚੰਗੇ ਕੋਈ ਰਾਗੀ ਲੱਗਦੇ ਹੋ ਗਵਈਏ ਲੱਗਦੇ ਹੋ ਕਿਸੇ ਰਾਜੇ ਮਹਾਰਾਜੇ ਦੇ ਨੌਕਰ ਲੱਗਦੇ ਹੋ ਤੁਸੀਂ ਤਾਂ ਇਹੋ ਜਿਹੇ ਸ਼ਬਦ ਆ ਜਿਹੜੇ ਪੜ੍ਹਦੇ ਹੋ ਮਿੱਠੇ ਮਿੱਠੇ ਰਾਗਾਂ ਦੇ ਵਿੱਚ ਤਨਖਾਹ ਕਿੰਨੇ ਕੁ ਲੈਂਦੇ ਹੋ ਸਤਿਗੁਰੂ ਕਹਿਣ ਲੱਗੇ ਤਨਖਾਹ ਤਾਂ ਬਹੁਤ ਜ਼ਰੂਰੀ ਹੈ ਨਾ ਆਪਣੇ ਬਾਲ ਬੱਚੇ ਦਾ ਪਾਲਣ ਪੋਸ਼ਣ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਆ ਜਿਹੜਾ ਹੁਣ ਢਾਡੀ ਸਿੰਘ ਪੜ੍ਹ ਰਹੇ ਆ ਰਾਗ ਇਹ ਸਤਾਰੇ ਰਾਗ ਦੇ ਵਿੱਚੋਂ ਸਤਾਰੇ ਦੇ ਵਿੱਚੋਂ ਕੁਝ ਅੰਸ਼ ਬਦਲ ਕੇ ਉਸਨੂੰ ਇਸ ਦਾ ਰੂਪ ਆ ਜਿਹੜਾ ਦਿੱਤਾ ਇਸ ਤੋਂ ਪਹਿਲਾਂ ਰਾਗ ਜਿਹੜਾ ਗਾਇਆ ਸੀ ਢਾਡੀ ਰਾਗ ਉਹ ਪੌੜੀ ਰਾਗ ਸੀ ਅਜੇ ਵਾਰਾਂ ਜਿਹੜੀਆਂ ਇਹ ਗਾਉਣੇ ਆ ਸ਼ੋਕ ਮਿਰਜੇ ਸਤਾਰੇ ਪੂਰਨ ਕੌਲਾਂ ਇਹ ਪੁਰਾਣੀਆਂ ਢਾਡੀ ਰਾਗ ਹੁੰਦੇ ਸਨ ਤੇ ਅਸੀਂ ਆ ਜਿਹੜੀਆਂ ਫਿਲਮੀ ਤਰਜ਼ ਹੈ ਇਹਦੇ ਬਹੁਤ ਵਿਰੁੱਧ ਵਿਰੁੱਧ ਹੈ ਕਿਉਂਕਿ ਜਦੋਂ ਫਿਲਮੀ ਤਰਜ਼ ਬੋਲੀ ਦੀ ਹੈ ਤੇ ਸੁਣਨ ਵਾਲੇ ਦੀ ਨਿਗਾਹ ਜਿਹੜੀ ਉਹ ਫਿਲਮਾਂ ਚ ਚਲੀ ਜਾਂਦੀ ਹੈ ਆਪਾਂ ਢਾਡੀ ਸਿੰਘ ਆਪਾਂ ਤੋਂ ਸੁਣ ਰਹੇ ਹਾਂ ਕਹਿਣ ਲੱਗਾ ਜੀ ਤਨਖਾਹ ਕਿੰਨੀ ਕੁ ਲੈਂਦੇ ਹੋ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਸਨੂੰ ਉਪਦੇਸ਼ ਕਰਨ ਲੱਗੇ ਅਮਰਤ ਭਾਗੋ ਕੀ ਕਹਿੰਦੇ ਹਨ ਸੁਣੋ ਢਾਡੀ ਕਿੱਥੇ

ခဏခဏနဲ့ဘုရုပ်ရဲ့မိုင်လာနဲ့ကြားတဲ့သတ္တဂရုသူစိတ်တော်ကျဲ့ရောသာရှိတဲ့ဦးသေးအေးပတိရဲ့ဒီကိဒာနဲ့ကမနာလေးဒါနဂရုဒါနကဆာမဟာရာဇ်ပါစယာကဲတဲ့ကတော့ဂရုအင်္ဂဒသာမဟာရာဇ်ပါစယာနုဂုရဂတိတဲ့ပရာဇမန်ကိတာနာਤੇ ਸੁਲਖਣੀ ਦੇ ਕਹਿਣ ਲੱਗੇ ਸਤਿਗੁਰੂ ਇਹ ਗੁਰਗਤੀ ਹੈ ਜਿਹੜੀ ਇਹ ਤਾਂ ਤੁਸੀਂ ਸੇਵਕ ਨੂੰ ਦੇ ਦਿੱਤੀ ਆਈ ਲੈਣਾ ਜੀ ਤੇ ਮੇਰੇ ਜਿਹੜੇ ਇਹ ਪੁੱਤਰ ਹਨ ਇਹ ਕੀ ਕਰਨਗੇ ਗੁਰ ਪ੍ਰਤਾਪ ਸੂਰਜ ਵਾਲਾ ਲਿਖਦਾ ਹੈ ਸਤਿਗੁਰੂ ਨੇ ਕਿਹਾ ਕਿ ਜਿਹੜਾ ਭਾਈ ਲੈਣਾ ਇਹ ਗੁਰੂ ਬਣ ਗਿਆ ਜੀ ਗੁਰੂ ਜੋ ਤੈਨਾਂ ਵਿੱਚ ਚਲੇ ਗਈ ਹੈ ਇਹ ਤਾਂ ਗੁਰੂ ਕੇ ਗਵਾਉਣ ਵਾਉਣਗੇ ਤੇ ਜਿਹੜੇ ਤੇਰੇ ਪੁੱਤਰ ਨਾ ਉਹ ਬਾਬੇ ਕੇ ਗਵਾਉਣਗੇ ਇਹਨਾਂ ਵਿੱਚ ਮਹਾਨ ਸ਼ਕਤੀਆਂ ਹੋਣਗੀਆਂ ਗੁਰ ਪ੍ਰਤਾਪ ਸੂਰਜ ਵਾਲਾ ਕਹਿੰਦਾ ਕਿ ਮਹਾਰਾਜ ਨੇ ਕਿਹਾ ਕਿ ਗੁਰੂ ਕਰਕੇ ਜੋ ਸ਼ੁਕਰ ਸਵਾਨ ਤਿਨ ਕੋ ਪੂਜੇ ਸਗਲ ਜਹਾਨ ਇਹ ਸਿੱਖੀ ਦੇ ਮਹਾਨ ਪ੍ਰਚਾਰਕ ਹੋਣਗੇ ਸਤਿਗੁਰੂ ਨੇ ਵਰ ਦਿੱਤਾ ਭਾਈ ਪ੍ਰਿਥੀ ਬਾਬਾ ਪ੍ਰਿਥੀ ਚੰਦ ਜੀ ਜਿਹੜੇ ਮਹਾਨ ਵਿਦਵਾਨ ਵੀ ਹੋਏ ਹਨ ਜਿਹਨਾਂ ਨੇ ਮਹਾਨ ਸਿੱਖੀ ਦਾ ਪ੍ਰਚਾਰ ਆ ਜਿਹੜਾ ਉਹ ਕੀਤਾ ਆਪਾਂ ਅੱਗੇ ਦਾ ਇਤਿਹਾਸ ਆ ਜਿਹੜਾ ਉਹ ਢਾਡੀ ਸਿੰਘਾਂ ਪਾਸੋਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ ਹੁਣ ਇੰਨੀ ਕੁ ਸੇਵਾ ਜਿਹੜੀ ਢਾਡੀ ਸਿੰਘਾਂ ਦੀ ਪ੍ਰਵਾਨ ਕਰਨੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਵੀ ਅਰਦਾਸ ਹੋਈ ਹੈ ਬੀਬੀਆਂ ਭੈਣਾਂ ਧੀਆਂ ਵੱਲੋਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਮਾਇਆ ਅਰਦਾਸ ਹੋਈ ਹੈ ਸਤਿਗੁਰੂ ਆਪਣੇ ਘਰੋਂ ਸੁੱਖ ਬਖਸ਼ਣ ਚੜ੍ਹਦੇ ਕਲਾ ਬਖਸ਼ਣ ਸਰ ਤੇ ਮੇਰ ਪ੍ਰਿਆਸ ਰੱਖਣ ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ ਸਾਰੀਆਂ ਸੰਗਤਾਂ ਸਾਹਮਣੇ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਗੁਰੂ ਦੇ ਘਰ ਵਿੱਚ ਪਹੁੰਚੀਆਂ ਹੋਈਆਂ ਸਾਰੇ ਮਾਈ ਭਾਈ ਸਭ ਸੰਗਤਾਂ ਪਿਆਰ ਨਾਲ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣੇ ਹੁਣੇ ਕੀਰਤਨ ਨਾਲ ਵੀ ਜੁੜੇ ਹੋਏ ਸਾਂ, ਫਿਰ ਕਥਾ ਦਾ ਆਨੰਦ ਮਾਣਿਆ। ਸਮਾਂ ਸੀਮਤ ਹੀ ਹੈ, ਥੋੜ੍ਹਾ ਹੀ ਹੈ। ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿਨ੍ਹਾਂ ਨੇ ਇੱਥੇ ਜ਼ੁਲਮ ਦੇ ਭਾਂਬੜ ਸੀ ਜਿਹੜੇ ਉਹ ਮੱਚ ਰਹੇ ਸੀ, ਉਹਨਾਂ ਨੂੰ ਆ ਕੇ ਠਾਰਿਆ, ਘਰ ਘਰ ਫੇਰਾ ਪਾ ਕੇ ਬਾਬੇ ਨਾਨਕ ਨੇ ਜਗ ਤਾਰਿਆ। ਸਤਿਗੁਰੂ ਨੇ ਮਹਾਨ ਕਿਰਪਾ ਕੀਤੀ। ਅਕਾਲ ਪੁਰਖ ਨੇ ਕਹਿੰਦੇ ਆਪਣੀ ਜੋਤ ਵਿੱਚੋਂ ਕੋਈ ਜੋਤ ਵੱਖਰੀ ਕਰਕੇ ਮਹਾਰਾਜ ਨੂੰ ਇਸ ਸੰਸਾਰ ਵਿੱਚ ਘੱਲਿਆ। ਸਤਿਗੁਰੂ ਨੇ ਮਹਾਨ ਯਾਤਰਾ ਜਿਹੜੀਆਂ ਉਹ ਬੜੀਆਂ ਉਦਾਸੀਆਂ ਜਿਹੜੀਆਂ ਉਦਾਸੀਆਂ ਦੇ ਰੂਪ ਵਿੱਚ ਮਹਾਰਾਜ ਨੇ ਕੀਤੀਆਂ ਹਨ, ਉਹਨਾਂ ਦਾ ਆਪਾਂ ਇਤਿਹਾਸ ਹੈ ਜਿਹੜਾ ਇਹ ਹਫ਼ਤਾ ਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਹਨਾਂ ਦਾ ਅਵਤਾਰ ਦਿਹਾੜਾ ਜਿਹੜਾ ਇਹ ਸੰਗਤਾਂ ਮਨਾ ਰਹੀਆਂ ਹਨ ਤੇ ਬੜੀਆਂ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਹਨ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਦਾ ਜਸ ਹੈ ਜਿਹੜਾ ਉਹ ਸੁਣ ਰਹੇ ਸੀ ਢਾਡੀ ਵਾਰਾਂ ਦੇ ਵਿੱਚ ਦੁਪਹਿਰ ਦੇ ਦੀਵਾਨ ਵਿੱਚ। ਸਤਿਗੁਰੂ ਦੇ ਵਿਆਹ ਦਾ ਇਤਿਹਾਸ ਹੈ ਜਿਹੜਾ ਉਹ ਆਪਾਂ ਸੁਣ ਰਹੇ ਸੀ। ਆ ਬਹੁਤ ਸਾਰੀਆਂ ਟੇਪਾਂ ਦੇ ਵਿੱਚ ਵੱਜੀ ਵੱਜੀ ਜਾਂਦੇ ਹੁੰਦੇ ਹਨ, ਅਰਥ ਕਰੀ ਜਾਂਦੇ ਹੈ।

महाराज भाई मरदाना जी भाई बाला जी सतगुरु के नाल जा रहे हैं ते विश्राम करन वास्ते खूह दे उत्ते ठहरे हैं ते पैन लगे हैं आपो अपनियां चादरां विछा के। भाई मरदाना जी कहन लगे सच्चे पातशाह आ सराणे दे थां दे उत्ते आ इत्तां पईआं खूह दीआं यही रख लीए आपां एक एक। महाराज कहन लगे भाई मरदाना जी ए जड़ियां इत्तां ना सराणे रखणियां ए भी ना संसार नूं पौंदियां नहीं गियां ते ए ठीक नहीं। कहना सतगुरु की हुंदा रख लो ते रख लईआं। कोल दे कुछ पिंड दीआं भैणां सन ओह नगियां अपने अपने खेतां नूं ते कहन लगियां वेख के वेखो नहीं भैणो साध भी बने हन बच्चे भी छड्डे परिवार छड्डे हन माता पिता छड्डे है साधु बन गए है ते हाले वेखो सराणे लै पैंदे है इट्टां दे सराणे बनाए वे है ते फिर पए। महाराज भाई मरदाना जी नूं कहन लगे वेख्या भाई मरदाना जी हरेत अक आहार कर। भाई साहब भाई गुरदास जी वारां विच कहंदे है टेपा विच सुनी दा कई वारी वी सतगुरु ने ओ अर्थ करी जांदे ने रेत अक हार कर वी सतगुरु ने रेत आ जेड़ा ओ खादा पकिया ते रोड़ां दी विछाई है जेड़ी कीती है रेत अक ते अक आ जेड़ा इनू खा खा के गुजारा कीता। महाराज कहंदे नहीं ए गल नहीं रेत नालों फिक्कियां बोलियां जेड़ियां ओ भी सतगुरु ने सिया हन ते अक वर्गियां कौड़ियां बोलियां जेड़ियां ए भी सतगुरु ने सिया हन। रेत अक आहार कर रोड़ां दी गुरकरी विछाई। भाई मरदाना जी कहन लगे लो सतगुरु ए दा की है इत्तां कढ के पासे रख दित्तियां। ओ बीबियां भैणां वापस मुड़ियां हन कहन लगियां वेखो नहीं भैणो साधु तां बणे आ ठीक है परिवार छड्डिया सब कुछ होया पर माड़ी जी गल है जेड़ी ए साधु है जेड़े ए सह नहीं सकेगे। आपां इट्टां नूं आख्या सी ते इट्टां हुण कढ के बाहर भी रख दित्तियां। सतगुरु कहन लगे वेखो भाई मरदाना जी फिक्की गल है जेड़ी ये सारियां जेड़ियां सतगुरु ने सिया सिर दे उत्ते कौड़ा बोल बोले महाराज नो धीमा मारन लोक ज्ञान और साडा तां कम इह है ना वी जिथे लफाफे बहुते मिलदे आ माया आले उत्ते जाने आ पर सतगुरु नो धीमा वजण उन्हां उन्हां पिंडां विच जिन्हां दा आपां प्रकाश दिहाड़ा मना रहे आ सतगुरु उत्थे उत्थे गए हन। आओ महाराज दे विआह दी आपां ढाडी सिंह गल कर रहे सीगे ਵਿਆਹ ਵੱਡੇ ਵੱਡੇ ਵਿਆਹ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਸੀ ਹੁੰਦੇ ਹਨ ਤੇ ਲੁਧਿਆਣੇ ਤੋਂ ਜਾ ਕੇ ਗਾਉਣ ਵਾਲੀਆਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਲਿਆਉਂਦੇ। ਲੁਧਿਆਣਾ ਇੱਕ ਐਸਾ ਸ਼ਹਿਰ ਹੈ ਬਹੁਤ ਵੱਡਾ ਸ਼ਹਿਰ ਹੈ ਫੈਕਟਰੀਆਂ ਬੜੀਆਂ ਹਨ ਇੱਕ ਇੱਥੇ ਉੱਥੇ ਇਹੋ ਜਿਹੀ ਫੈਕਟਰੀ ਹੈ। ਦੇਖੋ ਮਹਾਨ ਕਿਰਪਾ ਕੀਤੀ ਅਕਾਲ ਪੁਰਖ ਨੇ ਉਦਮ ਬਖਸ਼ਿਆ ਜਵਦੀ ਵਿੱਚ ਜਿੱਥੇ ਟਕਸਾਲ ਉਹ ਟਕਸਾਲ ਹੈ ਜਿਹੜੀ ਰਾਗੀ ਹੈ ਜਿਹੜੇ ਉਸ ਰਾਗੀ ਜਿਹੜੇ ਉਹਨੇ ਬੜਾ ਪੈਦਾ ਕੀਤੇ ਆ ਗੁਣੇ ਗਿਆਨੀ ਕਥਾਕਾਰ ਉਸ ਟਕਸਾਲ ਨੇ ਬੜੇ ਪੈਦਾ ਕੀਤੇ ਆ। ਦੇਖੋ ਜਿੱਥੇ ਗਾਉਣ ਵਾਲੇ ਹੈ ਉਹ ਗੰਧ ਖਿਲਾਰਦੇ ਹਨ ਤੇ ਇਹ ਜਿਹੜੀ ਟਕਸਾਲ ਹੈ ਇਹਨੇ ਸਿੱਖੀ ਦੀ ਮਹਾਨ ਸੇਵਾ ਜਿਹੜੀ ਇਹ ਕੀਤੀ ਹੈ। ਇਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੇ ਵੀ ਇਸ ਇਲਾਕੇ ਨੂੰ ਬਹੁਤ ਭਾਗ ਹੈ ਜਿਹੜੇ ਉਹ ਲਾਏ ਸੀਗੇ। ਆਓ ਆਪਾਂ ਸੁਣ ਰਹੇ ਸੀ ਤੁਹਾਡੀ ਸਿੰਘਾਂ ਪਾਸੋਂ ਦੁਪਹਿਰ ਦੇ ਦੀਵਾਨ ਵਿੱਚ ਵੀ ਮਹਾਰਾਜ ਦੀ ਬਰਾਤ ਹੈ ਜਿਹੜੀ ਜਨ ਢੁੱਕੀ ਹੈ ਇਹ ਸਾਰਾ ਪਰਿਵਾਰ ਇਕੱਠਾ ਹੋ ਕੇ ਤੇ ਉਹ ਵਿਚਾਰਾਂ ਕੀਤੀਆਂ ਉਹਨਾਂ ਨੇ ਵੀ ਇਹਨਾਂ ਨੂੰ ਕਿਵੇਂ ਵਾਪਸ ਮੋੜਿਆ ਜਾਵੇ। ਇਹ ਜਿਹੜੀਆਂ ਵਿਚਾਰਾਂ ਸੀ ਨਾ ਇੱਕ ਮਾਂ ਜਿਹੜੀ ਉਹ ਸੁਣ ਰਹੀ ਸੀਗੀ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਗੱਲਾਂ ਤਾਂ ਹੌਲੀ ਹੌਲੀ ਕਰਦੇ ਸੀ ਵੀ ਕਹਿੰਦੇ ਜਨ ਨੂੰ ਵਾਪਸ ਮੋੜ ਦਿਓ। ਕੋਈ ਆਪੋ ਆਪਣੀਆਂ ਦਲੀਲਾਂ ਦਿੰਦੇ ਸਾਈ
ਕੋਈ ਕਹਿੰਦਾ ਜੇ ਵੀ ਇਉਂ ਕਰੋ ਹੁਣ ਆਪਾਂ ਜਨ ਵਾਪਸ ਨਾ ਮੁੜੋ, ਉਹ ਸਾਹਮਣੇ ਕੰਧ ਖੜੀ ਆ ਨਾ ਜਿਹੜੀ, ਉਹਦੇ ਥੱਲੇ ਨੀਟਰ ਦਾ ਮੰਜਾ ਜਿਹੜਾ ਉਹ ਡਾ ਦਿਓ ਤੇ ਇਧਰੋਂ ਕੁੜੀਆਂ ਨੂੰ ਸਿਖਾ ਦਿਓ। ਕੁੜੀਆਂ ਉਸ ਕੰਧ ਨੂੰ ਮਾਰਨਗੀਆਂ ਧੱਕਾ, ਕੰਧ ਆ ਜਿਹੜੀ ਲਾੜੇ ਉੱਤੇ ਡਿੱਗ ਪਊਗੀ ਤੇ ਜਨ ਆ ਜਿਹੜੀ ਵਾਪਸ ਮੁੜ ਜਾਊਗੀ। ਇਹ ਮਾਂ ਜਿਹੜੇ ਇਹ ਭੰਡਾਰੀਆਂ ਦੀ ਮਾਂ ਸੀ, ਤਿੰਨ ਗੋਤ ਇੱਥੇ ਵੱਸਦੇ ਸੀਗੇ, ਚੋਣੇ ਤੇਰੇ ਤੇ ਭੰਡਾਰੀ। ਤੇ ਮਹਾਰਾਜ ਦੇ ਕੋਲੇ ਜਾ ਕੇ ਮਾਂ ਕੀ ਆਖਣ ਲੱਗੀ ਆ ਸਤਿਗੁਰੂ ਗੁਰੂ ਨੂੰ, ਸੁਣੋ ਢਾਡੀ ਜੱਥਾ ਇਹ ਉਹ ਬਿਆਨ ਕਰਦਾ ਹੈ।

सतगुरु ने उस मां तो सारे गल जेड़ी सुनी है। सच्चे पातशाह ए मां से जेड़ी भंडारिया दी मां सी, तन गोत इसे वास्ते सी चोणे ते तेरे ते भंडारी। सतगुरु कहन लगे मां चोणे चुने जाने तेरे तिल जाने ते भंडारिया दे खजाने है जेड़े ए ता सदा भरे ही रहनगे। महाराज ने उस मां नूं ए वर दित्ता ते भाई मदाना मां ता हुण चली गई है। मां जेड़ी सतगुरु नूं कह गई है क्योंकि उसने सुन ली सी सारी गल उथे बार दे नाल ला के ते सतगुरु नूं आ के उसने दस दिता। आपां व्याहां दीआं गल्लां करदे जी ते मूला चोणा जेड़े महाराज दे सोहरा साहब सन ਉਹ ਕਹਿੰਦੇ ਸੀ ਜੇ ਤੁਸੀਂ ਉਹ ਕਹਿੰਦੇ ਸੀ ਉਹਨਾਂ ਨੇ ਚਿੱਠੀ ਲੈ ਕੇ ਘੱਲੀ ਸੀ ਵੀ ਤੁਸੀਂ ਐਡੀ ਵੱਡੀ ਬਰਾਤ ਆ ਜਿਹੜੀ ਜਨ ਲਿਆਉਣੀ ਹੈ ਤੇ ਬੜੇ ਸ਼ਾਨੋ ਸ਼ਾਤ ਸ਼ੌਕਤ ਨਾਲ ਆਉਣਾ ਤੇ ਹਾਥੀਆਂ ਤੇ ਘੋੜਿਆਂ ਤੇ ਬੱਘੀਆਂ ਦੇ ਉੱਤੇ ਜਨ ਜਿਹੜੀ ਆਵੇ। ਤੁਸੀਂ ਬੇਦੀ ਪਰਿਵਾਰ ਹੋ, ਮਾਇਆ ਤੁਹਾਡੇ ਕੋਲੇ ਬਹੁਤ ਹੈ। ਉਸਨੇ ਚਿੱਠੀ ਲੈ ਕੇ ਘੱਲੀ ਸੀਗੀ। ਮੈਂ ਸੁਬਹਾ ਬੇਨਤੀ ਕੀਤੀ ਸੀ ਜਿਵੇਂ ਅੱਜ ਵੀ ਵੱਡੇ ਵੱਡੇ ਵਿਆਹ ਜਿਹੜੇ ਉਹ ਹੁੰਦੇ ਆ ਤੇ ਜਿਹੜੇ ਅਮੀਰ ਬੰਦੇ ਹੁੰਦੇ ਆ ਨਾ ਅਮੀਰ, ਫਿਰ ਉਹ ਚੋਜ ਆ ਜਿਹੜੇ ਉਹ ਕਰਦੇ ਆ ਗਾਉਣ ਵਾਲੀਆਂ ਨੂੰ ਲਿਆਉਂਦੇ ਆ। ਸਾਡੇ ਵੀ ਮਹੱਲੇ ਤੋਂ ਮਾੜਾ ਜਿਹਾ ਦੂਰ ਬਹੁਤ ਤਕੜਾ ਸਰਦਾਰ ਰਹਿੰਦਾ ਸੀ ਉੱਥੇ, ਉਹਦਾ ਮੁੰਡਾ ਜਿਹੜਾ ਬਿਲਕੁਲ ਸੁਤਲਾ ਜਿਹਾ ਤੇ ਸਾਡੇ ਨਾਲ ਉਹਦੀ ਸਾਹ ਸਲਾਮ ਸੀਗੀ। ਤੇ ਸਾਨੂੰ ਇੱਕ ਦਿਨ ਸਾਡੇ ਘਰੇ ਆਇਆ, ਕਹਿਣ ਲੱਗਿਆ ਬਾਬਾ ਜੀ ਤੁਹਾਨੂੰ ਨਾ ਜਨ ਦੇ ਨਾਲ ਲਿਜਾਣਾ ਸੀ। ਤੇ ਮੈਂ ਜਨ ਕਦੋਂ ਗਈ, ਤਰੀਕ ਤਰੀਕ ਬੱਝੀ ਆ ਕੋਈ? ਕਹਿੰਦਾ ਵੇਖੋ ਏਡਾ ਸਿੱਧਾ ਜਿਹਾ ਬੰਦਾ ਜਵਾਂ ਤੇ ਬਹੁਤ ਤਕੜੇ ਘਰ ਦਾ ਹੀ ਉਹਨੂੰ ਸਾਕ ਹੋਇਆ। ਤੇ ਮੈਨੂੰ ਕਹਿੰਦਾ ਮੈਂ ਕਦੋਂ ਕਦੇ ਤਰੀਕ ਬੱਝੀ ਆ? ਕਹਿੰਦਾ ਜੀ ਪਤਾ ਨੀ ਤਾਂ 35 ਭਾਦਰੋਂ ਆ ਤੇ ਪਤਾ ਨੀ 37 ਭਾਦਰੋਂ ਆ। ਜਿਹੜੇ ਅਮੀਰਾਂ ਦੇ ਬਚੋਜ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਲਾਵਾਂ ਦੇ ਤਿਆਰੀਆਂ ਜਿਹੜੀਆਂ ਹੋ ਰਹੀਆਂ ਹਨ, ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਇਤਿਹਾਸ ਹੈ ਜਿਹੜਾ, ਕਿਉਂਕਿ ਇਹ ਹਫ਼ਤਾ ਜਿਹੜਾ ਸਤਿਗੁਰੂ ਦੇ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ, ਆਪਾਂ ਵੀ ਢਾਡੀਆਂ ਦੀਆਂ ਵਾਰਾਂ ਦੇ ਰੂਪ ਵਿੱਚ ਢਾਡੀ ਸਿੰਘਾਂ ਪਾਸੋਂ ਇਹ ਇਤਿਹਾਸ ਹੈ ਜਿਹੜਾ ਮਹਾਰਾਜ ਦੇ ਵਿਆਹ ਦਾ ਸੁਣਦੇ ਹਾਂ। ਜਿੰਨੀਆਂ ਵੀ ਸੰਗਤਾਂ ਆਈਆਂ ਹਨ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਹ ਸੰਗਤਾਂ ਨੇ, ਸਭ ਮਾਈ ਭਾਈ ਨੇ, ਬੀਬੀਆਂ ਭੈਣਾਂ ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ, ਢਾਡੀ ਸਿੰਘਾਂ ਨੂੰ ਮਾਣ ਵਜੋਂ ਇਤਿਹਾਸ ਪੇਟਾ ਮਾਇਆ ਵੀ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਕੋਲੋਂ ਸੁਖ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਪਾਤਸ਼ਾਹ ਯਾਤਰਾ ਜਿਹੜੀ ਉਹ ਸਫਲੀ ਕਰਨ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ

ਸਵਾਮੀ ਤੋਂ ਮਨੋਤਾਰੇ ਰਹਿ ਨਾਨਕ ਮਨ ਮੇਰੇ ਸਦਾ ਲੋਹਰ ਨਾਲ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।

ਆਰੰਭ ਵਿੱਚ ਤੇ ਅਖੀਰ ਵਿੱਚ ਦੋ ਸ਼ਲੋਕ ਨੇ। 38 ਜਪ ਲਫਜ਼ ਜਿਹੜਾ ਇਹ ਬਾਣੀ ਦਾ ਨਾਮ ਹੈ, ਇਹਨੂੰ ਅਸੀਂ ਸਤਿਕਾਰ ਨਾਲ ਜਪ ਜੀ ਸਾਹਿਬ ਆਖਦੇ ਹਾਂ। ਜਪ ਬਾਣੀ ਦਾ ਨਾਮ ਹੈ ਤੇ ਪ੍ਰੇਰਨਾ ਦਾ ਸੰਕੇਤ ਹੈ। ਜਪਣ ਲਈ ਪ੍ਰੇਰਨਾ ਹੈ, ਨਾਮ ਵੀ ਉਹ ਜਿਹਦਾ ਕੋਈ ਅਰਥ ਹੋਵੇ ਤੇ ਉਹ ਅਰਥ ਰਚਨਾ ਨਾਲ ਮੇਲ ਖਾਂਦਾ ਹੋਵੇ। ਜੇ ਮੈਂ ਰਾਜਾ ਕੀਤੀ ਸੀ ਸਾਡੇ ਨਾਮ ਸਾਡੇ ਨਾਲ ਮੇਲ ਨਹੀਂ, ਜਿਵੇਂ ਰੱਬ

जब मैं मानी देना, तो फिर संकेत है जपन का, जप असी सत्कार नाल इसनु जप जी साहिब आख देने। बल्कि कई थावें जप निशान लफज है, कई थावें रचनावियां विच भी जप निशान लफज है। निशान का अर्थ है मोर, निशान का मोर। जेदा मनुख गुरु नानक दे दसे होए इस नियम मुताबक जप नू समझदा है ते धारण करदा है, जप बन जांदा है, जाप जांदा है, मनु उहदे जीवन ते गुरु दी मोहर लग जांदी। जप एक निशान है, इसलिए जीवन दे नेम विच मुढली बाणी निशान है। एक होर ख्याल करियो, बाकी जिन्ने शब्दों की रचना हुई उन सारे शब्दों की संपादना बाणी के रूप में गुरु अर्जन पातशाह जी ने, सारी बाणी वख वख शब्दों एकत्र करके गुरु अर्जन पातशाह जी ने उन्होंने हैडल भी निश्चित किए, संपादना की जिसन असी पहला प्रकाश श्री गुरु ग्रंथ साहिब का आखिर। लेकिन जेड़ा जप है इनकी संपादना गुरु नानक पातशाह जी ने आप की, शब्द इनके भी पौड़ियां इनदिया भी वख वख थावें उचारियां गई। राती मैं गल की असं इतिहासक विस्थार नहीं जाना चाहते, उनक तरह के वक् वक् विचारधारा ने असी बाणी नहीं समझ, सू हुक्म किए वक् वक् थावान से उचारे गए। उन्होंने सारे शब्दों एक थावें एकत्र करके गुरु नानक पातशाह जी ने, क्योंकि सारे जप न संबंध रखते सन, प्रभु के मिलाप लिए एक प्रेरणा स्रोत सन, एक खूबसूरत रस्ता सन, क्योंकि मूल मंत्र नाल जिसका मूल जिहड़ा मूल है उनके नाल जोड़ना सी जप दे राही। तो इस सारे शब्दों एकत्र करके गुरु अंगद साहब जी के साथ में, बाबा लहना जी के साथ में गुरु नानक पातशाह जी ने इस वख वख शब्दों नू एकत्र कर इस बाणी का नाम जप निश्चित किया। यह कारण है इनके उत्ते महला कोई नहीं, लो आ एक गल इनके महला कोई नहीं। इस तो अगे भी जिहड़ियां बाणियां ने गुरु नानक पातशाह जी दियां उन्हां उत्ते महला है, शब्द ने उन्हां उत्ते महला है, जपजी साहब ते महला कोई नहीं, जप महला पहला नहीं। क्यों? क्योंकि उदों बहुते महले है ही नहीं सन, ये संकेत देना पवे जप किंदी बनी, अजे बहुते स्वरूप नहीं सन। गुरु नानक पहले ते अजे ना होने करके इसलिए इन्हें ते महला लिखण की लोड़ ही नहीं सी, संकेत वख करन दी स्पष्ट करन दी जरूरत ही नहीं। गुरु अर्जन पातशाह जी ने जदों सारे शब्द बाणी नू एकत्र करके संपादना की, उदों तक चार महले होर हो चुके सन, चार महल होर हो चुके सन, इसलिए उत्थे संकेतक तौर पर स्पष्ट करना जरूरी सी कि आ रचना महला पहला है, आ रचना महला दूजा दी है, आ रचना महला तीजा दी है। उत्थे जदों संपादना हुई उदों रागां विच भी वंड गुरु अर्जन साहिब ने शब्दां दी कीती, इसलिए बाकी जिन्नियां बाणियां ने उन्हां नाल रागां दा संबंध भी है, इस दे उत्ते राग भी नहीं लिखिया होया, महला भी नहीं लिखिया होया, वो गुरु अर्जन पातशाह जी की संपादना ने। यह
ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਸੰਪਾਦਨਾ ਸਾਰੇ ਸ਼ਬਦਾਂ ਨੂੰ ਇਕੱਤਰ ਕਰ ਬਿਨਾਂ ਮਹੱਲਾ ਲਿਖਣ ਦੀ ਲੋੜ ਕੋਈ ਨਹੀਂ ਸੀ। ਬਾਣੀ ਦਾ ਨਾਮ ਜਪ ਤੇ ਉਹ ਮੂਲ ਜਿਹਦੇ ਸੰਬੰਧ ਵਿੱਚ ਮੈਂ ਜ਼ਿਕਰ ਕਰ ਆਇਆ ਉਸਦਾ ਬੇਸ਼ਕ ਰੂਪ ਕੀ ਹੈ ਮੂਲ ਮੰਤਰ ਦੇ ਰੂਪ ਵਿੱਚ ਉਹਦੇ ਨਾਲ ਮਿਲਣਾ ਕਿਵੇਂ ਹੈ ਉਹਦੇ ਨਾਲ ਸੰਬੰਧ ਕਿਵੇਂ ਜੋੜਨਾ ਉਹਦੇ ਤੇ ਆਪਣੇ ਦਰਮਿਆਨ ਦੀ ਜਿਹੜੀ ਦੂਰੀ ਹੈ ਉਹ ਕਿਵੇਂ ਮਿਟਾਉਣੀ ਹੈ ਉਹ ਪੰਧ ਸਫ਼ਰ ਕਿਵੇਂ ਕਰਨਾ ਇਹਦੇ ਲਈ ਜਪ ਧਿਆਨ ਵਿੱਚ ਸੁਰਤ ਜੋੜ ਤਾਂ ਕਿ ਤੈਨੂੰ ਜਾਪ ਪਵੇ ਪਤਾ ਲੱਗ ਜਾਏ ਜਪ ਨੂੰ ਇੱਕ ਹੋਰ ਖਿਆਲ ਕਰਿਓ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਅਕਸਰ ਇਹ ਚੀਜ਼ਾਂ ਸੰਸਕਾਰ ਬਣ ਜਾਂਦੀਆਂ ਤੇ ਜਦੋਂ ਸਮੇਂ ਨਾਲ ਸੰਸਕਾਰ ਬਣ ਜਾਣ ਫਿਰ ਮਨੁੱਖ ਉਹਨੂੰ ਵਿਚਾਰ ਨਹੀਂ ਛੱਡ ਦਿੰਦਾ ਸੰਸਕਾਰ ਨੇ ਉਹ ਰੂਟੀਨ ਬਣ ਜਾਂਦੀ ਸੰਸਕਾਰਾਂ ਵਿੱਚ ਆਈ ਹੋਈ ਚੀਜ਼ ਜਿਹੜੀ ਹੈ ਉਹ ਜੀਵਨ ਰੂਟੀਨ ਹੋ ਜਾਂਦੀ ਉਹਨੂੰ ਵਿਚਾਰਨ ਦੀ ਲੋੜ ਨਹੀਂ ਪ੍ਰਤੀਤ ਕਰ ਹੁਣ ਜਪ ਲੱਭ ਗਏ ਸਪਸ਼ਟ ਹੈ ਜਪ ਅਸੀਂ ਜਪ ਦੇ ਅਰਥ ਸਾਡੀ ਨਿਗਾਹ ਵਿੱਚ ਜਪ ਦੇ ਸੰਸਕਾਰ ਨੇ ਰੱਬ ਦੇ ਕਿਸੇ ਇੱਕ ਨਾਮ ਨੂੰ ਬਾਰ ਬਾਰ ਰਿਪੀਟ ਕਰਨਾ ਅਸੀਂ ਉਸਨੂੰ ਆਖਦੇ ਹਾਂ ਜਪ ਜਪਣਾ ਇਹ ਸਾਡੇ ਸੰਸਕਾਰ ਦੇ ਇਸਤੇਮਾਲ ਕਿਸੇ ਇੱਕ ਨਾਮ ਨੂੰ ਬਾਰ ਬਾਰ ਇਸ ਮੂੰਹ ਨਾਲ ਰਸਨਾ ਨਾਲ ਰਿਪੀਟ ਕਰਨਾ ਬਾਰ ਬਾਰ ਬੋਲਣਾ ਬਾਰ ਬਾਰ ਦੁਹਰਾਉਣਾ ਇਹਦਾ ਅਰਥ ਸਾਡੀ ਨਿਗਾਹ ਵਿੱਚ ਹੈ ਜਪ ਜੇ ਮੈਂ ਆਖਾਂ ਨਹੀਂ ਤਾਂ ਹੋ ਸਕਦਾ ਕਿਸੇ ਨੂੰ ਕੋਈ ਸ਼ੰਕਾ ਹੋਵੇ ਕਿਉਂਕਿ ਸੰਸਕਾਰ ਬਣ ਗਏ ਨੇ ਉਹਨੂੰ ਤੋੜਨਾ ਬੜਾ ਔਖਾ ਹੁੰਦਾ ਆਸਾਨ ਨਹੀਂ ਹੁੰਦਾ ਲੋ ਇਸ ਲਈ ਮੈਂ ਚਾਹੁੰਦਾ ਹੁਣ ਇੱਥੋਂ ਜਪ ਲਫ਼ਜ਼ ਨੂੰ ਇੱਕ ਵਾਰ ਕੇਂਦਰਿਤ ਕਰ ਲਿਓ ਤੇ ਗੁਰੂ ਕੋਲੋਂ ਪੁੱਛੀਏ ਜੀ ਉਹ ਜਪ ਕੀ ਹੈ ਤੇ ਇਸ ਗੱਲ ਦਾ ਜਵਾਬ ਸਾਨੂੰ ਮਿਲ ਜਾਏਗਾ ਇਸੇ ਰਚਨਾ ਵਿੱਚੋਂ ਹੀ ਮਿਲ ਜਾਏਗਾ ਅਸੀਂ ਸਮਝ ਰਹੇ ਹਾਂ ਪਰ ਬਾਰ ਬਾਰ ਦੁਰਾ ਹਾਂ ਇਹ ਗੱਲ ਠੀਕ ਹੈ ਇਹ ਅਭਿਆਸ ਲਈ ਮੁੱਢਲੇ ਤੌਰ ਤੇ ਬੱਚੇ ਨੂੰ ਜਿਵੇਂ ਤੋਰਨਾ ਹੋਵੇ ਤੇ ਉਹਨੂੰ ਗੱਡਾ ਇੱਕ ਪ੍ਰਾਪਤ ਜ਼ਮੀਨ ਅੰਦਰ ਬਣਦਾ ਸੀ ਉਹ ਫੜਾ ਲਈਦਾ ਸੀ ਉਹਦੇ ਸਹਾਰੇ ਉੱਤਰ ਪਵੇ ਪਰ ਜੇ ਸਦਾ ਹੀ ਗੱਡੇ ਨਾਲ ਤੁਰਨ ਦੀ ਆਦਤ ਪੈ ਜਾਏ ਦੋ ਚਾਰ ਪੰਜ ਸਾਲ ਛੇ ਸਾਲ ਦਾ ਹੋ ਜਾਏ ਤੇ ਆਖੇ ਮੈਨੂੰ ਗੱਡਾ ਦਿਓ ਮੈਂ ਤਾਂ ਹੀ ਤੁਰਾਂਗਾ ਤੁਸੀਂ ਆਖਦੇ ਹੋ ਇਹਦੇ ਪੈਰਾਂ ਵਿੱਚ ਇਹਦੀਆਂ ਲੱਤਾਂ ਵਿੱਚ ਸ਼ਕਤੀ ਨਹੀਂ ਪੈਦਾ ਹੋਈ ਜ਼ਰੂਰ ਕੋਈ ਕਮਜ਼ੋਰੀ ਹੈ ਜਿਹੜੀ ਇਹਨੂੰ ਤੁਰਨ ਲੱਗਿਆਂ ਸਹਾਰੇ ਦੀ ਲੋੜ ਪੈਂਦੀ ਹੈ ਜਿਹੜਾ ਜ਼ਬਾਨ ਨਾਲ ਜਾਂ ਮਾਲਾ ਨਾਲ ਬੈਠ ਕੇ ਬਾਰ ਬਾਰ ਇੱਕ ਲਫ਼ਜ਼ ਨੂੰ ਦੁਹਰਾਉਣਾ ਹੈ ਇੱਕ ਸ਼ਬਦ ਨੂੰ ਇੱਕ ਨਾਮ ਨੂੰ ਦੁਹਰਾਉਣਾ ਹੈ ਇਹ ਆਰੰਭ ਵਿੱਚ ਤੇ ਹੈ ਤਰੀਕਾ ਲੇਕਿਨ ਅਸੀਂ ਉਸ ਤੋਂ ਅੱਗੇ ਨਹੀਂ ਵੱਧ ਰਹੇ ਅਸੀਂ ਉਸੇ ਨੂੰ ਜਪ ਸਮਝ ਕੇ ਅੱਜ ਸਾਡੀ ਜ਼ਿੰਦਗੀ ਵਿੱਚ ਉਹ ਲੋਕ ਜ਼ਿਆਦਾ ਗਿਣਤੀ ਵਿੱਚ ਹੋ ਗਏ ਨੇ ਜਿਹੜੇ ਕੇਵਲ ਬਾਰ ਬਾਰ ਦੌਰਾਨ ਨੂੰ ਨਾਮ ਸਿਮਰਨ ਤੇ ਜਪ ਆਖੀ ਜਾਂਦੇ ਨੇ ਦੋ ਦੋ ਘੰਟੇ ਘੰਟਾ ਘੰਟਾ ਦੋ ਦੋ ਘੰਟੇ ਉਸ ਗੱਲ ਨੂੰ ਦੁਹਰਾ ਕੇ ਉਸ ਨਾਮ ਨੂੰ ਦੁਹਰਾ ਕੇ ਜਪਣ ਸਮਝ ਕੇ ਸਿਮਰਨ ਸਮਝ ਕੇ ਸੰਤੁਸ਼ਟ ਹੋ ਜਾਂਦੇ ਪਰ ਇਹ ਖਿਆਲ ਕਰੇ ਉਹ ਨਾਮ ਸਿਮਰਨ ਹੈ ਕਿ ਉਹ ਜਪ ਹੈ ਕਿਉਂਕਿ ਬਿਨਾਂ ਜਪ ਤੋਂ ਸਮਝੇ ਜਪ ਵੀ ਨਿਰਾਰਥ ਹੋ ਜਾਂਦਾ ਜੇ ਨਿਰਾਰਥ ਨਾ ਹੋਵੇ ਗੁਰੂ ਨੇ ਇਹ ਵੀ ਗੱਲ ਆਖ ਦਿੱਤੀ

ਤੇ ਹਮੇਸ਼ਾ ਹਮੇਸ਼ਾ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਇਸ ਲਈ ਮੈਂ ਆਪਣੇ ਜੀਵਨ ਨੂੰ ਬੇਫਿਕਰ ਕਰਨ ਲਈ ਤੇਰੇ ਨਾਲ ਜੁੜਾਂ ਤੇ ਕਿਵੇਂ ਜੁੜਾਂ। ਹੁਣ ਕਰਮਕਾਂਡ ਦੀ ਦੁਨੀਆ ਆ ਗਈ, ਧਰਮ ਦੇ ਮੁੱਢਲੇ ਗੱਡੇ ਨਾਲ ਤੁਰਨ ਵਾਲੇ ਸਾਧਨਾਂ ਦੇ ਆਖਿਆ ਜੀ, ਸੋਚ ਕਰ ਲਵਾਂ, ਚੰਗੀ ਤਰ੍ਹਾਂ ਪਵਿੱਤਰ ਜੀਵ ਸਰੀਰ ਵਿੱਚ ਰਹਾਂ। ਹੁਣ ਮਨੁੱਖ ਨੇ ਸਰੀਰ ਕਰਕੇ ਪਵਿੱਤਰ ਹੋਣਾ ਮੰਨ ਲਿਆ। ਮੈਂ ਇੱਕ ਵਾਰ ਕੀਤੀ, ਖਿਆਲ ਕਰਿਓ, ਗੁਰਬਾਣੀ ਗੁਰਮਤ ਨੇ ਸਰੀਰ ਦੀ ਸਫਾਈ ਤੇ ਮਨ ਦੀ ਪਵਿੱਤਰਤਾ ਮੰਨੀ। ਸੁੱਚ ਜਿਹੜੀ ਹੈ ਉਹ ਮਨ ਦੀ, ਸਰੀਰ ਦੀ ਸੁੱਚ ਨਹੀਂ, ਸਰੀਰ ਦੀ ਹੈ ਸਫਾਈ। ਲੇਕਿਨ ਮਨੁੱਖ ਇੱਥੇ ਖਲੋ ਗਿਆ ਕਿ ਸੁੱਚ ਵੀ ਸਰੀਰ ਦੀ। ਅਸੀਂ ਜੋ ਪਿਛਲੇ ਦਿਨ ਗੱਲ ਕੀਤੀ ਸੀ, ਅਸੀਂ ਕਿਉਂਕਿ ਸਰੀਰ ਦੇ ਤਲ ਤੇ ਸਰੀਰ ਦੇ ਘੇਰੇ ਵਿੱਚ ਜਿਉਂਦੇ ਹਾਂ, ਇਸ ਲਈ ਅਸੀਂ ਹਰ ਧਰਮ ਕਰਮ ਵੀ ਸਰੀਰ ਤੇ ਸੀਮਿਤ ਕਰ ਦਿੱਤਾ। ਈਵਨ ਰੱਬ ਤੇ ਗੁਰੂ ਵੀ ਸਰੀਰ ਤੱਕ ਦੇਹ ਤੱਕ ਸੀਮਿਤ ਕਰ ਦਿੱਤਾ। ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ,

ਤੇ ਆਪ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਬੋਲਦਾ ਨਹੀਂ, ਚੁੱਪ ਕਰ ਗਿਆ। ਪਰ ਤੇਰੇ ਅੰਦਰ ਕੁਛ ਚੱਲ ਰਿਹਾ, ਕੋ ਕਲਪਨਾ ਚੱਲ ਰਹੀ ਹੈ, ਅੰਦਰਲੇ ਬੋਲਣ ਨੂੰ ਤੂੰ ਅੰਦਰ ਹੀ ਸੁਣ ਰਿਹਾ ਤੇ ਜਵਾਬ ਵੀ ਦੇ ਰਿਹਾ। ਇਸ ਲਈ ਭਲਿਆ ਇੱਕ ਖਿਆਲ ਕਰੀ, ਮੂੰਹ ਨਾਲ ਚੁੱਪ ਹੋਣ ਦਾ ਨਾਂ ਚੁੱਪ ਨਹੀਂ, ਜੇ ਤੇਰੇ ਅੰਦਰੋਂ ਕਾਮਨਾਵਾਂ ਤੇ ਕਲਪਨਾ ਖਤਮ ਨਹੀਂ ਹੁੰਦੀ। ਕਹਿਣ ਲੱਗਾ ਜੀ, ਕਰਮ ਕਾਂਡ ਦਾ ਇੱਕ ਤੀਜਾ ਹਿੱਸਾ ਰੱਬ ਨੂੰ ਮਿਲਣ ਲਈ ਜਿਹੜੇ ਅਕਸਰ ਕਰਦੇ ਨੇ ਉਹ ਹੈ ਵਰਤ ਰੱਖਣਾ। ਜਿਹੜੇ ਪ੍ਰਚਲਿਤ ਸਾਧਨ ਸਨ ਨਾ ਜਪ ਦੇ, ਪ੍ਰਭੂ ਮਿਲਾਪ ਦੇ, ਉਹਨਾਂ ਦਾ ਜ਼ਿਕਰ ਗੁਰੂ ਨਾਨਕ ਨੇ ਆਰੰਭ ਵਿੱਚ ਹੀ ਕਰ ਦਿੱਤਾ ਤੇ ਫੈਸਲਾ ਕੀਤਾ ਜਪ ਕੀ। ਤੀਜਾ ਸਾਧਨ ਸੀ ਵਰਤ ਰੱਖਣਾ, ਕੁਝ ਖਾਣਾ ਨਾ। ਗੁਰੂ ਕਹਿਣ ਲੱਗੇ, ਪੜਿਆ ਜੇ ਤੂੰ ਵਰਤ ਰੱਖ ਲਵੇ ਤੇ ਤੂੰ ਆਖੇ ਮੈਂ ਤੇ ਭੁੱਖਾ ਰਹਿਣਾ। ਸਭ ਤੋਂ ਜ਼ਿੰਦਗੀ ਦੀ ਵੱਡੀ ਜ਼ਰੂਰਤ ਜਿਹੜੀ ਹੈ ਉਹਨੂੰ ਮੈਂ ਮਿਟਾ ਦਿੱਤਾ। ਕਹਿਣ ਲੱਗੇ, ਕੇਵਲ ਪੇਟ ਤੋਂ ਸਰੀਰ ਕਰਕੇ ਖੁਰਾਕ ਨਾ ਖਾ ਕੇ ਭੁੱਖਾ ਰਹਿਣ ਦਾ ਨਾਂ ਵਰਤ ਨਹੀਂ। ਜੇ ਅੰਦਰ ਕਿਸੇ ਵਕਤ ਵੀ ਕੋਈ ਐਸਾ ਸਮਾਂ ਨਹੀਂ ਆਉਂਦਾ ਤੇਰੇ ਤ੍ਰਿਸ਼ਨਾ ਨਾ ਲੱਗੀ ਹੋਵੇ, ਕੁਛ ਮੰਗ ਨਾ ਲੱਗੀ ਹੋਵੇ, ਕੁਝ ਖੋਜ ਨਾ ਲੱਗੀ ਹੋਵੇ, ਕੁਝ ਢੂੰਡ ਨਾ ਕਰ ਰਿਹਾ ਹੋਵੇ, ਅੰਦਰਲੀ ਤ੍ਰਿਸ਼ਨਾ ਜਿਹੜੀ ਹੈ ਉਹ ਤੇ ਤੂੰ ਭਾਵੇਂ ਦੁਨੀਆਂ ਦੇ ਪਦਾਰਥ ਪੁੜੀਆਂ ਬਹਾਰ ਇਕੱਠੇ ਪੰਡਾਂ ਬੰਨ ਕੇ ਰੱਖ ਲੈ, ਤਦ ਵੀ ਤ੍ਰਿਸ਼ਨਾ ਨਹੀਂ ਬੁੱਝ ਰਹੀ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ। ਕੋਟ ਨਹੀਂ ਹੋ ਰਹੇ, ਲੱਖ ਕਰੋੜ ਮਨ ਨਾ ਹੋ ਰਹੇ, ਪਰੇ ਪਰੇ ਹੀ ਕੋਲੂ ਜੀ। ਇਸ ਲਈ ਬਾਹਰੋਂ ਕੇਵਲ ਰੋਟੀ ਖਾਣੀ ਛੱਡ ਕੇ, ਅਨਾਜ ਖਾਣਾ ਛੱਡ ਕੇ, ਵਰਤ ਰੱਖ ਕੇ ਤੂੰ ਆਖੇ ਮੈਂ ਬੜਾ ਵੱਡਾ ਧਰਮ ਕਰਮ ਕਰ ਰਿਹਾ, ਰੱਬ ਇਹਦੇ ਤੇ ਰੀਝ ਪਵੇਗਾ, ਪ੍ਰਭੂ ਵੇਖੇਗਾ ਤੇਰੇ ਅੰਦਰ ਤ੍ਰਿਸ਼ਨਾ ਦੀ ਭੁੱਖ ਲੱਗੀ ਹੋਈ ਹੈ, ਜਿਹੜੀ ਭੁੱਖ ਮਿਟ ਨਹੀਂ ਰਹੀ। ਤੂੰ ਜੋ ਦੁਨੀਆਂ ਦੇ ਪਦਾਰਥ ਇਕੱਠੇ ਕਰ ਰਿਹਾ ਪਰ ਕਰਨ ਤੋਂ ਬਾਅਦ ਵੀ ਅੰਦਰਲੀ ਤ੍ਰਿਸ਼ਨਾ ਅਜੇ ਹੋਰ ਹੋਰ ਹੋਰ ਕਹੀ ਜਾਂਦੀ।

ਹੁਣ ਅਗਲਾ ਮਸਲਾ ਜਿਵੇਂ ਬਹੁਤ ਸਾਰੇ ਧਰਮ ਗ੍ਰੰਥ ਪੜ੍ਹਾਂ ਬੜਾ ਧਾਰਮਿਕ ਵਿਦਵਾਨ ਹੋ ਜਾ ਰੱਬ ਦੀ ਖੋਜ ਲਈ ਦਿਨ ਰਾਤ ਖੋਜਣ ਲਈ ਧਰਮ ਗ੍ਰੰਥਾਂ ਨੂੰ ਵਾਚ ਵਾਚ ਪੜ੍ਹ ਪੜ੍ਹ ਤੇ ਆਪਣੀ ਸਿਆਣਪ ਨੂੰ ਵੱਡਾ ਕਰ ਲਵਾਂ ਗਿਆਨ ਵੀ ਤਾਂ ਇੱਕ ਸਿਆਣਪ ਦਾ ਪਹਿਲਾ ਮੁੱਢਲਾ ਹਿੱਸਾ ਗੁਰੂ ਕਹਿੰਦੇ ਕਿ ਇੱਕ ਖਿਆਲ ਕਰੇ ਆਪਣੇ ਆਪ ਦੇ ਅੰਦਰ ਗਿਆਨ ਵੀ ਜਿਹੜਾ ਉਹ ਗੁਰੂ ਦੀ ਅਗਵਾਈ ਪਾ ਲੈ ਕਿਉਂਕਿ ਜਿਹੜਾ ਗੁਰੂ ਦੀ ਅਗਵਾਈ ਬਿਨਾਂ ਗਿਆਨ ਹੈ ਉਹ ਭਾਵੇਂ ਜਿੰਨਾ ਮਰਜ਼ੀ ਇਕੱਤਰ ਕਰ ਲੈ ਉਹਦੇ ਵਿੱਚ ਹੋਂ ਜਨਮ ਲੈਂਦੀ ਹੈ ਰੋਸ਼ਨੀ ਮੈਂ ਕਹਿ ਕੀਤੀ ਕਿ ਸੰਸਾਰ ਅੰਦਰ ਜਿੰਨਾ ਚਾਨਣ ਹੈ ਜਿੰਨੀ ਰੋਸ਼ਨੀ ਹੈ ਉਹਦੇ ਵਿੱਚ ਕਾਲਕ ਛੁੱਟੀ ਹੋਈ ਕਾਲਕ ਛੁੱਟੀ ਹੋਈ ਉਹ ਦਿਸਦੀ ਨਹੀਂ ਦੇਰ ਨਾਲ ਦੱਸੋ ਇਹਨਾਂ ਕੀਤੀ ਸੀ ਤੁਸੀਂ ਕਿਸੇ ਥਾਵੇਂ ਲਗਾਤਾਰ ਅੱਗ ਬਾਲੋ ਦੀਵਾ ਹੀ ਬਾਲ ਕੇ ਰੱਖ ਦਿਓ ਮੋਮਬੱਤੀ ਬਾਲ ਕੇ ਰੱਖ ਦਿਓ ਦੋ ਚਾਰ ਦਿਨ ਦਸ ਦਿਨ ਬਾਅਦ ਵੇਖੋਗੇ ਉਹ ਥਾਂ ਕਾਲੀ ਹੋ ਗਈ ਲਾਟ ਦੇ ਅੰਦਰ ਰੋਸ਼ਨੀ ਹੈ ਪਰ ਉਹਦੇ ਵਿੱਚ ਕਾਲਕ ਈਵਨ ਬੜਾ ਰਿਫਾਈਨ ਕੀਤਾ ਗਿਆ ਬੜਾ ਰਿਫਾਈਨ ਕੀਤਾ ਗਿਆ ਲਾਈਟ ਨੂੰ ਕਿ ਕਾਲਕ ਨਾ ਲੱਗੇ ਪਰ ਤੁਸੀਂ ਲਗਾਤਾਰ ਕਿਸੇ ਚਿੱਟੀ ਦੀਵਾਰ ਦੇ ਨੇੜੇ ਇਹ ਬੱਲਬ ਵੀ ਜਗਾ ਕੇ ਬਾਲੋ ਜਰਾ ਦੇਰ ਲੱਗੇਗੀ ਰਿਫਾਈਨ ਕੀਤੀ ਸੀ ਰੋਸ਼ਨੀ ਪਰ ਉੱਥੇ ਵੀ ਕੁਝ ਸਮੇਂ ਬਾਅਦ ਕਾਲਕ ਦਾ ਨਿਸ਼ਾਨ ਪਵੇਗਾ ਗਿਆਨ ਰੋਸ਼ਨੀ ਗਿਆਨ ਰੋਸ਼ਨੀ ਪਰ ਹਰ ਗਿਆਨ ਵਿੱਚ ਇੱਕ ਹੋਂ ਖੜੀ ਇੱਕੋ ਇੱਕ ਗਿਆਨ ਹੈ ਜਿਹੜਾ ਗੁਰੂ ਦੀ ਅਗਵਾਈ ਵਿੱਚ ਹੁੰਦਾ ਗੁਰੂ ਨੇ ਉਸ ਗਿਆਨ ਨੂੰ ਇੰਨਾ ਰਿਫਾਈਨ ਕੀਤਾ ਇੰਨਾ ਰਿਫਾਈਨ ਕੀਤਾ ਕਿ ਉਹਦੇ ਵਿੱਚ ਕਾਲਖ ਕੋਈ ਹੋਂ ਕੋਈ ਕਿ ਜਿਹੜਾ ਹੋਂ ਤੋਂ ਰਹਿਤ ਗਿਆਨ ਹੈ ਇੰਨਾ ਪ੍ਰਵਾਨ ਉਹ ਹੀ ਹੈ ਬਾਕੀ ਚਤੁਰਾਈ ਹੈ ਬਾਕੀ ਤਾਂ ਚਤੁਰਾਈ ਹੈ ਗੁਰੂ ਨੇ ਆਵਾਜ਼ ਦੇ ਕੇ ਬਾਣੀ ਵਿਚਾਰ ਦਿੱਤਾ

ਗਿਆਨਪਦ ਚਤੁਰਾਈ, ਕਿਉਂਕਿ ਗਿਆਨਪਦ ਚਤੁਰਾਈ ਵੀ ਜਿਹੜੀ ਹੈ ਉਹ ਵੀ ਗਿਆਨ ਦਾ ਹਿੱਸਾ ਹੀ ਹੈ। ਜਿਹਦੇ ਕੋਲ ਗਿਆਨ ਕੁਝ ਨਹੀਂ ਉਹਦੇ ਕੋਲ ਗਿਆਨਪ ਕੀ ਹੁੰਦੀ, ਜਿਹਦੇ ਕੋਲ ਗਿਆਨ ਕੁਝ ਨਹੀਂ ਉਹਦੇ ਕੋਲ ਚਤੁਰਾਈ ਕੀ ਹੁੰਦੀ। ਪਰ ਉਸ ਗਿਆਨਪ ਤੇ ਚਤੁਰਾਈ ਉਹ ਹੈ ਜਿਹਨੂੰ ਜਿੱਥੇ ਬਾਲ ਕੇ ਰੱਖੇਗਾ ਨਾਲ ਹੀ ਇੱਕ ਕਾਲਖ ਦਾ ਦਾਗ ਲੱਗ ਜਾਏਗਾ। ਗਿਆਨਪ ਤੇ ਚਤੁਰਾਈ ਨੂੰ ਜਿੱਥੇ ਵੀ ਵਰਤੇਗਾ ਉੱਥੇ ਇੱਕ ਹਉ ਦੀ ਕਾਲਖ ਪੈਦਾ ਹੋ ਜਾਏਗੀ, ਤੇ ਜਿੱਥੇ ਹਉ ਦੀ ਕਾਲਖ ਹੋਵੇ ਉੱਥੇ ਰੱਬ ਨਹੀਂ ਰਹਿੰਦਾ। ਹਉਮੈ ਨਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ, ਹਉ ਤੇ ਹਰੀ ਇਕੱਠੇ ਨਹੀਂ ਵੈਸੇ, ਜਿੱਥੇ ਹਉ ਬੈਠੀ ਉੱਥੇ ਹਰੀ ਨਹੀਂ। ਤੇ ਜਿੰਨੀ ਗਿਆਨਪ ਹੈ ਜਿੰਨੀ ਚਤੁਰਾਈ ਹੈ ਉਹ ਹਉ ਦਾ ਪ੍ਰਤੀਕ ਹੈ। ਜਿਉਂ ਜਿਉਂ ਮਨੁੱਖ ਸਿਆਣਾ ਹੋਈ ਜਾਂਦਾ ਨਾ, ਜਿਉਂ ਜਿਉਂ ਚਤੁਰਾਈ ਆਈ ਜਾਂਦੀ ਹੈ ਓਨਾ ਅੱਜ ਦੀ ਦੁਨੀਆਂ 'ਚ ਵੀ ਦੇਖ ਲਓ ਓਨਾ ਹੀ ਰੱਬ ਤੋਂ ਦੂਰ ਹੋਈ ਜਾਂਦਾ। ਅੱਗੇ ਨਾਲੋਂ ਵਿੱਦਿਆ ਦੇ ਸਾਧਨ ਜ਼ਿਆਦਾ ਨੇ, ਅੱਗੇ ਲੋਕ ਨੂੰ ਪੜ੍ਹ ਦਿੱਤਾ, ਅੱਗੇ ਨਾਲੋਂ ਵਿੱਦਿਆ ਦੇ ਸਾਧਨ ਜ਼ਿਆਦਾ ਨੇ। ਪਰ ਕਿਉਂਕਿ ਵਿੱਦਿਆ ਤੇ ਹੈ, ਵਿੱਦਿਆ ਦੇ ਨਾਲ ਗੁਰੂ ਨੇ ਕਈ ਵਾਰੀ ਛੇ ਲਈ ਸੰਸਥਾਵਾਂ ਨੂੰ ਅਰਜ਼ ਕਰਨਾ, ਦੋ ਚੀਜ਼ਾਂ ਸੰਭਾਲੋ, ਜੇ ਸਮਾਜ ਵਿੱਚ ਜੇ ਕੌਮ ਵਿੱਚ ਧਰਮ ਸਿੱਖੀ ਬਹਾਲ ਰੱਖਣਾ ਚਾਹੁੰਦੇ ਹੋ, ਵੱਡੀਆਂ ਵੱਡੀਆਂ ਸਾਡੀਆਂ ਸੰਸਥਾਵਾਂ ਜਿਨ੍ਹਾਂ ਕੋਲ ਅਰਬਾਂ ਰੁਪਏ ਦੇ ਬਜਟ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਸ ਪਾਸੇ ਧਿਆਨ ਹੋਣਾ ਚਾਹੀਦਾ ਕਿ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਸਾਧਨ ਕੀ ਹੈ। ਇਹ ਨਹੀਂ ਕਿ ਨਹੀਂ ਹੈਗੇ, ਅੱਗੇ ਜਿਨ੍ਹਾਂ ਸਕੂਲਾਂ ਵਿੱਚ ਜਿਨ੍ਹਾਂ ਕਾਲਜਾਂ ਵਿੱਚ ਬੱਚੇ ਪੜ੍ਹਦੇ ਨੇ ਉੱਥੇ ਕੇਵਲ ਚਤੁਰਾਈ ਤੇ ਸਿਆਣਪ ਪੜ੍ਹਾਈ ਜਾਂਦੀ, ਗੁਰੂ ਨਹੀਂ ਪੜ੍ਹਾਇਆ। ਨਤੀਜਾ ਨਿਕਲਦਾ ਹੈ ਹਉ ਆ ਜਾਂਦੀ ਹੈ ਨਾਲ ਦੀ ਨਾਲ। ਅੱਜ ਸਾਡੀਆਂ ਸੰਸਥਾਵਾਂ ਐਸੇ ਸਕੂਲ ਜਿਹੜੇ ਧਰਮ ਅਸਥਾਨ ਤੇ ਆਈ ਹੋਈ ਦੌਲਤ ਕੇਵਲ ਧਰਮ ਦੀ ਬਹਾਲਤਾ ਲਈ ਖਤਮ ਹੋ ਗਈ, ਬੱਚਿਆਂ ਵਿੱਚ ਐਜੂਕੇਸ਼ਨ ਦੇ ਨਾਲ ਨਾਲ ਉਹਨੂੰ ਰਿਫਾਈਨ ਕਿਵੇਂ ਕਰਨਾ, ਕਿਉਂਕਿ ਗੁਰੂ ਆਖ ਰਿਹਾ ਬਾਰ ਬਾਰ ਆਖ ਰਿਹਾ, ਕਹਿੰਦਾ ਭਰਿਆ ਤੈਨੂੰ ਪਤਾ ਕੀ ਹੋ ਪਤਾ ਹੋਵੇ ਕਿ ਜਿੰਨੀ ਪਵਿੱਤਰਤਾ ਹੈ, ਜਿੰਨੀ ਸੋਝੀ ਹੈ, ਜਿੰਨੀ ਸਿਆਣਪ ਹੈ, ਉਹ ਸਿਆਣਪ ਹਉ ਨਾ ਬਣ ਜਾਏ, ਹਉ ਨਾ ਬਣ ਜਾਏ। ਉਹਦੇ ਕੋਲ ਬਚਣ ਲਈ ਸਿਆਣਪ ਨੂੰ ਗੁਰੂ ਕੇ ਲੜ ਲਾਉਣਾ, ਉਹਨੂੰ ਪਤਾ ਹੋਵੇ ਜੇ ਮੈਂ ਡਾਕਟਰ ਹਾਂ ਤਾਂ ਮੇਰਾ ਗੁਰੂ ਡਾਕਟਰ ਨੂੰ ਕੀ ਹੁਕਮ ਕਰ ਰਿਹਾ, ਜੇ ਮੈਂ ਇੰਜੀਨੀਅਰ ਹਾਂ ਤੇ ਮੇਰਾ ਗੁਰੂ ਇੰਜੀਨੀਅਰ ਨੂੰ ਕੀ ਹੁਕਮ ਕਰ ਰਿਹਾ, ਜੇ ਮੈਂ ਕੋਈ ਸੰਸਾਰ ਦੇ ਹੋਰ ਕਿਸੇ ਖੇਤਰ ਵਿੱਚ ਪੜ੍ਹ ਲਿਖ ਕੇ ਆਪਣੀ ਸਿਆਣਪ ਦੀ ਤਾਂਕ ਜਮਾਉਣਾ ਚਾਹੁੰਦਾ ਤੇ ਮੈਨੂੰ ਪਤਾ ਹੋਵੇ ਮੇਰੇ ਗੁਰੂ ਦੀ ਅਗਵਾਈ ਕੀ ਹੈ, ਉਹਦੇ ਤੋਂ ਬਿਨਾਂ ਉਹੋ ਹੀ ਸਿਆਣਪ ਉਹੋ ਹੀ ਚਤੁਰਾਈ ਜਿਹੜੀ ਹੈ ਉਹ ਇੱਕ ਹਉ ਬਣ ਜਾਏਗੀ, ਤੇ ਹਉ ਬਣੀ ਹੋਈ ਚਤੁਰਾਈ ਰੱਬ ਦੇ ਤੇ ਮੇਰੇ ਦਰਮਿਆਨ ਵਿੱਚ ਇੱਕ ਰੁਕਾਵਟ ਬਣ ਜਾਏ, ਦੀਵਾਰ ਬਣ ਜਾਏ। ਗੁਰੂ ਨੇ ਇਹੋ ਗੱਲਬਾਤ ਵੀ ਸਮਝਾਈ।

ਚਨਪ ਗਿਆਨ ਇੱਕ ਜੀਵਨ ਦੇ ਰਾਹ ਦਿਖਾਉਣ ਦੀ ਰੋਸ਼ਨੀ ਨਾਲ ਨਾਲ ਤੁਰਦੀ ਪਰ ਜਿਹੜੀ ਸਿਆਣਪ ਕਾਲਖ ਨੂੰ ਹੋਣ ਨੂੰ ਨਾਲ ਲਈ ਬੈਠੀ ਉਹ ਤੈਨੂੰ ਤੇਰੀ ਮੰਜ਼ਿਲ ਤੇ ਨਹੀਂ ਪਹੁੰਚਾ ਸਕਦੀ ਹੁਣ ਮਸਲਾ ਇੱਕ ਸਵਾਲ ਦਾ ਇੱਥੋਂ ਸਾਨੂੰ ਜਵਾਬ ਮਿਲਦਾ ਸਾਰੀ ਚੀਜ਼ ਕਲੀਅਰ ਹੁੰਦੀ ਹੁਣ ਮਸਲਾ ਇੱਕ ਸਵਾਲ ਦਾ ਆ ਗਿਆ ਮਹਾਰਾਜ ਕਰਮ ਕਾਂਡ ਦੀ ਦੁਨੀਆਂ ਵਿੱਚ ਤੇ ਮੈਂ ਇਹੋ ਹੀ ਦੇਖ ਰਿਹਾ ਲੋਕ ਸਮਝਦੇ ਨੇ ਤੀਰਥਾਂ ਤੇ ਇਸ਼ਨਾਨ ਕੀਤੇ ਆ ਸੁੱਚੇ ਹੋ ਜਾਈਏ ਮੌਨ ਧਾਰਨ ਕੀਤੀਆਂ ਝੂਠ ਤੋਂ ਬਚ ਜਾਈਏ ਵਰਤ ਰੱਖਣ ਨਾਲ ਤਿਆਗ ਦਾ ਪ੍ਰਭਾਵ ਦੇਈਦਾ ਪ੍ਰਤੀਕ ਹੋ ਜਾਈਦਾ ਕੁਛ ਤਿਆਗ ਦਿੱਤਾ ਮੈਂ ਹੁਣ ਤੱਕ ਇਹ ਸਮਝਿਆ ਸੀ ਬੜੇ ਵੱਡੇ ਵੱਡੇ ਗ੍ਰੰਥ ਪੜ੍ਹ ਪੜ੍ਹ ਚੰਗੀ ਤਰ੍ਹਾਂ ਖੋਜ ਕਰਨ ਨਾਲ ਕੋਈ ਮਹਾਨ ਗਿਆਨੀ ਹੋ ਜਾਈਦਾ ਤੁਸੀਂ ਇਹ ਸਾਰੀਆਂ ਚੀਜ਼ਾਂ ਚਾਰੋ ਚੀਜ਼ਾਂ ਨੂੰ ਆਖ ਪ੍ਰਵਾਨ ਨੇ ਤਾਂ ਫਿਰ ਤੁਸੀਂ ਦੱਸੋ ਹੁਣ ਗੁਰੂ ਨਾਨਕ ਕੋਲ ਤੁਸੀਂ ਦੱਸੋ ਜਿਹੜੀ ਮੇਰੇ ਤੇ ਰੱਬ ਦੇ ਦਰਮਿਆਨ ਵਿੱਚ ਦੀਵਾਰ ਹੈ ਉਹ ਕਿਵੇਂ ਹਟਾਵਾਂ

ਲਾਹੌਰ ਸੁਣ ਇੱਥੇ ਰੁਕਿਓ ਆਪਾਂ ਨੂੰ ਜਵਾਬ ਮਿਲੇਗਾ। ਹੁਣ ਗੁਰੂ ਨਾਨਕ ਪਹਿਲਾ ਜਪ ਕੀ ਸਮਝਾ ਰਿਹਾ ਜਾਤੀ ਹੈ। ਗੁਰੂ ਨਾਨਕ ਦੀ ਰਚਨਾ ਪਹਿਲਾ ਜਪ ਕੀ ਸਮਝਾਉਂਦੀ, ਇਹ ਨਹੀਂ ਕਿਸੇ ਲਫ਼ਜ਼ ਨੂੰ ਬਾਰ ਬਾਰ ਰਿਪੀਟ ਕਰ ਬਸ ਦਿਮਾਗ ਟੁੱਟ ਜਾ। ਜਪ ਦਿੱਤਾ ਜਪ ਦੀ ਪ੍ਰੇਰਨਾ ਅੱਗੇ ਵੀ ਪ੍ਰਚਲਿਤ ਆਪਾਂ ਨੂੰ ਸਮਝ ਲੈਂਦਾ, ਸਾਨੂੰ ਪਤਾ ਲੱਗ ਜਾਣਾ ਜਪ ਹੈ ਕਿ ਭਲਾ ਸਾਡੇ ਸੰਸਕਾਰੀ ਵਿਚਾਰਧਾਰਾ ਤੋਂ ਅਸੀਂ ਅੱਗੇ ਵੀ ਤੁਰੀਏ। ਗੁਰੂ ਨਾਨਕ ਪਹਿਲਾਂ ਜਪ ਸਮਝਾ ਰਹੇ ਨੇ, ਕਿਉਂਕਿ ਜਪ ਦੀ ਬਾਣੀ ਹੈ, ਪਹਿਲੇ ਲਫ਼ਜ਼ ਤੇ ਆ ਕੇ ਛੱਡ ਥੋੜ ਸਕਦੇ ਨੇ ਉਸ ਆਦਰਸ਼ ਨੂੰ, ਤਾਂ ਗਏ ਨੇ ਜਪ ਹੀ ਤਾਂ ਸਮਝਾ ਰਹੇ। ਗੁਰੂ ਨਾਨਕ ਕੋਲ ਪੁੱਛੀਏ ਜੀ ਜੇ ਇਹ ਸਾਰੀਆਂ ਗੱਲਾਂ ਜਪ ਵਿੱਚ ਸ਼ਾਮਲ ਨਹੀਂ ਤਾਂ ਦੱਸੋ ਜਪ

ਨਾਲ ਇੱਕ ਜਵਾਬ ਦੇਣਗੇ, ਆਖਣਗੇ ਭਲਿਆ ਜਿਹੜਾ ਹੁਕਮ ਵਿੱਚ ਰਹਿਣਾ ਨਾ ਉਹਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨਣਾ ਤੇ ਖੁਸ਼ੀ ਖੁਸ਼ੀ ਉਹਦੇ ਹੁਕਮਾਂ ਅਨੁਸਾਰ ਜੀਵਨ ਦਾ ਆਰੰਭ ਕਰਨਾ ਤੇ ਅੰਤ ਤੱਕ ਨਿਭਾਈ ਜਾਣਾ ਜਪ ਇਹ ਨਾਮ ਜਪਣਾ ਕੀ ਇਹੋ ਜਪ ਤੁਸੀਂ ਹੋਰ ਪੜ੍ਹਦੇ ਹੋ ਰੰਗ ਦੀ ਗੱਲ ਹੈ।

ਇੱਥੇ ਤਾਂ ਗੱਲ ਹੁਣ ਨਾਮ ਦੀ ਹੈ ਤੇ ਅਸੀਂ ਆਖਦੇ ਹਾਂ ਅਸੀਂ ਨਾਮ ਜਪ ਕੇ ਆਏ ਇੱਥੇ ਗੱਲ ਨਾਮ ਦੀ ਹੈ ਹੁਣ ਗੁਰੂ ਕੋਲ ਅਗਲੀ ਲੈਂਗੁਏਜ ਗੁਰੂ ਕਹਿੰਦਾ ਸਪਸ਼ਟ ਫੈਸਲਾ ਕਰਦਾ ਕਹਿੰਦਾ ਭਲਿਆ ਪਤਾ ਹੀ ਨਾਮ ਕੀ ਹੈ

ਸਪਸ਼ਟ ਫੈਸਲਾ ਕਰੇ। ਉਹ ਭਲਿਆ ਹੁਕਮੀ ਨਾਮ ਹੈ, ਉਹਦੇ ਗੁਣ ਜਿਹੜੇ ਨੇ ਰਾਤ ਵੀ ਲਫਜ਼ ਆਸਣ ਉਹ ਨਾਮ ਬਣੇ ਨੇ, ਤੇ ਉਹਦੇ ਜਿੰਨੇ ਹੁਕਮ ਨੇ ਉਹਨਾਂ ਗੁਣਾਂ ਦੇ ਪ੍ਰਕਾਸ਼ ਵਿੱਚ ਨੇ। ਰੱਬ ਆਪਣੇ ਗੁਣਾਂ ਤੋਂ ਵੱਖਰੇ ਹੁਕਮ ਨਹੀਂ ਕਰਦਾ ਕਿ ਆਪਣਾ ਹੁੰਦਾ ਸੁਭਾਅ ਹੋਰ ਹੋਵੇ ਤੇ ਦੂਜੇ ਨੂੰ ਆਖਦਾ ਵੀ ਨਹੀਂ ਤੂੰ ਐਂ ਨਹੀਂ ਉਹ ਕਰ ਲੈ, ਮੈਨੂੰ ਕੋਈ ਹਰਜ ਨਹੀਂ, ਮੈਂ ਕਰੀ ਜਾਵਾਂਗਾ ਤੂੰ ਕਰੀ, ਬਿਲਕੁਲ ਵੱਖਰਾ। ਰੱਬ ਦੇ ਆਪਣੇ ਗੁਣ ਹੀ ਉਹਦਾ ਨਾਮ ਨੇ, ਰੱਬ ਦੇ ਆਪਣੇ ਗੁਣ ਹੀ ਉਹਦਾ ਸੁਭਾਅ ਨੇ, ਪ੍ਰਭੂ ਦੇ ਆਪਣੇ ਗੁਣ ਹੀ ਉਹਦਾ ਹੁਕਮ। ਇਹੋ ਕਾਰਨ ਹੈ ਜਿਹੜਾ ਉਹਦੇ ਹੁਕਮ ਵਿੱਚ ਆਇਆ ਉਹ ਉਹਦੇ ਵਰਗਾ ਹੋ ਗਿਆ, ਕਿਉਂਕਿ ਉਹਦੇ ਸੁਭਾਅ ਕਰਕੇ ਹੀ ਹੋਣਾ, ਸਰੀਰ ਕਰਕੇ ਹੋਣਾ ਨਹੀਂ। ਰਾਮ ਕਬੀਰਾ ਇੱਕ ਭੈ ਹੈ ਕਿ ਕਬੀਰ ਦਾ ਕੋਈ ਸਰੀਰ ਬਦਲ ਗਿਆ, ਐਸਾ ਤੇ ਹੈ ਨਹੀਂ। ਸੰਤਨ ਸੰਗ ਕਬੀਰਾ ਵਿਗ ਰਹੇ ਹੋ, ਸੋ ਕਬੀਰ ਰਾਮੇ ਹੋਏ ਨਿਭ ਰਹੇ ਹੋ, ਕਿ ਉਹਦਾ ਕੋਈ ਸਰੀਰ ਬਦਲ ਗਿਆ? ਬਿਲਕੁਲ ਨਹੀਂ, ਸੁਭਾਅ ਬਦਲ ਗਿਆ। ਤੇ ਸੁਭਾਅ ਜਿਹੜਾ ਉਹ ਗੁਣ ਹੁੰਦਾ, ਰੱਬ ਦਾ ਆਪਣਾ ਸੁਭਾਅ ਹੀ ਆਪਣੇ ਗੁਣ ਹੀ ਉਹਦਾ ਨਾਮ ਨੇ, ਤੇ ਉਹ ਗੁਣ ਹੀ ਉਹਦਾ ਸੁਭਾਅ ਨੇ, ਉਹ ਗੁਣ ਹੀ ਉਹਦਾ ਹੁਕਮ ਨੇ। ਜਿਹੜਾ ਰੱਬ ਵਾਲੇ ਗੁਣ ਧਾਰਨ ਕਰ ਲਵੇ, ਹੁਕਮ ਮੰਨ ਲਵੇ, ਉਹਦੇ ਹੁਕਮ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਆਪਣਾ ਧਰਮ ਬਣਾ ਲੈ, ਜੀਵਨ ਉਸਦੇ ਮੁਤਾਬਕ ਢਾਲ ਲੈ, ਉਹ ਰੱਬ ਹੋ ਜਾਂਦਾ, ਉਹ ਰੱਬ ਨਾਲ ਮਿਲ ਜਾਂਦਾ, ਉਹਨੂੰ ਏਕਤਾ ਮਿਲਦੀ ਹੈ। ਉਹਦੇ ਦਰਮਿਆਨ ਦੀ ਜਿਹੜੀ ਦੀਵਾਰ ਟੁੱਟ ਜਾਂਦੀ ਹੈ, ਉਹ ਅਭੇਦ ਹੋ ਜਾਂਦਾ ਹੈ। ਤੇ ਇਹੋ ਫੈਸਲਾ ਗੁਰੂ ਨਾਨਕ ਇਸ ਜਪ ਵਿੱਚ ਕਰ ਰਹੇ ਹਨ। ਇਹਨੇ ਭਲਿਆ ਤੂੰ ਸੁਣਦਾ, ਇੱਕੋ ਨਾਮ ਹੁਕਮ ਹੈ, ਉਹ ਤੂੰ ਹੁਕਮ ਮੰਨਣ ਲਈ ਤਿਆਰ ਨਹੀਂ। ਹੁਕਮ ਅਨੁਸਾਰ ਪ੍ਰਭੂ ਦੀ ਮਰਜ਼ੀ, ਉਹਦੇ ਗੁਣਾਂ ਅਨੁਸਾਰ ਜੀਵਨ ਢਾਲਣ ਲਈ ਤਿਆਰ ਨਹੀਂ। ਤੂੰ ਕਹਿੰਦਾ ਖੌਰੇ ਸਵੇਰੇ ਘੰਟਾ ਦੋ ਘੰਟੇ ਬੈਠ ਕੇ ਕਿਸੇ ਲਫ਼ਜ਼ ਨੂੰ ਜਪ ਲਵਾਂਗਾ, ਬਾਰ ਬਾਰ ਰਿਪੀਟ ਕਰ ਲਵਾਂਗਾ, ਬਸ ਸਿਮਰਨ ਹੋ ਗਿਆ।

ਹੁਕਮ ਹੀ ਨਾਮ ਹੈ ਤੇ ਸੱਤ ਨੂੰ ਬੁਝਾਉਂਦਾ ਤੇ ਬੁਝਾਉਂਦਾ ਜਪ ਰਾਹੀਂ ਜਪ ਹੈ ਇਹ ਬੁਝ ਲੈ ਜਪ ਦੇ ਰਾਹੀਂ ਗੁਰੂ ਬੁਝਾ ਰਿਹਾ ਦੱਸ ਰਿਹਾ ਤੇ ਫੈਸਲਾ ਕਰਕੇ ਦੱਸ ਰਿਹਾ ਭਲਿਆ ਜਪ ਕੀ ਹੈ ਤੇਰੀ ਅਪੇਸਤਾ ਦਾ ਸਾਧਨ ਕੀ ਹੈ ਉਹ ਇਹ ਹੈ ਹੁਕਮ ਰਜਾਈ ਚੱਲਣਾ ਲੱਗੇ ਹੁਕਮ ਤਾਂ ਉਸ ਮਾਲਕ ਨੇ ਤੇਰੇ ਨਾਲ ਲਿਖ ਦਿੱਤਾ ਪਰ ਤੂੰ ਉਸ ਹੁਕਮ ਦੀ ਰਜ਼ਾ ਵਿੱਚ ਰਾਜ਼ੀ ਨਹੀਂ ਰਹਿੰਦਾ ਜਿਸ ਦਿਨ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਏਗਾ ਤੇਰੇ ਤੇ ਉਹਦੇ ਦਰਮਿਆਨ ਇੱਕ ਐਸਾ ਜਪ ਦਾ ਸਾਧਨ ਬਣੇਗਾ ਅਪੇ

0: ਸੇਵਾ ਗੁਰੂ ਬਖਸ਼ਿਸ਼ ਕਰੇ, ਅਸੀਂ ਉਸ ਦਾ ਅਸਲ ਨਾਮ ਜਿਹੜਾ ਹੁਕਮ ਹੈ ਉਹਦੇ ਨਾਮੀ ਬਣੀਏ, ਉਸਨੂੰ ਆਪਣੇ ਜਪ ਵਿੱਚ ਲਿਆਈਏ। ਉਹਦਾ ਜਪ ਹੀ ਸਾਡਾ ਜੀਵਨ ਪ੍ਰਭੂ ਨਾਲ ਅਪੇਜ ਕਰੇਗਾ, ਅਸੀਂ ਉਹ ਮੰਜ਼ਿਲ ਪਾਵਾਂਗੇ। ਇਹਨਾਂ ਸ਼ਬਦਾਂ ਨਾਲ ਕਿਮਾਦਾ ਜਾ ਚੇਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जो जो किन्नो आपनो तिस अपय दान दीता।

ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਇੱਕ ਵਾਰ ਫਿਰ ਦਰਸ਼ਨਾਂ ਨੂੰ ਪਵਿੱਤਰ ਕਰੋ, ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ, ਸਰਬੱਤ ਮਾਈ ਭਾਈ, ਬਹੁਤ ਵਡਭਾਗੀ ਹੋ ਹਰ ਰੋਜ਼ ਦੀ ਤਰ੍ਹਾਂ ਦੂਰੋਂ ਨੇੜਿਓਂ ਚੱਲ ਕਰਕੇ ਚੋਜੀ ਪ੍ਰੀਤਮ ਸਮਰੱਥ ਗੁਰੂ ਪਰਮ ਕਿਰਪਾਲੂ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਪ ਹਰ ਰੋਜ਼ ਦੀ ਤਰ੍ਹਾਂ ਗੁਰੂ ਦਰ 'ਤੇ ਹਾਜ਼ਰੀਆਂ ਲਵਾ ਕੇ ਇਸ ਪਾਵਨ ਸਥਾਨ 'ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆਪ ਗੁਰਸੰਗਤ ਜੁੜ ਮਿਲ ਬੈਠੇ ਹੋ। ਅੱਜ ਅੰਮ੍ਰਿਤ ਵੇਲੇ ਪਰਮ ਕਿਰਪਾਲੂ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ

0: ਅੱਜ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਆਪ ਸੰਗਤ ਨੇ ਉਸ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਕੀਤਾ ਹੋਇਆ ਮੁੱਖ ਵਾਕ ਹੁਣੇ ਹੀ ਭਾਈ ਸਾਹਿਬ ਜੀ ਦੇ ਪਾਸੋਂ ਗੁਰੂ ਕੀ ਹਜ਼ੂਰੀ ਦੇ ਅੰਦਰ ਆਪ ਸਰਵਣ ਕੀਤਾ ਹੈ। ਆਓ ਹਰ ਰੋਜ਼ ਦੇ ਨਿਯਤ ਸਮੇਂ ਅਨੁਸਾਰ ਇਸ ਸਥਾਨ 'ਤੇ ਜੋ ਭੂਤਕਾਲ ਤੋਂ ਹੀ ਬੜੇ ਪੁਰਾਤਨ ਸਮੇਂ ਤੋਂ ਲੈ ਕੇ ਇਸ ਸਥਾਨ ਦੇ ਉੱਤੇ ਮੁੱਖ ਵਾਕ ਦੀ ਗੁਰਬਾਣੀ ਦੀ ਕਥਾ ਵਿਚਾਰ ਚਲੀ ਆਉਂਦੀ ਹੈ। ਸਮੇਂ ਸਮੇਂ ਗੁਰੂ ਦਰ ਤੋਂ ਬਖਸ਼ਿਸ਼ ਕੀਤੀਆਂ ਰੂਹਾਂ ਉੱਤਮ ਬਖਤੇ ਮਹਾਨ ਪੰਥ ਦੇ ਵਿਦਵਾਨ ਗੁਰਬਾਣੀ ਦੇ ਪਾਵਨ ਵਿਚਾਰ ਸਮੇਂ ਸਮੇਂ ਸੰਗਤਾਂ ਨੂੰ ਭੂਤਕਾਲ ਤੋਂ ਸੁਣਾਉਂਦੇ ਆ ਰਹੇ ਨੇ। ਆਪ ਗੁਰੂ ਨਿਵਾਜੀਆਂ ਸੰਗਤਾਂ ਗੁਰਬਾਣੀ ਨਾਲ ਜੁੜ ਕੇ ਗੁਰ ਸ਼ਬਦ ਦੇ ਵਿਚਾਰ ਸੁਣ ਕੇ ਲਾਹੇ ਪ੍ਰਾਪਤ ਕਰਦੀਆਂ ਆ ਰਹੇ ਹੋ। ਕੁਝ ਸਮੇਂ ਤੋਂ ਪਿਛਲੇ ਸਮੇਂ ਤੋਂ ਜਿੱਥੇ ਪਹਿਲਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਇਹ ਗੁਰ ਸ਼ਬਦ ਦੇ ਵਿਚਾਰ ਸੁਣ ਪਾਉਂਦੇ ਸੀ, ਸ਼ਲਾਘਾ ਯੋਗ ਅਤੇ ਬਹੁਤ ਹੀ ਉੱਤਮ ਯਤਨ ਦਾ ਸਦਕਾ ਇਹ ਕਥਾ ਗੁਰ ਸ਼ਬਦ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਇਸ ਚੈਨਲ ਰਾਹੀਂ ਆਪ ਘਰਾਂ ਘਰਾਂ ਦੇ ਅੰਦਰ ਵੀ ਬਹੁਤ ਸਾਰੀਆਂ ਸੰਗਤਾਂ ਸੁਣ ਕਰਕੇ ਆਨੰਦ ਮਾਨਣ ਲੱਗੇ ਹੋ। ਰਹੋ ਵਿਚਾਰ, ਅੱਜ ਦਾ ਇਹ ਪਾਵਨ ਪਵਿੱਤਰ ਜੋ ਮੁੱਖ ਵਾਕ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਪਰਮ ਕਿਰਪਾਲੂ ਜਿਸ ਸਮਰੱਥ ਗੁਰੂ ਦੀ ਸਿਫਤ ਕਰਦਿਆਂ ਭੱਟਾ ਨੇ ਪਾਵਨ ਬਾਣੀ ਸਵਈਆਂ ਦੇ ਅੰਦਰ ਕਿਹਾ ਹੈ, ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭਰਮਤੇ ਫਿਰਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬੂ ਬਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਾ ਗਰਭ ਨਾ ਆਇਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਪੰਚਮ ਗੁਰਦੇਵ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਹੈ। ਇਸ ਮੁੱਖ ਵਾਕ ਦੇ ਅੰਦਰ ਸਤਿਗੁਰੂ ਜੀ ਨੇ ਸਤਸੰਗਤ ਦੀ ਮਹਿਮਾ ਵਰਣਨ ਕੀਤੀ ਹੈ। ਸੰਗਤ ਦੀ ਅਥਾਹ ਮਹਿਮਾ ਹੈ। ਸੰਗਤ ਇੱਕ ਐਸੀ ਹੈ, ਚੰਗੀ ਸੰਗਤ ਕਰਨ ਨਾਲ ਚੰਗਾ ਫਲ ਤੇ ਮਾੜੀ ਸੰਗਤ ਕਰਨ ਨਾਲ ਫਿਰ ਮਾੜਾ ਫਲ ਮਿਲਦਾ। ਉਤਮ ਸੰਗਤ ਉਤਮ ਹੋਵੇ, ਪਾਵਨ ਗੁਰਬਾਣੀ ਦੇ ਬਚਨ ਹਨ। ਅਸਲ ਉੱਤਮ ਸੰਗਤ ਗੁਰੂ ਕੀ ਹੈ? ਗੁਰਸੰਗਤ ਜੀ, ਭਾਵੇਂ ਸੰਗਤ ਕਈ ਤਰ੍ਹਾਂ ਦੀ ਦੱਸੀ ਹੈ, ਪਰ ਸਭ ਨਾਲੋਂ ਉੱਤਮ ਗੁਰੂ ਕੀ ਸੰਗਤ ਹੈ। ਸੰਗਤ ਭਾਗਾਂ ਨਾਲ ਪ੍ਰਾਪਤ ਹੁੰਦੀ ਆ। ਸੰਗਤ ਕੀਤੇ ਤੋਂ ਬਿਨਾਂ ਕੀ ਹੁੰਦਾ ਹੈ? ਮਨੁੱਖ ਦਾ ਜੀਵਨ ਵਿਕਾਰਾਂ ਦੀ ਮੈਲ ਨਾਲ, ਪਾਪਾਂ ਦੀ ਮੈਲ ਨਾਲ ਲੱਥ ਪਲੱਥ ਹੋ ਜਾਂਦਾ ਹੈ। ਸੰਗਤ ਤੋਂ ਬਿਨਾਂ ਮਨੁੱਖ ਦਾ ਜੀਵਨ ਬੇਅਰਥ ਚਲਿਆ ਜਾਂਦਾ ਹੈ। ਸੰਗਤ ਦਾ ਫਲ ਇਹ ਹੈ, ਸੰਗਤ ਕਰਨ ਨਾਲ ਮਨੁੱਖ ਦਾ ਜੀਵਨ ਜੋ ਪਹਿਲਾਂ ਅਨੰਤ ਜਨਮਾਂ ਦੀ ਮੈਲ ਨਾਲ ਲੱਥ ਪਲੱਥ ਸੀ, ਉਹ ਸਾਰੀ ਮੈਲ ਸੰਗਤ ਕੀਤਿਆਂ ਲੱਥ ਜਾਂਦੀ ਆ। ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਆ। ਸਤਿਗੁਰੂ ਦੇ ਪਾਵਨ ਵਚਨ ਹਨ, ਬਿਨ ਭਾਗਾ ਸਤਸੰਗ ਨਾ ਲੱਭੈ, ਬਿਲ ਸੰਗਤ ਮੈਲ ਭਰੀਜਾ ਜੀਓ। ਗੁਰੂ ਪਿਆਰਿਓ, ਜਿੰਨੇ ਕੁ ਵੀ ਆਪਾਂ ਗੁਰੂ ਕੀ ਸੰਗਤ ਕਰਨ ਵਾਲੇ ਹਾਂ, ਤੁਸੀਂ ਸਮਝੋ ਵੀ ਸਾਡੇ ਬਹੁਤ ਵੱਡੇ ਭਾਗ ਨੇ, ਕਿਉਂਕਿ ਭਾਗਾਂ ਤੋਂ ਬਿਨਾਂ ਭਾਵੇਂ ਮਨੁੱਖ ਬਿਲਕੁਲ ਵੀ ਕੋਲ ਕਿਉਂ ਨਾ ਖਲੋਤਾ ਹੋਵੇ ਪਾਸੇ ਤੇ, ਉਹ ਗੁਰੂ ਦੇ ਦਰ ਤੇ ਗੁਰੂ ਦੀ ਹਜ਼ੂਰੀ 'ਚ ਗੁਰੂ ਕੀ ਸੰਗਤ ਦਾ ਆਨੰਦ ਨਹੀਂ ਬਿਨਾਂ ਭਾਗਾਂ ਤੋਂ ਮਾਣ ਸਕਦਾ। ਤਦ ਹੀ ਮੇਰੇ ਸਤਿਗੁਰੂ ਜੀ ਨੇ ਬਾਣੀ 'ਚ ਇਹ ਸਿਧਾਂਤ ਦਿੱਤਾ ਹੈ, ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ। ਮਰ ਕਦੇ ਭਾਵੇਂ ਬਿਲਕੁਲ ਕੋਲ ਬੈਠਾ ਹੋਵੇ। ਆਪਾਂ ਕਈ ਵਾਰੀ ਵੇਖਦੇ ਹੁੰਦੇ ਹਾਂ ਕਿਤੇ ਸੰਗਤ ਦੇ ਉੱਤਮ ਸਮਾਗਮ ਹੁੰਦੇ ਨੇ, ਕਈ ਵਾਰੀ ਨਿਭਾਗਾ ਮਨੁੱਖ ਬਿਲਕੁਲ ਭਾਵੇਂ ਦੀਵਾਰ ਕੰਧ ਦੀ ਘਰ ਦੀ ਨਾਲ ਕਿਉਂ ਨਾ ਲੱਗਦੀ ਹੋਵੇ, ਪਰ ਭਾਗਹੀਨ ਆ ਨਹੀਂ ਸਕਦਾ, ਲਾਭ ਨਹੀਂ ਲੈ ਸਕਦਾ। ਜਿਹੜੇ ਭਾਗਾਂ ਵਾਲੇ ਨੇ ਉਹ ਦੂਰੋਂ ਵੀ ਆ ਕੇ ਲਾਹਾ ਲੈ ਲਿਆ ਕਰਦੇ ਹਨ। ਇਸ ਲਈ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਗਟ ਨਿਤ ਪਾਸ। ਸਤਿਗੁਰੂ ਜੀ ਪਾਵਨ ਬਾਣੀ 'ਚ ਕਹਿੰਦੇ ਨੇ, ਬੜ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ, ਤਿੰਨ ਕੇ ਧੂਰ ਨਾਨਕ ਦਾਸ ਬੰਸ਼ੈ, ਜਿਨ ਹਰ ਨਾਮ ਹਿਰਦੈ ਭਰੋਈ। ਭਾਗਾਂ ਕਰਕੇ ਸੰਗਤ ਪ੍ਰਾਪਤ ਹੁੰਦੀ ਆ, ਪਰ ਇਹ ਜਿਹੜੀ ਸੰਗਤ ਹੈ ਗੁਰਸੰਗਤ ਜੀ, ਜਿਹੜੀ ਗੁਰੂ ਕੀ ਸੰਗਤ ਹੈ, ਸਾਧ ਸੰਗਤ ਕਹੋ ਸਤ ਸੰਗਤ ਕਹੋ, ਇਹ ਧੰਨ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਆ। ਸਮੇਂ ਪ੍ਰਾਤਨ ਸਮੇਂ ਦੇ ਅੰਦਰ ਵੀ ਸੰਗਤ ਦੇ ਜੇਕਰ ਆਉਂਦੇ ਨੇ, ਇੱਕ ਵਿਦਵਾਨ ਦਾ ਕਥਨ ਹੈ, ਕਹਿੰਦੇ ਜਦੋਂ ਬਹੁਤ ਕਲਯੁਗ ਦਾ ਜ਼ੋਰ ਪਿਆ ਨਾ, ਕਲਯੁਗ ਨੇ ਅਨੀਤੀ ਚਲਾਈ, ਬੜੇ ਉਪਦਰਵ, ਬੜੇ ਪਾਪ, ਬੜੇ ਜ਼ੁਲਮ ਹੋਵਣ ਲੱਗੇ, ਫਿਰ ਅਕਾਲ ਪੁਰਖ ਵਾਹਿਗੁਰੂ ਨੇ ਤਰਸ ਕੀਤਾ, ਵਾਹਿਗੁਰੂ ਗੁਰੂ ਨਾਨਕ ਸਰੂਪ ਹੋ ਕੇ ਸੰਸਾਰ ਦੇ ਅੰਦਰ ਪ੍ਰਗਟ ਹੋਏ, ਤੇ ਗੁਰੂ ਨਾਨਕ ਨੇ ਫਿਰ ਚੌਹਾਂ ਵਰਨਾਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ। ਜਿਨ੍ਹਾਂ ਨੇ ਗੁਰੂ ਨਾਨਕ ਦਾ ਉਪਦੇਸ਼ ਸੁਣਿਆ, ਗੁਰੂ ਨਾਨਕ ਦੇ ਉਪਦੇਸ਼ ਨੂੰ ਕਮਾਇਆ, ਇਕੱਤਰਤਾ ਹੋਈ, ਉਹ ਗੁਰੂ ਕੀ ਸੰਗਤ ਬਣੀ ਹੈ। ਉਸ ਵਿਦਵਾਨ ਦਾ ਕਥਨ ਹੈ, ਕਲਯੁਗ ਜਵੈ ਅਨੀਤ ਚਲਾਈ, ਨਾਨਕ ਰੂਪ ਧਰਿਓ ਹਰ ਆਈ, ਚਾਰੋ ਵਰਨ ਸਿੱਖ ਤਵ ਕੀਨੇ, ਕਿਰਪਾ ਬੰਤ ਹੋਏ ਇਹ ਫਲ ਦੀਨੇ, ਦਇਆ ਧਰਮ ਪ੍ਰਾਤੇ ਇਸ਼ਨਾਨ। ਇਹ ਗੁਰੂ ਨਾਨਕ ਨੇ ਕਿਰਪਾ ਕੀਤੀ, ਇਹ ਸਿਧਾਂਤ ਮਨੁੱਖਤਾ ਨੂੰ ਬਖਸ਼ਿਆ ਵੀ ਦਇਆ ਧਾਰਨੀ, ਆਪਣੇ ਧਰਮ ਦੇ ਅੰਦਰ ਦ੍ਰਿੜ ਪਰਪੱਕ ਹੋਣਾ, ਕਿਉਂਕਿ ਮਨੁੱਖ ਦੇ ਅੰਦਰ ਜੇ ਦਇਆ ਹੈ ਧਰਮ ਤਦ ਹੈ, ਦਇਆ ਤੋਂ ਬਿਨਾਂ ਧਰਮ ਨਹੀਂ ਰਹਿਣਾ। ਦਇਆ ਹੈ ਜਿਹੜੀ, ਉਹ ਧਰਮ ਦਾ ਮੂਲ ਹੈ, ਮੁੱਢ ਹੈ। ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਧੌਲ ਧਰਮ ਦਇਆ ਕਾ ਪੂਤ ਕਹਿ ਦਿੱਤਾ ਹੈ। ਤੁਲਸੀ ਜੀ ਦਾ ਕਥਨ ਹੈ, ਦਇਆ ਧਰਮ ਕੋ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਏ, ਜਬ ਲਗ ਘਟ ਮੈਂ ਪ੍ਰਾਣ। ਦਇਆ ਧਰਮ ਦਾ ਮੁੱਢ ਹੈ। ਧਰਮ ਦਾ ਨਿਰਣਾ ਕਰਦਿਆਂ ਵਿਦਵਾਨਾਂ ਨੇ ਧਾਰਮਿਕ ਗ੍ਰੰਥ ਦੇ ਅੰਦਰ ਧਰਮ ਦੇ 10 ਚਿੰਨ ਵਰਣਨ ਕੀਤੇ ਨੇ, ਖਿਮਾ, ਅਹਿੰਸਾ, ਦਇਆ, ਮ੍ਰਿਤ, ਸੱਚ, ਵਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਇਸ ਕਰਕੇ ਜਿਹੜੇ ਰੰਭ ਦੇ ਗੁਣ ਨੇ ਨਾ ਧਰਮ ਦੇ ਚਿੰਨ ਨੇ, ਇਹ ਖਿਮਾ ਅਹਿੰਸਾ ਹੈ। ਜੇ ਅਹਿੰਸਕ ਹੈ, ਹਿੰਸਾ ਤੋਂ ਰਹਿਤ ਹੈ ਤਾਂ ਧਰਮ ਹੈ, ਉਹੀ ਦਇਆ ਦੀ ਗੱਲ ਆ ਗਈ ਹੈ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਚਾਰੋ ਵਰਨ ਸਿੱਖ ਤਬ ਕੀਨੇ, ਕਿਰਪਾ ਬੰਤ ਹੋਏ ਇਹ ਫਲ ਦੀਨੇ, ਦਇਆ ਧਰਮ ਪ੍ਰਾਤੇ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਤ ਵਚਨ ਪ੍ਰੀਤ ਤੋਂ ਦਾਨ, ਸਤ ਸੰਗਤ ਹੋਇਓ ਤੇਹ ਨਾਮ। ਜਿਹਨਾਂ ਨੇ ਉਪਦੇਸ਼ ਗੁਰੂ ਦਾ ਧਾਰਿਆ ਹੈ ਨਾ, ਗੁਰੂ ਦੇ ਸਿੱਖ ਜਿਹੜੇ ਬਣੇ, ਉਹਦਾ ਨਾਂ ਕਹਿੰਦੇ ਸਤ ਸੰਗਤ ਹੋਇਆ। ਭਾਈ ਸਾਹਿਬ ਜੀ ਕਹਿੰਦੇ ਸਤ ਸੰਗਤ ਹੋਇਓ ਤੇਹ ਨਾਮ, ਸਭ ਮਿਲ ਆਏ ਕਿੰਨੋ ਬਿਸਰਾਮ। ਕਲ ਕੇ ਦੂਤ ਤਹਾਂ ਜੋ ਆਵਹਿ, ਸਤ ਸੰਗਤ ਮੈਂ ਠੌਰ ਨਾ ਪਾਵਹਿ। ਸਤ ਸੰਗਤ ਦੇ ਅੰਦਰ ਕਲਯੁਗ ਦੇ ਦੂਤਾਂ ਨੂੰ ਕੋਈ ਇੱਥੇ ਥਾਂ ਨਹੀਂ, ਕੋਈ ਢੋਈ ਨਹੀਂ। ਇਹ ਸਤਸੰਗਤ ਹੀ ਤਾਜੀ ਬਾਣੀ ਚ ਕਹਿ ਦਿੱਤਾ, ਕਹੋ ਕਬੀਰ ਕਹੀ ਹੈ ਤਾਹੇ, ਸਾਧ ਸੰਗਤ ਬੈਕੁੰਠ ਆਹੇ। ਸਾਧ ਸੰਗਤ ਇੱਕ ਮਹਾਨ ਹੈ। ਤੋ ਆਪ ਬਹੁਤ ਵਡਭਾਗੀ ਹੋ, ਸਰਬੱਤ ਮਾਈ ਭਾਈ, ਜਿਹੜੇ ਹਰ ਰੋਜ਼ ਗੁਰੂ ਕੀ ਸੰਗਤ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੋ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸਤਿਗੁਰੂ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਸ਼ਰਵਣ ਕਰੀਏ। ਹਜ਼ੂਰ ਰਹਾਉ ਦੀਆਂ ਪੰਕਤੀਆਂ ਅੰਦਰ ਕਿਰਪਾ ਕਰਦੇ ਹਨ, ਮਹਿਮਾ ਸਾਧੂ ਸੰਗ ਕੇ ਸੁਣ ਹੋ ਮੇਰੇ ਮਿੱਤਾ। ਹੇ ਮੇਰੇ ਮਿੱਤਰੋ, ਹੈ ਗੁਰੂ ਪਿਆਰਿਓ, ਪਰਮੇਸ਼ਵਰ ਦੇ ਪਿਆਰਿਆਂ ਦੀ ਗੁਰੂ ਕੀ ਸੰਗਤ ਦੀ ਮਹਿਮਾ ਆਪ ਸਰਵਣ ਕਰਨਾ ਕਰੋ। ਸੰਗਤ ਵਿੱਚ ਮਿਣ ਨਾਲ ਕੀ ਫਲ ਪ੍ਰਾਪਤ ਹੁੰਦਾ, ਮੈਲ ਕੋਈ ਕੋਟ ਅਗ ਹਰੇ। ਇੱਕ ਨੀ ਅਨੰਤ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਜਿਹੜੀ ਮੈਲ ਲੱਗੀ ਹੋਈ ਆ, ਉਹ ਸੰਗਤ ਕਰਨ ਨਾਲ ਸਭ ਨਿਵਿਰਤ ਹੋ ਜਾਂਦੀ ਆ। ਮਨੁੱਖ ਦੀ ਮੈਲ ਧੋਤੀ ਜਾਂਦੀ ਆ, ਮੈਲ ਕੋਈ ਕੋਟ ਅੱਗ ਹਰੇ। ਕਰੋੜਾਂ ਜਿਹੜੇ ਅੱਗ ਪਾਪ ਨੇ ਉਹ ਵੀ ਨਿਵਿਰਤ ਹੋ ਜਾਂਦੇ ਨੇ। ਭਾਈ ਬਾਬਕ ਨੇ ਮੀਰੀ ਪੀਰੀ ਦੇ ਮਾਲਕ ਸਮਰੱਥ ਗੁਰੂ ਗੁਰੂ ਹਰਗੋਬਿੰਦ ਜੀ ਨੂੰ ਬੇਨਤੀ ਕਰਕੇ ਪੁੱਛਿਆ ਹੀ ਸੀ, ਮਹਾਰਾਜ ਆਪ ਕਿਰਪਾ ਕਰੋ, ਇਹ ਜਿਹੜੀ ਮਨ ਨੂੰ ਮੈਲ ਲੱਗੀ ਆ, ਮਨ ਮਲੀਨ ਹੋ ਰਿਹਾ, ਜਨਮਾਂ ਜਨਮਾਤਰਾਂ ਦੀ ਜੋ ਮੈਲ ਹੈ, ਇਹ ਮਹਾਰਾਜ ਕਿਵੇਂ ਧੋਤੀ ਜਾ ਸਕਦੀ ਆ, ਕਿਵੇਂ ਨਿਵਿਰਤ ਹੋ ਸਕਦੀ ਆ। ਤੋ ਗੁਰ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਹੈ ਕਿ ਮੇਰੇ ਸਮਰੱਥ ਗੁਰੂ ਜੀ ਨੇ ਉਸ ਸੰਗਤ ਵਿੱਚ ਹੀ ਧੋਣ ਦਾ ਉਪਦੇਸ਼ ਦਿੱਤਾ ਸੀ, ਗੁਰ ਜਸ ਕਰਕੇ ਹੀ ਇਹਨੂੰ ਧੋਣ ਦੀ ਯੁਗਤੀ ਦਿੱਤੀ ਸੀ। ਉੱਥੇ ਵਚਨ ਆਏ ਨੇ, ਕਾਲਮਾਲ ਮਲ ਇਸ ਮਨ ਕੋ ਲਾਗੀ, ਬਿਸ਼ਨ ਕੀ ਕਾਰਕ ਤੋਂ ਭਾਗੀ। ਮਹਾਰਾਜ ਕਹਿੰਦੇ ਭਾਈ ਕਲਮਲ ਜਿਹੜੀ ਪਾਪਾਂ ਦੀ ਮੈਲ ਇਸ ਮਨ ਨੂੰ ਲੱਗੀ ਹੋਈ ਆ, ਵਿਸ਼ਿਆਂ ਦੀ ਕਾਲਖ ਚੜੀ ਪਈ ਹੈ, ਵਿਸ਼ਿਆਂ ਦੀ ਕਾਲਖ ਵਿੱਚ ਇਹ ਪੂਰਾ ਰਪਿਆ ਪਿਆ, ਰੰਗਿਆ ਪਿਆ ਮਨ। ਮਹਾਰਾਜ ਕਹਿੰਦੇ ਚਹ ਨਿਵਾਰਨ ਇਸ ਕੋ ਜੇਈ, ਸਤ ਸੰਗਤ ਮਹਿ ਮਿਲ ਘਰ ਤੇਈ। ਜਿਹੜਾ ਇਹਨੂੰ ਭਾਈ ਧੋਣਾ ਚਾਹੁੰਦਾ ਹੈ, ਇਸ ਮੈਲ ਨੂੰ ਦੂਰ ਕਰਨਾ ਚਾਹੁੰਦਾ, ਉਹ ਗੁਰੂ ਕੀ ਸੰਗਤ ਵਿੱਚ ਮਿਲੇ। ਚਹੈ ਨਿਵਾਰਨ ਇਸ ਕੋ ਜੇਈ, ਸਤ ਸੰਗਤ ਮੈਂ ਮਿਲ ਕਰ ਤੇਈ, ਸਤ ਨਾਮ ਕੋ ਤੇਹ ਜਲ ਲੇ, ਧੋਵਨ ਭਲੇ ਕੀਰਤਨ ਕਰੇ। ਕਿਉਂਕਿ ਗੁਰੂ ਕਾ ਕੀਰਤਨੀਆ ਸੀ। ਮਹਾਰਾਜ ਕਹਿੰਦੇ ਭਾਈ ਸਤ ਸੰਗਤ ਵਿੱਚ ਮਿਲ ਕੇ ਨਾਮ ਰੂਪੀ ਜਲ ਲੈ ਕੇ ਵਾਹਿਗੁਰੂ ਦਾ ਜਸ ਕਰਦਿਆਂ ਵਾਸਤੇ ਇਸ ਤਰ੍ਹਾਂ ਇਹ ਮਨ ਨੂੰ ਧੋਤਾ ਜਾਣਾ। ਅਸਲ ਚ ਗੁਰਸੰਗਤ ਜੀ, ਜਿਸ ਤਰ੍ਹਾਂ ਕੋਈ ਬਹੁਤਾ ਹੀ ਵਸਤਰ ਮਲੀਨ ਹੋਵੇ ਨਾ, ਭਾਰੀ ਹੋਵੇ, ਜਿਹੜਾ ਸਾਥੋਂ ਆਪੋ ਨਾ ਧੋਤਾ ਜਾਂਦਾ ਹੋਵੇ, ਅਸੀਂ ਕਈ ਵਾਰੀ ਫਿਰ ਉਸ ਵਸਤਰ ਨੂੰ ਸਾਫ਼ ਕਰਨ ਲਈ ਧੋਣ ਲਈ ਧੋਬੀ ਨੂੰ ਦੇ ਦਿੰਦੇ ਹਾਂ, ਵੀ ਸਾਡੇ ਧੋਣ ਗੋਚਰਾਂ ਨਹੀਂ, ਸਾਥੋਂ ਨਹੀਂ ਪੂਰਾ ਸਾਫ਼ ਹੋ ਸਕਦਾ, ਕਿਉਂ ਨਾ ਹੋਈਏ ਇਹਦੀ ਮੈਲ ਲਾਭਣ ਲਈ ਧੋਬੀ ਨੂੰ ਦੇ ਦਈਏ। ਤੋ ਧੋਬੀ ਫਿਰ ਕੀ ਕਰਦਾ, ਆਪਾਂ ਦੇਖਦੇ ਹਾਂ ਜਿੱਥੇ ਖੁੱਲਾ ਪਾਣੀ ਬਹਿੰਦਾ ਘਾਟ ਦੇ ਉੱਤੇ ਜਾਂਦਾ, ਤੇ ਫਿਰ ਉੱਥੇ ਉਹ ਸਾਬਣ ਲਾ ਕੇ ਮਸਾਲਾ ਪਾ ਕੇ ਤੇ ਪਟੜੇ ਦੇ ਉੱਤੇ ਫਿਰ ਕਿਵੇਂ ਪਾਣੀ ਚ ਪਾ ਕੇ ਉਹਨੂੰ ਕਿਵੇਂ ਘੁੱਟਦਾ ਹੈਗਾ। ਇਸੇ ਤਰ੍ਹਾਂ ਗੁਰਸੰਗਤ ਜੀ, ਇਹ ਜਿਹੜਾ ਮਨ ਰੂਪੀ ਨਾਲ ਮਨ ਵਸਤਰ ਹੈ ਸਾਡਾ, ਜਿਹਨੂੰ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਚਾਹੋ, ਇਹਦੇ ਧੋਣ ਲਈ ਆ ਗੁਰੂ ਕੀ ਸੰਗਤ ਇੱਕ ਘਾਟ ਹੈ। ਇਸ ਸੰਗਤ ਰੂਪੀ ਘਾਟ ਦੇ ਉੱਤੇ ਮਨ ਰੂਪੀ ਵਸਤਰ ਨੂੰ ਉਕਤੀਆਂ ਜੁਗਤੀਆਂ ਦੇ ਨਾਲ ਕੁੱਟ ਕੁੱਟ ਕਰਕੇ ਤੇ ਨਾਮ ਰੂਪੀ ਸਾਬਣ ਦੇ ਨਾਲ
1: ਇਹਨੂੰ ਧੋਣਾ ਹੈ, ਇੱਥੇ ਹੀ ਇਹ ਧੋਤਾ ਜਾ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਾਈ ਇਹ ਸੰਗਤ ਦੀ ਮਹਿਮਾ, ਮੈਲ ਖੋਈ ਕੋਟ ਅੱਗ ਹਰੇ, ਕਰੋੜਾ ਪਾਪ ਦੂਰ ਹੋ ਜਾਂਦੇ ਨੇ। ਨਿਰਮਲ ਭੈ ਚੀਤਾ, ਉਹ ਨਿਰਮਲ ਚਿੱਤ ਪਵਿੱਤਰ ਹੋ ਜਾਂਦਾ ਹੈ, ਸਾਰੇ ਪਾਪ ਦੂਰ ਹੋ ਜਾਂਦੇ ਨੇ। ਸ਼ਬਦ ਦੇ ਆਰੰਭਤਾ ਤੋਂ ਸਤਿਗੁਰੂ ਜੀ ਗੁਰੂ ਕਿਰਪਾ, ਗੁਰੂ ਕੀ ਸੰਗਤ ਦੀ ਮਹਿਮਾ ਇਸ ਤਰ੍ਹਾਂ

0: ਖਲ ਚੱਤਰ ਬਕੀਤਾ।
1: ਭਾਈ ਜਦੋਂ ਗੁਰੂ ਦੀ ਸੰਗਤ ਹੋ ਜਾਂਦੀ ਹੈ, ਗੁਰੂ ਜੀ ਤੇ ਕਿਰਪਾ ਕਰ ਦਿੰਦਾ ਹੈ, ਤਾਂ ਗੁਰੂ ਕਿਰਪਾ ਕਰਕੇ ਪਿੰਗਲਿਆਂ ਨੂੰ ਵੀ ਕਿਰਪਾ ਕਰਕੇ ਪਹਾੜ ਤੋਂ ਪਾਰ ਲੰਘਣ ਵਾਲਾ ਬਣਾਉਣ ਨੂੰ ਸਮਰੱਥ ਹੈ। ਤੇ ਗੁਰੂ ਚਾਹੇ ਤਾਂ ਕਿਰਪਾ ਕਰਕੇ ਜਿਹੜਾ ਬਿਲਕੁਲ ਖਲ ਮੂਰਖ ਪੁਰਸ਼ ਹੈ ਉਹਨੂੰ ਚਤਰ ਸੁਗੜ ਸਿਆਣਾ ਉੱਤਮ ਬਖਤਾ ਵੀ ਗੁਰੂ ਬਣਾ ਦਿੰਦਾ, ਗੁਰੂ ਸਮਰੱਥ ਹੈ। ਪ੍ਰਤੱਖ ਪਿੰਗਲੇ ਨੂੰ ਪਾਰ ਲੰਘਾਵਣ ਨੂੰ ਸਮਰੱਥ ਹੈ। ਚੌਜੀ ਪ੍ਰੀਤਮ ਸਹਿਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਵਚਨ ਹਨ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਜੇ ਵਾਹਿਗੁਰੂ ਕਿਰਪਾ ਕਰ ਦੇਵੇ, ਵਾਹਿਗੁਰੂ ਬਖਸ਼ਿਸ਼ ਕਰ ਦੇਵੇ, ਮੂਕ ਉਚਰੈ ਸ਼ਾਸਤਰ ਖੱਟ, ਜਿਹੜਾ ਗੂੰਗਾ ਮਨੁੱਖ ਹੈ ਉਹ ਛੇ ਸ਼ਾਸਤਰਾਂ ਦਾ ਵਕਤਾ ਬਣ ਜਾਂਦਾ, ਉਹ ਉੱਤਮ ਵਿਦਵਾਨ ਬਣ ਜਾਂਦਾ ਹੈ। ਗੁਰੂ ਕਾ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਬੇਅੰਤ ਪ੍ਰਸੰਗ ਆਉਂਦੇ ਨੇ। ਗੁਰੂ ਸਮਰੱਥ ਹੈ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਪਿੰਗਲ ਪਰਬਤ ਪਾਰ ਪਰੇ, ਪਿੰਗ ਗਿਰਨ ਚੜ ਜਾਏ, ਪਿੰਗਲਾ ਪਹਾੜ ਤੇ ਚੜ ਸਕਦਾ। ਸੰਖੇਪ ਜੀ ਬੇਨਤੀ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਨਸਹਿਰੇ ਗਏ ਨੇ, ਉੱਥੇ ਸਭ ਸੁਹਾਗਣ ਵਿਵਚਾਰੀ ਮਨੁੱਖ ਸੀ, ਕੁਕਰਮੀ ਸੀ, ਲਿਬਾਸ ਸੁਹਾਗਣਾ ਵਾਲਾ ਪਾ ਕੇ ਰੱਖਦਾ ਸੀ। ਜਦ ਗੁਰੂ ਨਾਨਕ ਗਏ ਨੇ, ਉਹਦੇ ਅਸਥਾਨ ਦੇ ਉੱਤੇ ਬੜਾ ਇਕੱਠ ਮੇਲਾ ਲੱਗਿਆ ਸੀ। ਸਮਰੱਥ ਗੁਰੂ ਨੇ ਉਹਦੇ ਬੰਦਿਆਂ ਨੂੰ ਕਿਹਾ ਆ ਕੇ ਮਿਲੇ, ਅੱਗੋਂ ਇਨਕਾਰ ਕੀਤਾ, ਜਵਾਬ ਦਿੱਤਾ ਵੀ ਅੱਜ ਦੇ ਦਿਨ ਤਾਂ ਮੈਨੂੰ ਸੌ ਦੇ ਦਰਸ਼ਨ ਹੁੰਦੇ ਨੇ, ਮੈਂ ਨਹੀਂ ਮਿਲ ਸਕਦਾ। ਗੁਰਦੇਵ ਉੱਥੋਂ ਵਾਪਸ ਪਰਤੇ ਨੇ। ਥੋੜ੍ਹੀ ਦੇਰ ਬਾਅਦ ਉਸੇ ਇਕੱਠ ਵਿੱਚ ਲੜਾਈ ਹੋ ਪਈ, ਕਿਤੇ ਮਨੁੱਖ ਨੇ ਡਰਦਿਆਂ ਨੇ, ਕਈਆਂ ਨੇ ਆਪਣੇ ਬਚਣ ਲਈ ਜਿਸ ਕਮਰੇ ਅੰਦਰ, ਜਿਸ ਭੋਰੇ ਅੰਦਰ ਸਾਹ ਸੁਹਾਗਣ ਬੈਠਾ ਸੀ, ਉਸ ਬੂਹੇ ਅੰਦਰ ਵੜਨਾ ਚਾਹਿਆ, ਦਰਵਾਜ਼ਿਆਂ ਨੂੰ ਧੱਕਾ ਮਾਰਿਆ, ਬੂਹਾ ਟੁੱਟ ਗਿਆ। ਜਦੋਂ ਅੰਦਰ ਮਨੁੱਖ ਵੜੇ, ਜਿਹੜੇ ਬਚਣ ਵਾਲੇ ਗਏ ਸੀ ਉਹ ਵੀ, ਤੇ ਮਗਰ ਉਹਨਾਂ ਨੂੰ ਫੜਨ ਵਾਲੇ ਅੱਗੇ, ਸਾਹ ਸੁਹਾਗਣ ਵਿਕਾਰ ਭੋਗਦਾ ਦੇਖਿਆ, ਆਪਸ ਵਿੱਚ ਲੜਾਈ, ਕਿਧਰੇ ਉਸੇ ਤੇ ਕਟਾਪਾ ਚੜਿਆ, ਉਹਦਾ ਪਖੰਡ ਉਗੜਿਆ, ਬੁਰਾ ਹਾਲ ਹੋਇਆ। ਦੁਆਰਾ ਫਿਰ ਕੁਝ ਦੇਰ ਬਾਅਦ ਗੁਰੂ ਨਾਨਕ ਫਿਰ ਉਸੇ ਪਿੰਡ ਵਿੱਚ ਗਏ ਸਨ। ਜਦੋਂ ਉੱਥੇ ਦੁਸਹਿਰੇ ਗੁਰੂ ਨਾਨਕ ਬਿਰਧ ਮਾਤਾ ਦੇ ਘਰ ਠਹਿਰੇ ਨੇ, ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਪਿੰਗਲਾ ਮਨੁੱਖ ਚੱਲ ਕੇ ਆਇਆ, ਜਿਹੜਾ ਬਿਲਕੁਲ ਪਿੰਗਲਾ ਹੈ, ਰਿੜਦਾ ਰਿੜਦਾ ਗੁਰੂ ਨਾਨਕ ਕੋਲ ਚੱਲ ਕੇ ਆਇਆ। ਗੁਰੂ ਨਾਨਕ ਦੇ ਦੀਦਾਰ ਕੀਤੇ ਨੇ, ਗੁਰੂ ਨਾਨਕ ਨੇ ਦ੍ਰਿਸ਼ਟੀ ਉਹਦੇ ਤੇ ਪਾਈ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਹੈ, ਗੁਰੂ ਨੇ ਉਹਦੇ ਤੇ ਮਿਹਰ ਕੀਤੀ, ਗੁਰੂ ਕਿਰਪਾ ਨਾਲ ਉਹ ਬਿਲਕੁਲ ਠੀਕ ਹੋ ਗਿਆ, ਗੁਰੂ ਦੀ ਰਹਿਮਤ ਹੋ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ। ਗੁਰੂ ਕਿਰਪਾ ਦੇ ਨਾਲ ਜਦੋਂ ਪਿੰਗਲਾ ਠੀਕ ਹੋਇਆ ਤੇ ਮੇਰੇ ਗੁਰੂ ਨਾਨਕ ਦਾ ਲੱਗਿਆ ਜਸ ਕਰਨ, ਸਿਫਤ ਕਰਨ, ਸਮਰੱਥ ਗੁਰੂ ਇਤਿਹਾਸ ਦਾ ਉੱਤੇ ਕਥਨ ਹੈ ਮਾਰ, ਕਹਿਣ ਲੱਗੇ ਭਾਈ ਪਰ ਤੈਨੂੰ ਇੱਕ ਵਚਨ ਕਰਦੇ ਆ, ਮਨ ਵਚਨ, ਜਿਹੜਾ ਕੋਈ ਤੈਨੂੰ ਬਾਹਰ ਪੁੱਛੇਗਾ ਤੂੰ ਸਾਡਾ ਨਾਂ ਨਹੀਂ ਲੈਣਾ, ਤੂੰ ਕਹੀਂ ਸਾਹੁ ਸੁਹਾਗਣ ਸੀ। ਜਦੋਂ ਸਾਹੁ ਸੁਹਾਗਣ ਨੂੰ ਪਤਾ ਲੱਗਿਆ, ਉਹਦੇ ਕੋਲ ਆ ਕੇ ਮਿੰਤ ਤਰਲਾ ਕਰਕੇ ਸਾਹੁ ਸੁਹਾਗਣ ਨੇ ਪੁੱਛਿਆ, ਮੈਂ ਕਿੱਥੇ ਰਾਜੀ ਕਰਨ ਵਾਲਾ, ਭਲਿਆ ਪੁਰਸਾ ਸੱਚ ਦੱਸ ਅਸਲ ਕੀ ਘਟਣਾ, ਤੂੰ ਮੇਰਾ ਜੱਜ ਕਿੱਦਾਂ ਕਰਦਾ ਪਿਆ। ਤੇ ਫਿਰ ਉਸਨੇ ਸੱਚ ਬਤਾ ਦਿੱਤਾ ਵੀ ਤੂੰ ਬਿਰਧ ਮਾਤਾ ਦੇ ਘਰ ਤਿੰਨ ਮਹਾਂਪੁਰਖ ਆਏ ਨੇ, ਉਹਨਾਂ ਦੇ ਵਿੱਚ ਇੱਕ ਮਹਾਨ ਐਸੀ ਪਵਿੱਤਰ ਰੂਹ, ਐਸੀ ਰੂਹਾਨੀਅਤ ਸ਼ਕਤੀ, ਜਿਨ੍ਹਾਂ ਦੇ ਦੀਦਾਰ ਕਰਦਿਆਂ ਹੀ, ਦਰਸ਼ਨ ਕਰਦਿਆਂ ਹੀ ਸੱਚਮੁੱਚ ਸਗਲ ਗੁਨਾਹ ਆਪੂ ਤੇਰੇ ਜਨ ਦੇਖੇ ਹੈ, ਦੀਦਾਰ ਦੀਦਾਰ ਕਰਦਿਆਂ ਮੇਰੇ ਤਾਂ ਜਨਮਾਂ ਜਨਮਾਤਰਾਂ ਦੇ ਪਾਪ ਸਾਰੇ ਖਤਮ ਹੋ ਗਏ ਨੇ, ਆਹ ਵੇਖ ਮੈਂ ਉਹਨਾਂ ਨੇ ਕਿਰਪਾ ਭਰੀ ਦ੍ਰਿਸ਼ਟੀ ਪਾ ਕੇ ਠੀਕ ਕਰ ਦਿੱਤਾ ਹਾਂ। ਸਾਹੁ ਸੁਹਾਗਣ ਸਮਝ ਗਿਆ ਉਸੇ ਵੇਲੇ ਵੀ ਇਹ ਉਹੀ ਮਹਾਂਪੁਰਖ ਨੇ, ਇਹ ਉਹੀ ਸਮਰੱਥ ਗੁਰੂ ਨੇ ਜਿਹੜੇ ਕੁਝ ਸਮਾਂ ਪਹਿਲਾਂ ਮੇਰੇ ਸਥਾਨ ਤੇ ਆਏ ਸੀ, ਮੈਂ ਨਿਭਾਗਾ ਦਰਸ਼ਨ ਨਹੀਂ ਕਰ ਪਾਇਆ ਸੀ। ਗਿਆ ਸਾਹੁ ਸੁਹਾਗਣ ਗੁਰੂ ਨਾਨਕ ਦੇ ਚਰਨੀ ਢਹਿ ਪਿਆ, ਫਿਰ ਗੁਰੂ ਨੇ ਉਹਨੂੰ ਵੀ ਸਮਰੱਥ ਬਖਸ਼ੀ। ਉਹੀ ਪਿੰਗਲਾ ਇੱਕ ਕਹਿੰਦੇ ਉੱਚੇ ਪਹਾੜ ਦੇ ਉੱਤੇ ਚੜ੍ਹ ਕੇ ਉੱਚੀ ਜਗ੍ਹਾ ਦੇ ਉੱਤੇ ਚੜ੍ਹ ਕੇ ਕਿੱਥੇ ਕਦਮ ਤੁਰ ਨਹੀਂ ਸੀ ਸਕਦਾ ਗੁਰੂ ਨਾਨਕ ਦਾ ਜਸ ਉੱਚੀ ਉੱਚੀ ਆਕਰ ਕਰਨ ਲੱਗਿਆ ਕਹਿਣ ਲੱਗਿਆ ਕੁਝ ਕਹੋ ਐ ਸਮਰੱਥ ਗੁਰੂ ਤੁਹਾਥੋਂ ਬਿਨਾਂ ਦੁਨੀਆਂ ਦੇ ਅੰਦਰ ਕੋਈ ਵੀ ਤਾਰਨ ਵਾਲਾ ਨਹੀਂ ਆਪ ਕਾਲ ਤਾਰਨ ਗੁਰੂ ਨਾਨਕ ਆਇਆ ਤੁਸੀਂ ਸੰਸਾਰੀ ਜੀਆਂ ਨੂੰ ਤਾਰਨ ਲਈ ਆਏ ਹੋ ਸੱਚ ਤਾਂ ਇਹ ਹੈ ਕਿ ਤੁਹਾਡੀ ਮਿਹਰ ਨਾਲ ਤੁਹਾਡੀ ਦ੍ਰਿਸ਼ਟੀ ਨਾਲ ਮੈਂ ਆ ਉੱਚੀ ਜਗ੍ਹਾ ਦੇ ਉੱਤੇ ਖਲੋਤਾ ਆ ਕਦਮ ਤੁਰਨ ਲਈ ਤੁਹਾਡੀ ਕਿਰਪਾ ਨਾਲ ਮੈਨੂੰ ਮਿਲੇ ਹਨ ਇਸ ਲਈ ਗੁਰੂ ਸਮਰੱਥ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਾਤਰ ਵਕੀਤਾ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਜੀ ਬਾਲਾ ਪ੍ਰੀਤਮ ਦਾ ਇਤਿਹਾਸ ਪੜ੍ਹਦੇ ਹਾਂ ਮੇਰੇ ਸਮਰੱਥ ਗੁਰੂ ਜਦੋਂ ਦਿੱਲੀ ਨੂੰ ਜਾ ਰਹੇ ਸਨ ਪਜੋਖਰੇ ਪਿੰਡ ਤੋਂ ਬਾਹਰ ਇੱਕ ਉੱਚੀ ਜਗ੍ਹਾ ਟਿੱਬੇ ਦੇ ਉੱਤੇ ਜਾ ਕੇ ਹਜ਼ੂਰ ਨੇ ਪੜਾਅ ਕੀਤਾ ਬੇਅੰਤ ਗੁਰੂ ਦੀਆਂ ਸਿੱਖ ਸੰਗਤਾਂ ਉੱਥੇ ਹਨ ਬੜਾ ਇਕੱਠ ਆ ਇੱਕ ਜਾਤੀ ਅਭਿਮਾਨੀ ਅਤੇ ਵਿਦਿਆ ਅਭਿਮਾਨੀ ਹੰਕਾਰ ਤਾਂ ਇੱਕ ਤਰ੍ਹਾਂ ਦਾ ਹੀ ਮਾਣ ਨਹੀਂ ਮਨੁੱਖ ਨੂੰ ਪਰ ਇਸ ਮਨੁੱਖ ਨੂੰ ਦੋ ਤਰ੍ਹਾਂ ਦਾ ਹੰਕਾਰ ਇੱਕ ਤਾਂ ਬ੍ਰਾਹਮਣ ਜਾਤੀ ਆ ਉਹਨੂੰ ਆਪਣੀ ਉੱਚੀ ਜਾਤੀ ਦਾ ਮਾਣ ਆ ਇੱਕ ਵਿਦਿਆ ਦਾ ਮਾਣ ਲਾਲ ਚੰਦ ਉਸ ਪੰਡਿਤ ਦਾ ਨਾਮ ਆ ਚੱਲਦਾ ਚੱਲਦਾ ਉਹ ਉੱਥੇ ਆ ਗਿਆ ਉਹਨੇ ਇੱਕ ਗੁਰਸਿੱਖ ਨੂੰ ਪੁੱਛਿਆ ਵੀ ਬੜੇ ਤੰਬੂ ਲੱਗੇ ਨੇ ਬੜੇ ਘੋੜੇ ਬੰਦੇ ਪਏ ਨੇ ਬੜਾ ਇਕੱਠ ਪ੍ਰਤੀਤ ਹੁੰਦਾ ਕੌਣ ਇੱਥੇ ਆਇਆ ਹੈ ਤੇ ਗੁਰੂ ਕੇ ਸਿੱਖ ਨੇ ਬੜੇ ਸਤਿਕਾਰ ਦੇ ਨਾਲ ਦੱਸਿਆ ਗੁਰੂ ਇਤਿਹਾਸ ਦੇ ਬੋਲ ਨੇ ਕਹੇ ਉਹ ਸਿੱਖ ਸਤਿਗੁਰ ਹੈ ਸ੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ ਕਹਿੰਦੇ ਗੁਰੂ ਕੇ ਸਿੱਖ ਨੇ ਕਹਿ ਦਿੱਤਾ ਬਈ ਸਤਿਗੁਰੂ ਸਾਹਿਬ ਜੀ ਹਨ ਤੇ ਸਤਿਗੁਰੂ ਜੀ ਦਾ ਨਾਮ ਕੀ ਆ ਕਹੇ ਉਹ ਸਿੱਖ ਸਤਿਗੁਰ ਹੈ ਸ੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ ਭਾਈ ਪੰਡਿਤ ਜੀ ਇਹ ਮੇਰੇ ਸਮਰੱਥ ਗੁਰੂ ਗੁਰੂ ਨਾਨਕ ਦਾ ਅੱਠਵਾਂ ਸਰੂਪ ਨੇ ਇਹਨਾਂ ਨੂੰ ਜਗਤ ਲੋਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਹਿ ਕੇ ਬੁਲਾਉਂਦੇ ਹਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਨ ਬੜਾ ਮਾਨੀ ਸੀ ਹੰਕਾਰੀ ਸੀ ਪੰਡਿਤ ਕਹਿਣ ਲੱਗਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੁਆਪਰ ਦੇ ਅੰਦਰ ਕ੍ਰਿਸ਼ਨ ਭਗਵਾਨ ਹੋਏ ਨੇ ਇਕੱਲਾ ਕ੍ਰਿਸ਼ਨ ਭਗਵਾਨ ਉਹਨਾਂ ਨੂੰ ਕਹਿੰਦੇ ਸਨ ਉਹਨਾਂ ਨੇ ਗੀਤਾ ਉਚਾਰੀ ਆ ਲੋਕਾਂ ਨੂੰ ਉਪਦੇਸ਼ ਗੀਤਾ ਅੰਦਰ ਦਿੱਤਾ ਨਾਮ ਰਖਾਉਣਾ ਬੜਾ ਸੌਖਾ ਪਰ ਉਹ ਗੁਣ ਧਾਰਨੇ ਉਹ ਕੁਝ ਬਣਨਾ ਬੜਾ ਔਖਾ ਗੀਤਾ ਉਹਨਾਂ ਨੇ ਉਚਾਰੀ ਇਹਨਾਂ ਨੇ ਐਡਾ ਨਾਮ ਰਖਾਇਆ ਹੋ ਸਕਦਾ ਗੀਤਾ ਦੇ ਅਰਥ ਬਿਨਾਂ ਆਮਦੇ ਹੋਣ ਗੁਰੂ ਕਾ ਸਿੱਖ ਕਹਿਣ ਲੱਗਿਆ ਪੰਡਿਤ ਜੀ ਤਰਕ ਨਾ ਕਰੋ ਜਾਓ ਸ਼ਰਨ ਵਿੱਚ ਜਾ ਕੇ ਜੋ ਸ਼ੰਕਾ ਆਪਣੀ ਦੂਰ ਕਰ ਲਓ ਇੱਕ ਵਿਦਵਾਨ ਦਾ ਤਾਂ ਕਥਨ ਹੈ ਪੰਡਿਤ ਕਹਿਣ ਲੱਗਿਆ ਜਾ ਤੂੰ ਕਹਿ ਇਹ ਮੇਰੀ ਸ਼ੰਕਾ ਦੂਰ ਕਰਨ ਕਹਿੰਦੇ ਗੁਰਸਿੱਖ ਚੱਲ ਕੇ ਗਿਆ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਸਤਕ ਟੇਕਿਆ ਦੱਸਿਆ ਮਹਾਰਾਜ ਉਹ ਇੱਕ ਹੰਕਾਰੀ ਪੰਡਿਤ ਆ ਕਹਿ ਰਿਹਾ ਵੀ ਨਾਮ ਰਖਾਉਣਾ ਬੜਾ ਸੁੱਖ ਹੈ ਦੁਆਪਰ ਦੇ ਅੰਦਰ ਕ੍ਰਿਸ਼ਨ ਭਗਵਾਨ ਜੀ ਹੋਏ ਨੇ ਤੇ ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਾਮ ਰਖਾਇਆ ਉਹਨਾਂ ਦੀ ਗੀਤਾ ਦੇ ਅਰਥ ਹੀ ਕਰਕੇ ਸੁਣਾ ਦਿਓ ਗੁਰੂ ਹਰਿਕ੍ਰਿਸ਼ਨ ਜੀ ਮੁਸਕਰਾ ਕੇ ਕਹਿਣ ਲੱਗੇ ਗੁਰਸਿੱਖਾ ਉਹਨੂੰ ਕਹਿ ਆਪਣਾ ਸਵਾਲ ਆ ਕੇ ਆਪ ਕੋਲ ਕਹੇ ਉਹਦਾ ਉੱਤਰ ਦੇਵਾਂਗੇ ਜਥਾ ਸਖਤ ਉਸਦੀ ਸ਼ੰਕਾ ਦੂਰ ਕਰਾਂਗੇ ਗੁਰਸਿੱਖ ਨੇ ਕਿਹਾ ਪੰਡਿਤ ਚੱਲ ਕੇ ਆਇਆ ਅਭਿਮਾਨੀ ਹੰਕਾਰੀ ਉਸੇ ਤਰ੍ਹਾਂ ਹੀ ਆਇਆ ਆ ਕੇ ਹਜ਼ੂਰ ਦੇ ਕੋਲ ਉਹੀ ਸ਼ੰਕਾ ਜਦੋਂ ਗੁਰੂ ਨੇ ਪੁੱਛੀ ਤਾਂ ਪ੍ਰਗਟ ਕੀਤੀ ਕਹਿਣ ਲੱਗਿਆ ਜੀ ਕ੍ਰਿਸ਼ਨ ਭਗਵਾਨ ਜੀ ਹੋਏ ਨੇ ਉਹਨਾਂ ਨੇ ਗੀਤਾ ਉਚਾਰੀ ਆ ਤੇ ਉਹਦੇ ਅਰਥ ਆਪ ਕਰਕੇ ਸੁਣਾ ਸਕਦੇ ਹੋ ਮੇਰੀ ਤਸੱਲੀ ਕਰ ਸਕਦੇ ਹੋ ਧੰਨ ਗੁਰੂ ਹਰਿਕ੍ਰਿਸ਼ਨ ਜੀ ਮੁਸਕਰਾ ਕੇ ਕਹਿਣ ਲੱਗੇ ਪੰਡਿਤ ਜੀ ਜੇ ਅਸੀਂ ਗੀਤਾ ਦੇ ਅਰਥ ਤੈਨੂੰ ਸੁਣਾ ਦਿੱਤੇ ਸ਼ੰਕਾ ਫਿਰ ਵੀ ਤੇਰੀ ਦੂਰ ਨਹੀਂ ਹੋਣੀ ਕਿਉਂਕਿ ਤੈਂ ਮਨ ਵਿੱਚ ਕਹਿਣਾ ਵੀ ਇਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇ ਸੱਤਵੇਂ ਸਰੂਪ ਗੁਰੂ ਹਰਿ ਰਾਏ ਜੀ ਦੇ ਸਾਹਿਬਜ਼ਾਦੇ ਨੇ ਗੁਰੂ ਜੀ ਨੇ ਇਹਨਾਂ ਦੇ ਬਚਪਨ ਵਿੱਚ ਹੀ ਕੋਈ ਮੇਰੇ ਜੈਸਾ ਤੈਂ ਕਹਿਣਾ ਕੋਈ ਪੰਡਿਤ ਵਿਦਵਾਨ ਰੱਖ ਕੇ ਗੀਤਾ ਪੜ੍ਹਾ ਦਿੱਤੀ ਹੋਣੀ ਆ ਫਿਰ ਤੈਂ ਇਹ ਸੋਚ ਲੈਣਾ ਤੇਰੀ ਸ਼ੰਕਾ ਨਹੀਂ ਦੂਰ ਹੋਣੀ ਜਾਂ ਜਿਹੜਾ ਤੈਨੂੰ ਮੂਰਖ ਤੋਂ ਮੂਰਖ ਮਨੁੱਖ ਪ੍ਰਤੀਤ ਹੁੰਦਾ ਉਹਨੂੰ ਲੈ ਕੇ ਆ ਉਹਦੇ ਪਾਸੋਂ ਅਸੀਂ ਗੀਤਾ ਦੇ ਅਰਥ ਕਰਾਵਾਂਗੇ ਇਤਿਹਾਸ ਦਰਸਾਉਂਦਾ ਗੁਰਸੰਗਤ ਜੀ ਨਗਰ ਵਿੱਚ ਗਿਆ ਇੱਕ ਸੱਜੂ ਝੀਵਰ ਜਿਹੜਾ ਪਾਣੀ ਭਰਨ ਵਾਲਾ ਸੀ ਗਰੀਬ ਸੀ ਜਿਹਦਾ ਰੰਗ ਵੀ ਬੜਾ ਕਾਲਾ ਫੱਡੇ ਵਸਤਰ ਲੋਕਾਂ ਦੇ ਘਰਾਂ ਅੰਦਰ ਪਾਣੀ ਪਾ ਪਾ ਕੇ ਗੁਜ਼ਾਰਾ ਕਰਦਾ ਸੀ ਮੁੱਖ ਤੋਂ ਵੀ ਗੂੰਗਾ ਸੀ ਕੰਨਾਂ ਤੋਂ ਬੋਲਾ ਸੀ ਉਹਨੂੰ ਮੋਢਿਆਂ ਤੋਂ ਫੜ ਕੇ ਗੁਰੂ ਹਰਿਕ੍ਰਿਸ਼ਨ ਜੀ ਦੇ ਕੋਲ ਲਿਆ ਕੇ ਖੜਾ ਕਰ ਦਿੱਤਾ ਕਹਿਣ ਲੱਗਿਆ ਲਓ ਫਿਰ ਜੇ ਤੁਸੀਂ ਐਸੇ ਸਮਰੱਥ ਹੋ ਕਹਿੰਦੇ ਹੋ ਅਸੀਂ ਜਿਹਨੂੰ ਮਰਜ਼ੀ ਲਿਆ ਉਹ ਤੋਂ ਅਰਥ ਕਰਾਵਾਂਗੇ, ਇਸ ਦੇ ਕੋਲੋਂ ਅਰਥ ਕਰਾਓ। ਸੰਖੇਪ ਜੀ ਬੇਨਤੀ ਕਰ ਦੇਵਾਂ, ਮੇਰੇ ਸਮਰੱਥ ਗੁਰੂ ਨੇ ਆਪਣੇ ਮੁਬਾਰਕ ਕਰ ਕਮਲਾਂ ਦੇ ਵਿੱਚ ਛੱਡੀ ਪਕੜੀ ਸੀ, ਉਸ ਸੱਜੂ ਝੀਵਰ ਦੇ ਸੀਸ ਦੇ ਉੱਪਰ ਮੇਰੇ ਸਮਰੱਥ ਗੁਰੂ ਨੇ ਛੱਡੀ ਰੱਖੀ। ਉਸੇ ਵੇਲੇ ਹੀ ਕਵ ਨਵ ਸ਼ਾਸਤਰ ਪ੍ਰਵਿਰਤੇ ਦਿਜ ਕਹੋ ਪੂਰਵ ਦਿਜ ਮੋਹੇ, ਸੰਸਕ੍ਰਿਤ ਭਾਸ਼ਾ ਦੇ ਅੰਦਰ ਹੀ ਸੱਜੂ ਝੀਵਰ ਪੰਡਿਤ ਨੂੰ ਕਹਿਣ ਲੱਗਿਆ, ਜੋ ਕੁਝ ਤੂੰ ਪੜ੍ਹਿਆ ਸ਼ਾਸਤਰ ਦੱਸ ਕਿਹੜੀ ਦੇ ਅਰਥ ਕਰਕੇ ਮੈਂ ਤੈਨੂੰ ਸੁਣਾਵਾਂ। ਤੇ ਸੱਜੂ ਅੱਗੇ ਸ਼ੁੱਧ ਪਾਠ ਵੀ ਉਚਾਰਨ ਨਹੀਂ ਕਰ ਸਕਿਆ, ਗੁਰੂ ਕਿਰਪਾ ਦੇ ਨਾਲ ਵਾਹਿਗੁਰੂ ਲਾਲ ਚੰਦ ਸ਼ੁੱਧ ਪਾਠ ਵੀ ਨਹੀਂ ਕਰ ਸਕਿਆ। ਸੱਜੂ ਦੇ ਜੋ ਜੋ ਉਹਨੇ ਪੜ੍ਹਿਆ ਉਦੋਂ ਪਹਿਲਾਂ ਉਹਦੇ ਗੀਤਾ ਦੇ ਅਰਥ ਕਰਕੇ ਉਸਦੀ ਸੱਜੂ ਝੀਵਰ ਨੇ ਗੂੰਗੇ ਨੇ ਤਸਲੀ ਕਰਾ ਦਿੱਤੀ ਲਾਲ ਚੰਦ ਪੰਡਿਤ ਜੀ। ਲਾਲ ਚੰਦ ਪੰਡਿਤ ਅਭਿਮਾਨੀ ਹੰਕਾਰੀ ਧੰਨ ਗੁਰੂ ਹਰਿਕ੍ਰਿਸ਼ਨ ਜੀ ਦੇ ਮੁਬਾਰਕ ਚਰਨਾਂ ਤੇ ਢਹਿ ਪਿਆ ਤੇ ਆਖਰ ਹੰਕਾਰ ਛੱਡ ਕੇ ਉਹ ਵੀ ਗੁਰੂ ਦਾ ਸਿੱਖ ਬਣਿਆ। ਗੁਰੂ ਹਰਿਕ੍ਰਿਸ਼ਨ ਨੇ ਕਿਰਪਾ ਕੀਤੀ। ਇਸ ਲਈ ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ। ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਵਕੀਤਾ, ਚਤਰ ਸੁਗੜ ਸਿਆਣਾ ਵਕਤਾ, ਵਿਦਵਾਨ ਜੇ ਗੁਰੂ ਕਿਰਪਾ ਕਰ ਦੇਵੇ ਬਣ ਜਾਂਦਾ ਹੈ। ਗੁਰੂ ਕਿਰਪਾ ਕਰ ਦੇਵੇ ਜਿਹੜਾ ਸਾਧਨਾ ਰੂਪੀ ਪੈਰਾਂ ਤੋਂ ਬੰਝ ਹੈ ਨਾ, ਐਸਾ ਪਿੰਗਲਾ ਮਨੁੱਖਾ ਉਹਨੂੰ ਹੰਕਾਰ ਰੂਪੀ ਪਹਾੜ ਤੇ ਜਾਂ ਅਗਿਆਨ ਰੂਪੀ ਜਿਹੜਾ ਪਰਬਤ ਹੈ ਜਿਹਨੂੰ ਚੜ੍ਹਨਾ ਬੜਾ ਔਖਾ ਹੈ, ਹੰਕਾਰ ਦੂਰ ਕਰਨਾ ਬੜਾ ਦੂਰ ਔਖਾ ਹੈ, ਗੁਰੂ ਕਿਰਪਾ ਕਰ ਦੇਵੇ ਐਸੇ ਸਾਧਨਾ ਦੇ ਕਦਮ ਪੈਰ ਉਹਨੂੰ ਬਖਸ਼ ਦਿੰਦਾ ਹੈ, ਉਹਨੂੰ ਹੰਕਾਰ ਰੂਪੀ ਪਹਾੜ ਦੇ ਉੱਤੇ ਜਾਂ ਅਗਿਆਨ ਰੂਪੀ ਪਰਬਤ ਨੂੰ ਪਾਰ ਕਰਨ ਵਾਲਾ ਗੁਰੂ ਬਣਾ ਦਿੰਦਾ ਹੈ। ਗੁਰੂ ਕਿਰਪਾ ਕਰ ਦੇਵੇ ਐਸੀ ਪ੍ਰੀਤੀ ਰੂਪੀ ਰਤਨਾ ਬਖਸ਼ ਦਿੰਦਾ ਹੈ, ਚਾਰਾਂ ਵੇਦਾਂ ਦੀ ਗਿਆਤ ਸੋਝੀ ਉਹਨੂੰ ਬਖਸ਼ ਦਿੰਦਾ ਹੈ, ਐਸਾ ਉੱਤਮ ਵਕਤਾ ਬਣਾ ਦਿੰਦਾ ਹੈ।
0: ਅੰਦਲੇ ਤਰੇ ਭਵਨ ਸੂਝਿਆ ਗੁਰ ਭੇਟ ਕੋ ਨੀਤਾ,
1: ਪਵਿੱਤਰ ਗੁਰੂ ਨਾਲ ਛੋਹ ਕੇ ਗੁਰੂ ਦੀ ਸੰਗਤ ਕਰਕੇ ਗੁਰੂ ਨਾਲ ਭੇਟ ਮਿਲ ਕੇ ਅੰਦਲੇ ਤਿਰ ਭਵਨ ਸੂਝਿਆ। ਅੰਧੇ ਮਨੁੱਖ ਨੂੰ ਤਿੰਨਾਂ ਸੋਝਾਂ ਦੀ ਭਵਨਾਂ ਦੀ ਗਿਆਤ ਆ ਜਾਂਦੀ ਆ, ਸਮਝ ਪੈ ਜਾਂਦੀ ਆ। ਅੰਧਲੇ ਤਿਰ ਭਵਨ ਸੂਝਿਆ ਤਿੰਨਾਂ ਲੋਕਾਂ ਦੀ, ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਨਾਨਕ ਮੱਤੇ ਨੂੰ ਜਾ ਰਹੇ ਸਨ, ਅਲਮਸਤ ਗੁਰੂ ਕਾ ਸਿੱਖ ਗੁਰੂ ਜੀ ਨੂੰ ਯਾਦ ਕਰਦਾ ਸੀ, ਰਸਤੇ ਚ ਇੱਕ ਕਰੇ ਪਿੰਡ ਦੇ ਅੰਦਰ ਮੇਰੇ ਸਤਿਗੁਰੂ ਜੀ ਠਹਿਰੇ ਸਨ, ਉੱਥੇ ਬਿਲਕੁਲ ਐਸਾ ਹੀ ਅੰਧਾ ਮਨੁੱਖ ਨੇ ਪਿੰਗਲਾ ਉੱਥੇ ਸੀ ਠਹਿਰਿਆ ਹੋਇਆ। ਜਦੋਂ ਗੁਰੂ ਜੀ ਦਾ ਦੀਵਾਨ ਸਜਿਆ, ਗੁਰੂ ਕੀ ਸੰਗਤ ਗੁਰੂ ਕੇ ਦਰਸ਼ਨ ਕਰਦੀ ਆ, ਤੇ ਉਸ ਅੰਧੇ ਮਨੁੱਖ ਨੇ ਕੁਝ ਪ੍ਰੇਮੀਆਂ ਗੁਰਸਿੱਖਾਂ ਨੂੰ ਕਿਹਾ ਵੀ ਜਿੱਥੇ ਸਮਰੱਥ ਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਆਪਣੇ ਮੁਬਾਰਕ ਚਰਨ ਕਮਲਾਂ ਦੇ ਜੋੜੇ ਜਿੱਥੇ ਰੱਖੇ ਨੇ, ਮੈਨੂੰ ਚੁੱਕ ਕੇ ਲਿਜਾ ਕੇ ਤੁਸੀਂ ਉੱਥੇ ਹੀ ਰੱਖ ਦਿਓ, ਮੈਂ ਅੰਧਾ ਜਿਹਦੇ ਨੂੰ ਮੇਰੇ ਹੱਥੋਂ ਉਹਨਾਂ ਨੂੰ ਪਵਾ ਦਿਓ। ਕਹਿੰਦੇ ਗੁਰਸਿੱਖਾਂ ਨੇ ਕੁਝ ਤਰਸ ਕੀਤਾ। ਗੁਰੂ ਇਤਿਹਾਸ ਦਾ ਕਥਨ ਹੈ, ਕਹਿੰਦੇ ਜਦੋਂ ਉਹਦੇ ਕਰ ਕਮਲ ਗੁਰੂ ਕੇ ਮੁਬਾਰਕ ਜੋੜਿਆਂ ਨੂੰ ਛੋਏ, ਉਹਨੇ ਆਪਣੀਆਂ ਉਂਗਲਾਂ ਹੱਥ ਘਸਾ ਕਰਕੇ ਆਪਣੀਆਂ ਅੱਖਾਂ ਨੂੰ ਲਾਏ ਤੇ ਉਸੇ ਵੇਲੇ ਉਹਦੀ ਅੱਖਾਂ ਦੇ ਅੰਦਰ ਜੋਤ ਹੋ ਆਈ। ਇਹ ਸਤਿਗੁਰੂ ਦੀ ਕਿਰਪਾ ਹੋ ਗਈ, ਗੁਰੂ ਦੇ ਦੀਦਾਰ ਕੀਤੇ ਛੇਵੇਂ ਪਾਤਸ਼ਾਹ ਦੇ, ਫਿਰ ਨੇਤਰਾਂ ਚੋਂ ਜਲ ਵਹਾ ਕੇ ਘਗਿਆ ਕੇ ਉਹਨੇ ਬੇਨਤੀ ਕੀਤੀ, ਮਹਾਰਾਜ ਜਿੱਥੇ ਮੈਨੂੰ ਨੇਤਰਾਂ ਦੀ ਜੋਤ ਬਖਸ਼ੀ ਆ ਨਾ, ਅੰਦਰੇ ਤਿਰ ਭਵਨ ਸੂਝਿਆ ਦੀ ਕਿਰਪਾ ਕਰ ਦਿੱਤੀ, ਹੁਣ ਮੇਰਾ ਪਿੰਗਲਪਣਾ ਵੀ ਦੂਰ ਕਰ ਦਿਓ। ਤੇ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਆਂ ਤੇਰੀ ਆਜੂ ਬੜੀ ਲੰਬੀ ਆ, ਅਸੀਂ ਨੌਵੇਂ ਸਰੂਪ ਵਿੱਚ ਵੀ ਇੱਥੇ ਆਵਾਂਗੇ, ਅੱਗੇ ਦਸਵੇਂ ਜਾਮੇ ਵਿੱਚ ਵੀ ਇੱਥੇ ਆਵਾਂਗੇ, ਪਰ ਚੰਗਾ ਬਚਨ ਹੋਇਆ, ਆਹ ਜਿੱਥੇ ਦੀਵਾਨ ਸਜਿਆ ਇਸ ਜਗ੍ਹਾ ਦੇ ਉੱਤੇ ਤੂੰ ਝਾੜੂ ਦਿਆ ਕਰ, ਤੇਰਾ ਪਿੰਗਲਪਣਾ ਵੀ ਦੂਰ ਹੋਵੇਗਾ, ਤੇਰਾ ਜੀਵਨ ਸਫਲਾ ਹੋ ਜਾਵੇਗਾ, ਤੇਰੇ ਤੇ ਗੁਰੂ ਨਾਨਕ ਦੀ ਰਹਿਮਤ ਹੋ ਜਾਵੇਗੀ। ਇਹ ਇਤਿਹਾਸ ਦਾ ਕਥਨ ਹੈ। ਗੁਰੂ ਸਾਹਿਬਾਂ ਨੇ ਨੌਵੇਂ ਜਾਮੇ ਵਿੱਚ ਵੀ ਉੱਥੇ ਮੁਬਾਰਕ ਚਰਨ ਪਾਏ, ਅੱਗੇ ਦਸਵੇਂ ਸਰੂਪ ਵਿੱਚ ਵੀ ਗੁਰੂ ਕਲੰਗੀ ਧਰ ਨੇ ਬਖਸ਼ਿਸ਼ਾਂ ਕੀਤੀਆਂ, ਛੇਵੇਂ ਪਾਤਸ਼ਾਹ ਨੇ ਉਹਦੇ ਤੇ ਬਖਸ਼ਿਸ਼ ਕੀਤੇ। ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ, ਪਵਿੱਤਰ ਸਤਿਗੁਰੂ ਨਾਲ ਛੋਹ ਕੇ ਗੁਰੂ ਕੀ ਸੰਗਤ ਕਰਕੇ ਪ੍ਰਤੱਖ ਅੰਧਾ ਮਨੁੱਖ ਉਹ ਸੁਜਾਖਾ ਬਣ ਜਾਂਦਾ ਹੈ, ਜਿਹਦੇ ਮਨ ਬੁੱਧ ਰੂਪੀ ਨੇਤਰਾਂ ਦੇ ਅੰਦਰ ਭਰਮ ਦੇ ਫੋਲੇ ਪਏ ਨੇ, ਜਿਹਨੂੰ ਸਮਝ ਕੋਈ ਨਹੀਂ, ਗੁਰੂ ਕਿਰਪਾ ਕਰਦੇ ਹੋਏ ਭੈਕੀਆਂ ਦੇ ਸਲਾਈਆਂ ਲੈਣੀ, ਭਾਵਕਾ ਕਰ ਸ਼ਿਗਾਰੋ ਵਾਲੀ ਵਸਤਾ ਬਖਸ਼ ਦੇਵੇ ਨਾ, ਫਿਰ ਉਹਨੂੰ ਵੀ ਤਿਰ ਭਵਨ ਸੋਝੀ ਹੋ ਆਉਂਦੀ ਆ, ਉਹਨੂੰ ਵੀ ਸਮਝ ਆ ਜਾਂਦੀ ਹੈ, ਤਿੰਨੇ ਲੋਕ ਮਿੱਥਿਆ ਰੂਪ ਉਸ ਨੂੰ ਨਜ਼ਰ ਹੋ ਆਉਂਦੇ ਹਨ।
0: ਮਹਿਮਾ ਸਾਧ ਸੰਗ ਕੀ ਸੁਣੋ ਮੇਰੇ
1: ਮਿੱਤਰੋ। ਮਿੱਤਰੋ, ਇਹ ਗੁਰੂ ਕੀ ਸੰਗਤ ਦੀ ਮਹਿਮਾ, ਗੁਰੂ ਪਿਆਰਿਆਂ ਦੀ ਸੰਗਤ ਦੀ ਮਹਿਮਾ ਹੈ, ਸੁਣਨਾ ਕਰੋ ਅੱਗੇ।
0: ਮੈਲ ਖੋਈ ਕੋਟ ਅੱਗ ਹਰੇ,
1: ਜੋ ਵੀ ਸੰਗਤ ਕਰਦਾ ਹੈ ਭਾਈ, ਉਹਦੀ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਆ। ਜਨਮਾਂ ਜਨਮਾਤਰਾਂ ਦੇ ਉਹਦੇ ਅੱਗ ਜਿਹੜੇ ਪਾਪ ਨੇ ਉਹ ਦੂਰ ਹੋ ਜਾਂਦੇ ਨੇ, ਮਿਟ ਜਾਂਦੇ ਨੇ।
0: ਨਿਰਮਲ ਭਏ ਚਿੱਤਾ,
1: ਉਹਦਾ ਮਨ ਵੀ ਚਿੱਤ ਵੀ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਸੰਗਤ ਕਰਨ ਨਾਲ। ਵਿਸਰਾਮ ਦੇ ਕੇ ਹਜ਼ੂਰ ਕਥਨ ਕਰਦੇ ਹਨ,
0: ਐਸੀ ਭਗਤ ਗੋਬਿੰਦ ਕੀ ਕੀਤ ਹਸਤੀ ਜੀਤਾ।
1: ਐਸੀ ਭਗਤ ਗੋਬਿੰਦ ਕੀ, ਪਰਮੇਸ਼ਰ ਵਾਹਿਗੁਰੂ ਦੀ ਭਗਤੀ ਐਸੀ ਆ, ਭਗਤੀ ਦੇ ਪ੍ਰਤਾਪ ਦੇ ਨਾਲ ਕੀਤ ਹਸਤੀ ਜੀਤਾ, ਪ੍ਰਤੱਖ ਕੀੜੇ ਜੈਸਾ ਵੀ ਜੀਵ ਹਾਥੀ ਨੂੰ ਜਿੱਤਣ ਵਾਲਾ ਬਣ ਜਾਂਦਾ। ਜਿਹਨੇ ਗੁਰੂ ਦੀ ਸੇਵਾ, ਗੁਰੂ ਦੀ ਭਗਤੀ ਕੀਤੀ, ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ। ਗੁਰੂ ਪਿਆਰਿਓ, ਕੱਲ੍ਹ ਨੂੰ ਵਿਸਾਖੀ ਦਾ ਦਿਹਾੜਾ ਆ ਰਿਹਾ, ਜਿੱਥੇ ਮੇਰੇ ਸਮਰੱਥ ਗੁਰੂ ਨੇ ਇਸ ਪਾਵਨ ਧਰਤੀ ਦੇ ਉੱਤੇ ਵੀ ਬਖਸ਼ਿਸ਼ਾਂ ਕੀਤੀਆਂ। ਆਹ ਜਿਹੜਾ ਪਾਵਨ ਸ਼ਬਦ ਸਰਵਣ ਕਰ ਰਹੇ ਹੋ, ਪਿੰਗਲ ਪਰਬਤ ਪਾਰ ਪਰੇ, ਇਹ ਤਾਂ ਪ੍ਰਤੱਖ ਘਟਨਾ ਇਸ ਪਾਵਨ ਸਰੋਵਰ ਦੀ ਵੀ ਇਤਿਹਾਸ ਉਜਾਗਰ ਕਰਦਾ। ਉਹ ਪਿੰਗਲਾ ਪਤੀ ਸੀ ਬੀਬੀ ਰਜਨੀ ਦਾ, ਜਿੱਥੇ ਮੇਰੇ ਸਮਰੱਥ ਗੁਰੂ ਦੀ ਬਖਸ਼ਿਸ਼ ਹੋਈ, ਇਸ ਪਾਵਨ ਪਵਿੱਤਰ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਉਹਦੇ ਸਾਰੇ ਪਾਪ ਧੋਤੇ ਗਏ ਸਨ। ਮੇਰੇ ਸਮਰੱਥ ਗੁਰੂ ਨੇ ਇਸ ਪਾਵਨ ਸਥਾਨ ਦੀ ਤਾਦੀ ਬੇਅੰਤ ਮਹਿਮਾ ਵਰਣਨ ਕੀਤੀ ਹੈ, ਜਿੱਥੇ ਸਭੇ ਸਾਵ ਨਹੀਂ ਤੁਧ ਜਿਹਾ, ਬਦਹੁ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਸਰਹਾ, ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਾਰ। ਇਸ ਵਾਸਤੇ ਜਿੱਥੇ ਪ੍ਰਤੱਖ ਇੱਥੇ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਵਿਸਾਖੀ ਦਾ ਉਹ ਦਿਹਾੜਾ ਸੀ, ਉੱਥੇ ਗੁਰਸੰਗਤ ਜੀ 1699 ਦੀ ਵਿਸਾਖੀ ਨੂੰ ਮੇਰੇ ਚੋਜੀ ਪ੍ਰੀਤਮ ਸਹਿਦੇ ਕਮਾਲ ਸਮਰੱਥ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਈ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ, ਕੀੜੀ ਤੋਂ ਹਾਥੀ ਜਿਤਾਉਣ ਵਾਲੀਆਂ ਬਖਸ਼ਿਸ਼ਾਂ ਬਣਾ ਦਿੱਤੀਆਂ। ਨਹੀਂ ਤਾਂ ਕੀੜੀਆਂ ਵਰਗੇ ਅਸੀਂ ਜੀਵ ਸੀ ਉਦੋਂ ਦਾ, ਇਤਿਹਾਸ ਜਦ ਅਸੀਂ ਪੜ੍ਹਦੇ ਹਾਂ ਕਿਹੋ ਜਿਹੇ ਲੋਕਾਂ ਦੇ ਨਾਮ ਸਨ, ਕਿਸੇ ਦਾ ਨਾਮ ਕੀੜੀ ਮੱਲ ਸੀ, ਕਿਸੇ ਦਾ ਨਾਮ ਪਕੌੜੀ ਮੱਲ ਸੀ, ਕਿਸੇ ਦਾ ਨਾਮ ਕਿਹਾ ਜਾ ਸੀ ਲਾਲ ਚੰਦ ਸੀ, ਫਲਾਨਾ ਝਿਮਕਾ ਸੀ। ਮੇਰੇ ਚੋਜੀ ਪ੍ਰੀਤਮ ਸਹਿਦੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ ਕੇ ਕੇਸਗੜ੍ਹ ਦੀ ਧਰਤੀ ਦੇ ਉੱਤੇ ਸਾਨੂੰ ਸਿੰਘ ਬਣਾ ਦਿੱਤਾ, ਸ਼ੇਰ ਬਣਾ ਦਿੱਤਾ, ਕੀੜੀਆਂ ਤੋਂ ਗਿੱਦੜਾਂ ਤੋਂ ਸ਼ੇਰ ਬਣਾਇਆ ਮੇਰੇ ਸਤਿਗੁਰੂ ਜੀ ਨੇ। ਗੁਰ ਇਤਿਹਾਸ ਦੇ ਬੋਲ ਨੇ, ਮੇਰੇ ਚੋਜੀ ਪ੍ਰੀਤਮ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਵਿਚਾਰ ਵਿੱਚ ਨੇ, ਅਬ ਬਿਨ ਦੇਰ ਪੰਥ ਬਿਦ ਤਾਵੈ ਛਤਰੀ ਧਰਮ ਇਨ ਮੈਂ ਝਲਕਾਵੈ। ਮੇਰੇ ਸਤਿਗੁਰੂ ਹੁਣ ਇਸ ਸੋਚ ਵਿੱਚ ਨੇ ਵੀ ਬਿਨਾਂ ਦੇਰੀ ਤੋਂ ਹੁਣ ਖਾਲਸਾ ਪੰਥ ਪ੍ਰਗਟ ਕਰਨਾ, ਕਿਉਂਕਿ ਹਜ਼ੂਰ ਤਾਂ ਪੰਥ ਪ੍ਰਗਟ ਕਰਨ ਲਈ ਹੀ ਇੱਥੇ ਆਏ ਸਨ। ਜਦੋਂ ਹਜ਼ੂਰ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਅਸੀਂ ਹਜ਼ੂਰ ਦੀ ਰਚਨਾ ਹੀ ਪੜ੍ਹਦੇ ਹਾਂ, ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪਰਚਰ ਕਰਵੇ ਕੋ ਸਾਜਾ, ਤੇ ਕਿਤੇ ਸਤਿਗੁਰੂ ਜੀ ਕਹਿੰਦੇ ਨੇ ਠਾਂਡ ਭਇਓ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੁਣ ਸਤਿਗੁਰੂ ਜੀ ਉਹ ਕੁਝ ਪੂਰਾ ਕਰਨ ਲਈ ਆਪ ਜੀ ਸੋਚ ਵਿੱਚ ਹਨ, ਇਤਿਹਾਸ ਉਜਾਗਰ ਕਰਦਾ, ਅਬ ਬਿਨ ਦੇਰ ਪੰਥ ਬਿਦ ਤਾਵੈ ਛਤਰੀ ਧਰਮ ਇਨ ਮੈਂ ਝਲਕਾਵੈ, ਸ਼ਸਤਰ ਧਾਰੀ ਬਣਾ ਕਰਕੇ ਖੱਤਰੀ ਧਰਮ ਇਹਨਾਂ ਚੋਂ ਚਮਕੇਗਾ ਪ੍ਰਗਟ ਹੋਵੇਗਾ। ਜਿਹੜੇ ਕਿਸੇ ਨੂੰ ਰੋੜੀ ਮੱਲ ਕਹਿੰਦੇ ਨੇ, ਕਿਸੇ ਨੂੰ ਕੁਝ ਕਹਿੰਦੇ ਨੇ, ਇਹ ਸਾਰੇ ਸ਼ੇਰ ਬਾਣਾ ਪਵਾ ਦੇਣਾ।